गुरु कहु नानक सब तेरी वडियाई, कोई नाउ न जाने मेरा वाहिगुरु। बोलो जी वाहिगुरु वाहिगुरु वाहिगुरु जी। अरदास एक ओंकार श्री वाहिगुरु जी की फतेह, श्री भगवती जी सहाय, वार श्री भगवती जी की पातशाही दसवीं, प्रथम भगवती सिमरकै गुरु नानक लई त्याहे, फिर अंगद गुरते अमरदास रामदास हुई सहाय। अर्जन हर गोविंद नो सिमराओ श्री हर राय, श्री हर कृष्ण त्याहिय जिस डिठे सब दुख जाए। तेग बहादुर सिमरिया कर नाउ निधावै ताहे, सब थाई हुए सहाय। दसवें पातशाह श्री गुरु गोविंद सिंह साहब जी, सब थाई हुए सहाए। दसां पातशाहियां दी जोत श्री गुरु ग्रंथ साहिब जी दे पाठ दीदार दा ध्यान धरके खालसा जी साहिब। बोलो जी वाहिगुरु। पंजां प्यारियां चौहां साहिबजादियां, चाली मुक्तियां हठियां जपियां तपियां, जिन्हां नाम जपिया वंड छकिया देख चलाई। तेग वाही देख के अणडिट कीता, इतना प्यारियां सचियारियां दी कमाई दा ध्यान धरके। बोलो जी वाहिगुरु। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਇਤਨਾ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪ੍ਰਿਥਮੈਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮੱਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਰਹੀਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਦ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ, ਕਿਰਪਾ ਕਰਕੇ ਸਤਿਗੁਰੂ ਜੀ ਬੰਦੀ ਸਿੰਘਾਂ ਦੀ ਰਿਹਾਈ ਬਖਸ਼ ਕਰਕੇ, ਸਤਿਗੁਰੂ ਜੀ ਉਹਨਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਉਹਨਾਂ ਦੇ ਪਰਿਵਾਰਾਂ ਵਿੱਚ ਸਦਾ ਚੜ੍ਹਦੀ ਕਲਾ ਪ੍ਰਦਾਨ ਕਰਨੀ, ਹਰ ਮਦਾਂ ਨੇ ਫਤਿਹ ਕਰਨੀ, ਅੰਗ ਸੰਗ ਸਹਾਈ ਹੋਣਾ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਾਂ

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਤੋਂ ਸਮਰਥ ਬਖਸ਼ਿਸ਼ ਕਰਨ ਹੁਣ ਆਪ ਦੇ ਸਾਹਮਣੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਆਪ ਸਭ ਕੀਰਤਨ ਸਰਵਣ ਕਰ ਰਹੇ ਸੀ। ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ।

ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਛ ਮੇਹਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮੇਹਰ ਉਪਾਵੋ

ਚੱਲ ਨਾ ਸਕੈ ਉੱਪਰ ਕੀੜੀ ਵਾਲ ਹੋਂ ਨਿੱਕੀ ਆਖੀ ਤੇਲ ਤਿਲੋਂ ਲੈ ਕੁਲੂ ਪੀੜੀ ਗੁਰਮੁਖ ਵੰਸੀ ਪਰਮ ਹੰਸ ਖੀਰ ਨੀਰ

0: ਚੜ ਇੱਕੀ ਪਤ ਪੌੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ ਗੁੰਗੈ ਦੀ ਮਿਠਿਆਈ ਐ ਅਕਥ ਕਥਾ ਵਿਸਮਾਦ ਵਿਚੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ ਗੁੰਗੈ ਦੀ ਮਿਠਿਆਈ ਐ ਅਕਥ ਕਥਾ ਵਿਸਮਾਦ ਵਿਚੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਸ਼ਾਮ ਦੇ ਪਾਵਨ ਪਵਿੱਤਰ ਦੀਵਾਨ ਅੰਦਰ ਜੁੜ ਬੈਠੇ ਹਾਂ। ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਗੁਰਬਾਣੀ ਕੀਰਤਨ ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਵਿਚਾਰ ਹੈ ਉਹਦੇ ਅਧੀਨ ਇਹ ਪਾਵਨ ਪਵਿੱਤਰ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰਸਿੱਖੀ ਕੀ ਹੈ, ਗੁਰਸਿੱਖੀ ਦਾ ਮਾਰਗ ਕੀ ਹੈ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਅੰਦਰ ਕਰਨਾ ਕੀਤਾ। ਕਹਿੰਦੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅੱਤ ਭੀੜੀ। ਬਾਰੀਕ ਦਾ ਭਾਵ ਹੈ ਪਤਲੀ ਤਿੱਖੀ। ਕਿੰਨੀ ਕੁ ਤਿੱਖੀ ਹੈ, ਕਿੰਨੀ ਕੁ ਬਾਰੀਕ ਹੈ, ਭਾਈ ਗੁਰਦਾਸ ਜੀ ਕਹਿੰਦੇ ਖੰਡੇ ਧਾਰ, ਜਿਸ ਤਰ੍ਹਾਂ ਖੰਡੇ ਦੀ ਧਾਰ ਹੁੰਦੀ ਹੈ, ਬੜੀ ਤਿੱਖੀ ਧਾਰ ਹੈ ਨਾ ਖੰਡੇ ਦੀ। ਕਹਿੰਦੇ ਗੁਰਸਿੱਖੀ ਬਾਰੀਕ ਹੈ, ਗੁਰੂ ਦੀ ਸਿੱਖੀ ਉਸ ਖੰਡੇ ਦੀ ਧਾਰ ਵਾਂਗੂੰ ਤਿੱਖੀ ਹੈ। ਔਰ ਦੂਜੀ ਗੱਲ ਕਹਿੰਦੇ ਗਲੀ ਅੱਤ ਭੀੜੀ, ਭੀੜੀ ਗਲੀ ਜਿਵੇਂ ਹੁੰਦੀ ਹੈ ਨਾ, ਸੰਕੁੜੀ ਗਲੀ। ਜਿਹੜੇ ਪੁਰਾਣੇ ਮਹਾਨਗਰ ਨੇ ਨਾ, ਪੁਰਾਣੇ ਕਈ ਸਦੀਆਂ ਪਹਿਲਾਂ ਬਣੇ ਹੋਏ ਵੱਡੇ ਵੱਡੇ ਸ਼ਹਿਰ, ਵੱਡੇ ਵੱਡੇ ਨਗਰ, ਉਹਨਾਂ ਨਗਰਾਂ ਦੀਆਂ ਗਲੀਆਂ ਬਹੁਤ ਤੰਗ ਹੁੰਦੀਆਂ ਸਨ, ਭੀੜੀਆਂ ਗਲੀਆਂ ਹੁੰਦੀਆਂ ਸਨ। ਉਹਦਾ ਇੱਕ ਕਾਰਨ ਮੰਨਿਆ ਗਿਆ ਹੈ ਕਿ ਜਿਹੜੇ ਰਾਜੇ ਮਹਾਰਾਜੇ ਉਹਨਾਂ ਦੇ ਘਰਾਂ ਤੱਕ ਪਹੁੰਚਣ ਵਾਲੀਆਂ ਜੋ ਗਲੀਆਂ, ਉਹ ਭੀੜੀਆਂ ਇਸ ਕਰਕੇ ਰੱਖੀਆਂ ਜਾਂਦੀਆਂ ਕਿ ਬਾਹਰੋਂ ਜਦੋਂ ਕੋਈ ਹਮਲਾਵਰ ਆਉਂਦਾ ਹੈ ਨਾ ਹਮਲਾ ਕਰਨ ਵਾਸਤੇ, ਤੇ ਉਹ ਵੱਡੀ ਗਿਣਤੀ ਵਿੱਚ ਇੱਕੋ ਵਾਰੀ ਹਮਲਾ ਨਾ ਕਰ ਸਕੇ, ਇਸ ਕਰਕੇ ਗਲੀਆਂ ਭੀੜੀਆਂ ਰੱਖੀਆਂ ਜਾਂਦੀਆਂ ਸਨ, ਨਿੱਕੀਆਂ ਨਿੱਕੀਆਂ ਰੱਖੀਆਂ ਜਾਂਦੀਆਂ। ਕੁਝ ਗਲੀਆਂ ਅੱਜ ਵੀ ਦੇਖਦੇ ਹਾਂ ਵੱਡੇ ਵੱਡੇ ਮਹਾਨਗਰਾਂ ਦੀਆਂ, ਪੁਰਾਣੀ ਦਿੱਲੀ ਇਤਾਦਕ ਵੱਲ ਜਾਈਏ ਤੇ ਉਹ ਗਲੀਆਂ ਬਹੁਤ ਛੋਟੀਆਂ ਗਲੀਆਂ, ਭੀੜੀਆਂ ਗਲੀਆਂ, ਵਿੰਗੀਆਂ ਟੇਢੀਆਂ ਗਲੀਆਂ ਹੁੰਦੀਆਂ ਸਨ। ਕਹਿੰਦੇ ਨੇ ਉਹਨਾਂ ਦਾ ਇਹੀ ਕਾਰਨ ਹੈ ਕਿ ਆਦਮੀ ਤੁਰ ਕੇ ਲੰਘ ਜਾਏ ਜਾਂ ਇੱਕ ਘੋੜ ਸਵਾਰ ਲੰਘ ਜਾਏ, ਵੱਡੀ ਗਿਣਤੀ ਵਿੱਚ ਫੌਜਾਂ ਉੱਥੋਂ ਪ੍ਰਵੇਸ਼ ਨਾ ਕਰ ਸਕਣ। ਹਮਲਾਵਰ ਜਦੋਂ ਸਮੂਹ ਦੇ ਰੂਪ ਵਿੱਚ ਆਏਗਾ, ਵੱਡੀ ਗਿਣਤੀ ਵਿੱਚ ਆ ਜਾਏਗਾ, ਉਹਨੂੰ ਰੋਕਿਆ ਨਹੀਂ ਜਾ ਸਕਦਾ। ਜੇ ਗਲੀ ਭੀੜੀ ਹੋਵੇਗੀ ਉਹਦਾ ਭੱਜਣਾ ਵੀ ਮੁਸ਼ਕਲ ਹੋ ਜਾਏਗਾ ਅਤੇ ਉਹਦਾ ਆਉਣਾ ਵੀ ਮੁਸ਼ਕਲ ਹੋ ਜਾਏਗਾ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਦੀ ਸਿੱਖੀ ਕੀ ਹੈ, ਇੱਕ ਤਾਂ ਬਰੀਕ ਹੈ ਖੰਡੇ ਦੀ ਧਾਰ ਵਰਗੀ, ਦੂਜੀ ਜਿਵੇਂ ਭੀੜੀ ਗਲੀ ਹੁੰਦੀ ਹੈ, ਸੰਕੁੜੀ ਗਲੀ ਹੁੰਦੀ ਹੈ। ਇਹਦਾ ਕਾਰਨ ਕੀ, ਇੱਕ ਤਾਂ ਇੰਨੀ ਤਿੱਖੀ ਕਿ ਆਪਣਾ ਆਪ ਕੁਰਬਾਨ ਕਰਨ ਵਾਸਤੇ, ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਹਰ ਸਮੇਂ ਤਿਆਰ ਹੋਵੇ, ਸਿੱਖੀ ਦੀ ਇਹ ਨਿਸ਼ਾਨੀ ਹੈ। ਸਿੱਖੀ ਦਾ ਅਰਥ ਹੀ ਇਹ ਹੈ ਆਪਣਾ ਆਪ ਸਮਰਪਿਤ ਕਰਨਾ, ਆਪਣਾ ਆਪ ਭੇਟਾ ਕਰਨਾ, ਆਪਣਾ ਆਪ ਕੁਰਬਾਨ ਕਰਨਾ। ਉਂਝ ਮਨ ਨੂੰ ਕੁਰਬਾਨ ਕਰਨ ਦੀ ਗੱਲ ਬਾਣੀ ਨੇ ਕੀਤੀ ਹੈ ਬਹੁਤ ਸਾਰੀਆਂ ਥਾਵਾਂ 'ਤੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਮਨ ਰੂਪੀ ਜੋ ਸਿਰ ਹੈ, ਹੰਕਾਰ ਰੂਪੀ ਸਿਰ ਹੈ, ਇਹਨੂੰ ਦੇਣਾ ਬੜਾ ਹੀ ਲਾਜ਼ਮੀ ਹੈ। ਦੂਜੀ ਉਦਾਹਰਣ ਹੈ ਗਲੀ ਅੱਤ ਭੀੜੀ, ਭੀੜੀ ਗਲੀ ਜਿੱਥੋਂ ਲੋਭ ਨਾ ਲੰਘ ਸਕੇ, ਹੰਕਾਰ ਨਾ ਲੰਘ ਸਕੇ। ਕਾਮ ਕ੍ਰੋਧ ਲੋਭ ਹੰਕਾਰ ਦੀ ਗਾਥਾ ਵਾਰ ਵਾਰ ਆਉਂਦੀ ਹੈ। ਅਭਿਮਾਨ ਨੂੰ, ਅਹੰਕਤਾ ਨੂੰ, ਅਹੰਕਾਰ ਨੂੰ ਸਭ ਤੋਂ ਵੱਡਾ ਰੋਗ ਆਖਿਆ, ਜੋ ਇਸ ਮਾਨਸ ਦੀ ਜ਼ਿੰਦਗੀ ਨੂੰ, ਮਨੁੱਖ ਦੀ ਜ਼ਿੰਦਗੀ ਨੂੰ ਲੱਗਾ ਹੋਇਆ ਹੈ, ਬੜਾ ਪ੍ਰਬਲ ਹੈ। ਹੰਕਾਰ ਦੇ ਕਰਕੇ ਇਹ ਫੁੱਲਿਆ ਨਹੀਂ ਸਮਾਉਂਦਾ, ਵਫਾਉਂਦਾ ਹੈ, ਬਾਣੀ ਆਖਦੀ ਹੈ। ਭਗਤਾਂ ਦੀ ਬਾਣੀ ਵਿੱਚ, ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਬੜੇ ਹੀ ਬੋਲ ਆਉਂਦੇ ਨੇ। ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸਲੋਕ ਹੈ, ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂਕਿ ਜਾਏ। ਮੁਕਤੀ ਦਾ ਦਰ, ਗੁਰੂ ਦੇ ਮਾਰਗ 'ਤੇ ਚੱਲਣ ਵਾਲਾ ਦਰਵਾਜ਼ਾ, ਜਿੱਥੋਂ ਦੀ ਲੰਘ ਕੇ ਸਿੱਖੀ ਪ੍ਰਵੇਸ਼ ਹੁੰਦੀ ਹੈ, ਉਹ ਹੈ ਮੁਕਤੀ ਦਾ ਦਰ। ਸੰਕੁਰਾ ਦਾ ਭਾਵ ਹੈ ਬਹੁਤ ਬਾਰੀਕ ਹੈ, ਬਹੁਤ ਭੀੜਾ ਹੈ। ਕਬੀਰ ਸਾਹਿਬ ਕਹਿੰਦੇ ਨੇ ਇਹ ਮੁਕਤੀ ਦਾ ਦਰ, ਗੁਰੂ ਦਾ ਮਾਰਗ ਵਾਲਾ ਰਸਤਾ, ਇਹ ਦਰਵਾਜ਼ਾ ਕਿੰਨਾ ਕੁ ਸੰਕੁਰਾ ਹੈ, ਰਾਈ ਦਸਵੇਂ ਭਾਏ। ਰਾਈ ਬਹੁਤ ਬਰੀਕ ਹੁੰਦੀ ਹੈ, ਪਰ ਇਸ ਤੋਂ ਵੀ ਦਸਵਾਂ ਹਿੱਸਾ ਬਹੁਤ ਬਰੀਕ ਹੋ ਜਾਏ, ਇੰਨਾ ਬਰੀਕ ਹੈ ਇਹ ਰਸਤਾ। ਇੱਥੇ ਮਨ ਨੂੰ ਚੱਲਣ ਦੀ ਗੱਲ ਆਖੀ ਹੈ, ਮਨ ਦੇ ਪ੍ਰਵੇਸ਼ ਕਰਨ ਦੀ ਗੱਲ ਹੈ, ਸਰੀਰ ਦੀ ਗੱਲ ਨਹੀਂ ਹੋ ਰਹੀ। ਕਿਉਂਕਿ ਇਸ ਸਲੋਕ ਦੀ ਜਿਹੜੀ ਦੂਜੀ ਪੰਕਤੀ ਹੈ ਉਹਦੇ ਵਿੱਚ ਗੱਲ ਮਨ ਦੀ ਆ ਗਈ। ਮਨ ਤੋ ਮੈਗਲ, ਮੈਗਲ ਹਾਥੀ ਨੂੰ ਕਹਿੰਦੇ ਨੇ। ਮਨ ਕੋਈ ਪਦਾਰਥ ਤਾਂ ਹੈ ਨਹੀਂ ਜਿਹੜਾ ਅੱਖਾਂ ਦੇ ਨਾਲ ਦੇਖਿਆ ਜਾ ਸਕੇ, ਇਹ ਕੋਈ ਵਸਤੂ ਨਹੀਂ ਹੈ, ਠੋਸ ਪਦਾਰਥ ਨਹੀਂ ਹੈ ਮਨ। ਜਿਵੇਂ ਸਾਡਾ ਸਰੀਰ ਦਿਖਾਈ ਦਿੰਦਾ ਹੈ, ਇਵੇਂ ਮਨ ਦੀ ਚੀਰ ਫਾੜ ਕਰਕੇ ਦੇਖੀਏ ਤੇ ਇਹ ਕੋਈ ਠੋਸ ਨਹੀਂ ਦਿਸਦਾ, ਇਹਦਾ ਕੋਈ ਆਕਾਰ ਨਹੀਂ ਹੈ। ਬਾਣੀ ਕਹਿੰਦੀ ਮਨ ਤੇ ਇੱਕ ਫੁਰਨਿਆਂ ਦਾ ਨਾਮ ਹੈ, ਜਿਵੇਂ ਅੱਖਾਂ ਦਾ ਆਕਾਰ ਹੈ, ਹੱਥ ਪੈਰਾਂ ਦਾ ਆਕਾਰ ਹੈ, ਸਰੀਰ ਦਾ ਆਕਾਰ ਹੈ, ਇੱਕ ਇੱਕ ਅੰਗ ਦਾ ਆਕਾਰ ਹੈ, ਇਹ ਦਿਸਦਾ ਹੈ। ਮਨ ਇੱਕ ਅਵਸਥਾ ਹੈ, ਇੱਕ ਸੋਚ ਹੈ, ਮਨ ਇੱਕ ਫੁਰਨੇ ਦਾ ਨਾਮ ਹੈ, ਇਹਦਾ ਆਕਾਰ ਕੋਈ ਨਹੀਂ, ਪਰ ਇਹ ਹੈ ਹਾਥੀ ਜਿੱਡਾ ਵੱਡਾ। ਕਬੀਰ ਸਾਹਿਬ ਕਹਿੰਦੇ ਮਨ ਤੋਂ ਮੈਗਲ ਹੋਏ ਰਹੋ, ਮੈਗਲ ਹਾਥੀ ਦਾ ਨਾਮ ਹੈ। ਮੁਕਤੀ ਦਾ ਦੁਆਰ, ਮੁਕਤੀ ਦਾ ਦਰਵਾਜ਼ਾ ਬੜਾ ਬਰੀਕ ਹੈ, ਬੜਾ ਸੰਕੁਰਾ ਹੈ, ਅਤੇ ਮਨ ਮੈਗਲ ਹੈ, ਕਿਵੇਂ ਲੰਘੇਗਾ, ਨਹੀਂ ਲੰਘ ਸਕਦਾ। ਹੰਕਾਰੀ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਕੋਈ ਥਾਂ ਜਗ੍ਹਾ ਨਹੀਂ ਹੈ। ਇੱਕ ਨਹੀਂ, ਅਨੇਕਾਂ ਹੀ ਬੋਲ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਉਂਦੇ ਨੇ। ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ ਕਹੇ ਕਬੀਰ ਗੁਰ ਭਲੀ ਬੁਝਾਈ ਕੀਂਟੀ ਹੋਏ ਚੁਣ ਖਾਏ ਰੇਤ ਦੇ ਕਿਣਕਿਆਂ ਵਿੱਚ ਖੰਡ ਦੇ ਕਿਣਕੇ ਰਲੇ ਹੋਏ ਹਾਥੀ ਤੇ ਬਹੁਤ ਵੱਡਾ ਹੈ ਰੇਤ ਦੇ ਕਿਣਕਿਆਂ ਵਿੱਚ ਖਿਲਰੀ ਹੋਈ ਚੀਨੀ ਖੰਡ ਹਾਥੀ ਨਹੀਂ ਚੁੱਗ ਸਕਦਾ ਹਾਥੀ ਤੋਂ ਚੁਗੀ ਵੀ ਨਹੀਂ ਜਾਏਗੀ ਕਿਉਂਕਿ ਉਹ ਆਕਾਰ ਕਰਕੇ ਬਹੁਤ ਵੱਡਾ ਹੈ ਇਹ ਕਿਣਕਿਆਂ ਦੇ ਵਿੱਚੋਂ ਚੁਗੇਗਾ ਕੌਣ ਕੀੜੀ ਚੀਂਟੀ ਕੀਂਟੀ ਹੋਏ ਚੁਣ ਖਾਏ ਕੀੜੀ ਦਾ ਰੂਪ ਧਾਰਨ ਕਰਨਾ ਕੀੜੀ ਕਾਹਦਾ ਨਿਮਰਤਾ ਦਾ ਭਾਵ ਹੈ ਨਿਮਾਣੇਪਨ ਦਾ ਭਾਵ ਹੈ ਕੀੜੀ ਹਾਥੀ ਦੀ ਤਰਜੀਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਹੰਕਾਰ ਨਾਲ ਕੀਤੀ ਹੈ ਵਾਰ ਵਾਰ ਹਾਥੀ ਲਫਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਕਈ ਨਾਮ ਆਏ ਨੇ ਕੁੰਚਰ ਵੀ ਆਖਿਆ ਮੈਗਲ ਵੀ ਆਖਿਆ ਹਾਥੀ ਵੀ ਆਖਿਆ ਔਰ ਜ਼ਿਆਦਾਤਰ ਇਹਨੂੰ ਹੰਕਾਰ ਦੇ ਨਾਲ ਤੁਲਨਾ ਦਿੱਤੀ ਗਈ ਹੰਕਾਰ ਦੇ ਰੂਪ ਵਿੱਚ ਇਹਨੂੰ ਪੇਸ਼ ਕੀਤਾ ਗਿਆ ਜਦੋਂ ਨਿਮਰਤਾ ਦੀ ਗੱਲ ਆਈ ਨਿਮਾਣੇਪਣ ਦੀ ਗੱਲ ਆਈ ਫਿਰ ਕੀੜੀ ਦਾ ਰੂਪ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਹੋਰ ਬੋਲ ਹੈ ਹੰਕਾਰ ਰੂਪੀ ਹਾਥੀ ਦੀ ਗੱਲ ਉਹਦੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ ਪੀਲਕ ਵੀ ਹਾਥੀ ਨੂੰ ਕਹਿੰਦੇ ਨੇ ਕੁੰਚਰ ਵੀ ਇਹਦੇ ਉੱਤੇ ਇੱਕ ਮੁਹਾਵਤ ਬੈਠਦਾ ਹੈ ਉਹਨੇ ਲੋਹੇ ਦਾ ਕੁੰਡਾ ਪਕੜਿਆ ਹੁੰਦਾ ਹੈ ਜਦੋਂ ਇਹ ਅਮੋੜ ਚੱਲਦਾ ਹੈ ਫਿਰ ਉਹ ਇਹਦੇ ਸਿਰ ਵਿੱਚ ਸੱਟ ਮਾਰ ਦਿੰਦਾ ਕਾਇਆ ਆਹਰਣ ਮਨ ਵਿੱਚ ਲੋਹਾ ਐਸੇ ਬੋਲ ਵੀ ਆਉਂਦੇ ਨੇ ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀਆ ਤਪੀੜੀ ਦੂਜੀ ਉਦਾਹਰਣ ਉੱਥੇ ਟਿਕੇ ਨਾ ਭੁਣਹਣਾ ਚੱਲ ਨਾ ਸਕੇ ਉੱਪਰ ਕੀੜੀ ਇਹ ਜਿਹੜੀ ਖੰਡੇ ਦੀ ਧਾਰ ਹੈ ਇੰਨੀ ਜ਼ਿਆਦਾ ਤਿੱਖੀ ਹੈ ਇੰਨੀ ਜ਼ਿਆਦਾ ਤੀਖਣ ਹੈ ਉਹਦੇ ਉੱਤੇ ਭੁਣਹਣਾ ਵੀ ਚੱਲ ਨਹੀਂ ਸਕਦਾ ਭੁਣਹਣਾ ਵੀ ਟਿਕ ਨਹੀਂ ਸਕਦਾ ਭੁਣਹਣਾ ਦਾ ਭਾਵ ਕੀ ਹੈ ਮੱਛਰ ਔਰ ਇਹ ਧਾਰ ਇੰਨੀ ਤਿੱਖੀ ਹੈ ਇਹਦੇ ਉੱਤੇ ਕੀੜੀ ਵੀ ਨਹੀਂ ਤੁਰ ਸਕਦੀ ਕੀੜੀ ਨੂੰ ਵੀ ਚੱਲਣ ਵਾਸਤੇ ਥੋੜ੍ਹਾ ਜਿਹਾ ਰਸਤਾ ਚਾਹੀਦਾ ਹੁੰਦਾ ਸਿੱਖੀ ਤਾਂ ਬੜੀ ਬਰੀਕ ਹੈ ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਜੋ ਬੰਦਗੀ ਵਾਲੇ ਪੁਰਸ਼ ਸਨ ਰੱਬੀ ਪੈਗੰਬਰ ਸਨ ਭਗਤ ਜਨ ਸਨ ਉਹਨਾਂ ਦੀ ਸੋਚ ਵੀ ਐਸੀ ਸੀ ਬਾਬਾ ਫਰੀਦ ਸਾਹਿਬ ਜੀ ਦੀ ਗੱਲ ਕਰੀਏ ਭਗਤ ਜੈ ਦੇਵ ਹੋਏ ਨੇ ਇਹ ਗੁਰੂ ਨਾਨਕ ਮਹਾਰਾਜ ਜੀ ਤੋਂ ਵੀ ਪਹਿਲਾਂ ਦੇ ਭਗਤ ਨੇ ਸ਼ੇਖ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਬੜੀ ਸੁੰਦਰ ਉਦਾਹਰਣ ਦਿੱਤੀ ਹੈ ਫਰੀਦਾ ਥੀਓ ਪਵਾਹੀ ਡੱਬ ਜੇ ਸਾਈਂ ਲੋੜੈ ਸਭ ਇੱਕ ਛਿੱਜੈ ਬਿਆਹ ਲਤਾੜੀਐ ਤਾਂ ਸਾਈਂ ਦੇ ਦਰ ਵਾੜੀਐ ਸਾਈਂ ਉਸ ਮਾਲਕ ਨੂੰ ਆਖਿਆ ਹੈ ਖੁਦਾ ਨੂੰ ਆਖਿਆ ਹੈ ਖਸਮ ਪਰਮਾਤਮਾ ਨੂੰ ਆਖਿਆ ਇਹ ਲਹਿੰਦੀ ਬੋਲੀ ਦਾ ਸ਼ਬਦ ਹੈ ਜਿਹੜੀ ਅੱਜ ਕੱਲ੍ਹ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਬਹੁਤੇ ਬੋਲ ਲਹਿੰਦੀ ਬੋਲੀ ਦੇ ਨਾਲ ਸੰਬੰਧ ਰੱਖਦੇ ਨੇ ਪਿਖੰਦੜੋ ਵਿਖੰਦੜੋ ਡੁੱਖੜੇ ਇਤਾਦਕ ਬੋਲ ਬਹੁਤ ਆਉਂਦੇ ਨੇ ਸਾਈਂ ਵੀ ਲਹਿੰਦੀ ਬੋਲੀ ਦਾ ਹੀ ਬੋਲ ਹੈ ਸ਼ਬਦ ਹੈ ਸਾਈਂ ਖਸਮ ਨੂੰ ਆਖਦੇ ਨੇ ਮਾਲਕ ਨੂੰ ਆਖਦੇ ਨੇ ਬਾਬਾ ਫਰੀਦ ਕਿਤੇ ਖੁਦਾ ਵੀ ਕਹਿ ਦਿੰਦੇ ਨੇ ਕਿਤੇ ਸਾਈਂ ਵੀ ਕਹਿ ਦਿੰਦੇ ਨੇ ਖਾਸ ਕਰਕੇ ਇਸਲਾਮ ਦੇ ਵਿੱਚ ਸਾਈਂ ਲਫ਼ਜ਼ ਬਹੁਤ ਵਾਰੀ ਵਰਤਿਆ ਜਾਂਦਾ ਹੈ ਸਾਈਂ ਸ਼ਬਦ ਵਾਰ ਵਾਰ ਆਉਂਦਾ ਹੈ ਬਾਬਾ ਫਰੀਦ ਕਹਿੰਦੇ ਸਾਈਂ ਦੇ ਦਰ 'ਤੇ ਕੌਣ ਵੜੇਗਾ ਕੌਣ ਕਬੂਲ ਹੋਏਗਾ ਜਿਵੇਂ ਕੋਈ ਡੱਬ ਦੇ ਬੂਟੇ ਦੇ ਨਾਲ ਬਣੀ ਹੋਈ ਚਟਾਈ ਜੋ ਪੈਰਾਂ ਥੱਲੇ ਲਿਤਾੜੀ ਜਾ ਰਹੀ ਹੈ, ਭਾਵ ਕਿ ਨਿਮਰਤਾ ਵਾਲਾ ਨਿਮਾਣਾ ਬੰਦਾ। ਕਬੀਰ, ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਇਹ ਚਾਰ ਸਲੋਕਾਂ ਦਾ ਇੱਕ ਵਿਸ਼ਾ ਹੈ, ਚਾਰ ਸਲੋਕਾਂ ਦਾ ਇੱਕ ਪ੍ਰਕਰਨ ਹੈ ਭਗਤ ਕਬੀਰ ਸਾਹਿਬ ਦੀ ਬਾਣੀ, ਸਲੋਕ ਖਾਸ ਕਰਕੇ। ਜੇ ਆਪਾਂ ਆਪ ਬਾਣੀ ਪੜ੍ਹਾਂਗੇ ਤਾਂ ਪਤਾ ਲੱਗੇਗਾ, ਸ਼ੇਖ ਬਾਬਾ ਫਰੀਦ ਦੀ ਬਾਣੀ, ਭਗਤ ਕਬੀਰ ਦੀ ਬਾਣੀ ਦੇ ਸਲੋਕ ਬੜੇ ਪ੍ਰਚਲਿਤ ਹਨ, ਸੌਖੇ ਸਮਝ ਆ ਜਾਂਦੇ ਨੇ। ਇਹ ਸਲੋਕ ਕਿਸੇ ਵਿਸ਼ੇ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ। ਕੋਈ ਸਲੋਕ ਇੱਕ ਵਿਸ਼ੇ ਦਾ, ਕੋਈ ਸਲੋਕ ਦੇ ਅੰਦਰ, ਦੋ ਸਲੋਕਾਂ ਦੇ ਅੰਦਰ ਇੱਕ ਵਿਸ਼ਾ ਪੂਰਾ ਹੁੰਦਾ, ਕਈ ਤਿੰਨ ਸਲੋਕਾਂ ਦੇ ਵਿੱਚ ਇੱਕ ਵਿਸ਼ਾ ਹੈ, ਕਿਤੇ ਕਿਤੇ ਚਾਰ ਪੰਜ ਸਲੋਕ ਵੀ ਇੱਕ ਵਿਸ਼ੇ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ। ਭਾਈ ਗੁਰਦਾਸ ਕਹਿੰਦੇ ਨੇ, ਵਾਲੋਂ ਨਿੱਕੀ ਆਖੀ ਹੈ, ਤੇਲ ਤਿਲੋਂ ਲੈ ਕੋਲੂ ਪੀੜੀ। ਵਾਲ ਤੋਂ ਵੀ ਬਰੀਕ, ਵਾਲ ਬੜਾ ਹੀ ਬਰੀਕ ਹੁੰਦਾ, ਵਾਲ ਤੋਂ ਵੀ ਇਹ ਬਰੀਕ ਹੈ, ਭਾਵ ਕੀ ਹੈ? ਵਾਰ ਵਾਰ ਇੱਕੋ ਹੀ ਗੱਲ ਹੈ, ਭਾਵ ਕਿ ਨਿਮਰਤਾ, ਨਿਮਾਣਾਪਨ, ਹੰਕਾਰ ਤੋਂ ਰਹਿਤ। ਸਿੱਖੀ ਹੰਕਾਰ ਤੋਂ ਰਹਿਤ ਹੋਣ ਦਾ ਨਾਮ ਹੈ। ਜਿੱਥੋਂ ਸਾਡਾ ਮੂਲ ਪਾਠ ਆਰੰਭ ਹੁੰਦਾ ਹੈ, ਸ਼੍ਰੀ ਜਪ ਜੀ ਸਾਹਿਬ ਦੀ ਬਾਣੀ ਮੂਲ ਪਾਠ ਹੈ ਨਾ, ਸਾਡਾ ਮੁੱਖ ਪਾਠ ਹੈ, ਆਰੰਭਤਾ ਹੀ ਇੱਥੋਂ ਹੁੰਦੀ ਹੈ, ਸਾਡੇ ਗਿਆਨ ਦੀ, ਸਾਡੇ ਉਪਦੇਸ਼ ਦੀ ਜਿਹੜੀ ਸ਼ੁਰੂਆਤ ਹੈ ਇੱਥੋਂ ਹੀ ਹੁੰਦੀ ਹੈ ਨਾ, ਜਪ ਦੀ ਬਾਣੀ ਤੋਂ। ਹੁਕਮ ਨੂੰ ਮੁੱਖ ਰੱਖ ਕੇ ਇੱਕ ਪੌੜੀ ਹੈ, ਖਾਸ ਕਰਕੇ ਆਰੰਭਤਾ ਦੇ ਵਿੱਚ ਹੀ। ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਇਹ ਆਕਾਰ ਵੀ ਸਾਰਾ ਕੁਝ ਹੁਕਮ ਵਿੱਚ ਹੈ, ਉਹਦਾ ਹੁਕਮ ਕਿਹਾ ਹੀ ਨਹੀਂ ਜਾ ਸਕਦਾ, ਆਖਿਆ ਹੀ ਨਹੀਂ ਜਾ ਸਕਦਾ। ਇਸ ਪੌੜੀ ਦੇ ਅੰਤਲੇ ਬੋਲਾਂ ਵਿੱਚ ਸਤਿਗੁਰੂ ਕਹਿੰਦੇ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਹੰਕਾਰੀ ਬੰਦਾ ਹੁਕਮ ਨੂੰ ਬੁੱਝ ਨਹੀਂ ਸਕਦਾ, ਅਤੇ ਜਿਸ ਨੇ ਹੁਕਮ ਬੁੱਝਿਆ ਹੈ ਉਹਦੇ ਕੋਲ ਹੰਕਾਰ ਨਹੀਂ ਹੁੰਦਾ। ਜਿਵੇਂ ਚਾਨਣ ਅਤੇ ਅੰਧੇਰਾ ਇਕੱਠੇ ਨਹੀਂ ਰਹਿੰਦੇ, ਜਿੱਥੇ ਚਾਨਣ ਹੋਵੇਗਾ ਉੱਥੇ ਅੰਧੇਰਾ ਨਹੀਂ ਰਹਿੰਦਾ, ਜਿੱਥੇ ਅੰਧੇਰਾ ਹੋਵੇਗਾ ਉੱਥੇ ਚਾਨਣ ਨਹੀਂ ਰਹਿੰਦਾ, ਦੋਵਾਂ ਦਾ ਮੇਲ ਨਹੀਂ ਹੁੰਦਾ। ਜਿੱਥੇ ਹੰਕਾਰ ਹੋਵੇਗਾ ਉੱਥੇ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਨਹੀਂ ਹੋਏਗਾ। ਗੁਰੂ ਨਾਨਕ ਮਹਾਰਾਜ ਕਹਿੰਦੇ, ਜਿੱਥੇ ਹੁਕਮ ਆ ਜਾਏ, ਸ਼ਬਦ ਆ ਜਾਏ, ਉੱਥੇ ਫਿਰ ਮਨੁੱਖ ਦੀ ਆਪਣੀ ਹੋਂਦ ਨਹੀਂ ਰਹਿੰਦੀ, ਆਪਣੀ ਹੋਂਦ ਤੇ ਗਵਾਚੀ ਜਾਂਦੀ ਹੈ, ਆਪਣੀ ਹੋਂਦ ਮਿਟੀ ਜਾਂਦੀ ਹੈ। ਵਾਲ ਤੋਂ ਨਿੱਕੀ ਹੈ, ਤੇਲ ਤਿਲੋਂ ਲੈ ਕੋਲੂ ਪੀੜੀ। ਕੋਲੂ ਦੇ ਵਿੱਚ ਤੇਲ ਕੱਢਣ ਵਾਲੇ ਜਿਹੜੇ ਪਦਾਰਥ ਹੁੰਦੇ ਨਾ, ਜਿਵੇਂ ਤਿਲ ਹੋ ਗਏ, ਸਰੋਂ ਹੋ ਗਈ, ਰਾਈ ਹੋ ਗਈ, ਉਹਨਾਂ ਨੂੰ ਕੋਲੂ ਵਿੱਚ ਪੀੜਿਆ ਜਾਂਦਾ, ਭਾਵ ਕਿ ਉਹਨਾਂ ਦੀ ਜਿਹੜੀ ਅਸਲੀ ਹੋਂਦ ਹੈ ਉਹ ਖਤਮ ਹੋ ਜਾਂਦੀ ਹੈ, ਤਾਂ ਹੀ ਤੇਲ ਨਿਕਲਦਾ ਹੈ। ਸਿੱਖੀ ਬਿਲਕੁਲ ਇਸੇ ਤਰ੍ਹਾਂ ਹੀ ਹੈ। ਗੁਰਮੁਖ ਵੰਸੀ ਪਰਮ ਹੰਸ, ਖੀਰ ਨੀਰ ਨਿਰਭਉ ਚੁੰਝ ਵੀੜੀ। ਅਗਲੀ ਉਦਾਹਰਣ ਗੁਰਸਿੱਖੀ ਦੀ ਕੀ ਹੈ? ਪਰਮਹੰਸ, ਪਰਮਹੰਸ ਕਿਹਨੂੰ? ਹੰਸ ਇੱਕ ਪੰਛੀ ਦਾ ਨਾਮ ਹੈ। ਇਹਦੀ ਖੁਰਾਕ ਮਾਨਸਰੋਵਰ ਦੇ ਵਿੱਚ ਜਿਹੜੇ ਮੋਤੀ ਹੁੰਦੇ ਨੇ ਉਹ ਹੈ, ਹੋਰ ਕੁਝ ਨਹੀਂ ਹੈ ਜੋ ਹੰਸ ਹੈ। ਔਰ ਗੁਰੂ ਸਿੱਖੀ ਦੇ ਮਾਰਗ 'ਤੇ ਚੱਲਣ ਵਾਲੇ ਨੂੰ ਹੰਸ ਤੋਂ ਵੀ ਨਿਰਾਲਾ ਪਰਮ ਹੰਸ, ਪਰਮ ਸ਼੍ਰੋਮਣੀ ਹੰਸ, ਗੁਰਮੁਖ ਵੰਸੀ ਪਰਮ ਹੰਸ, ਖੀਰ ਨੀਰ ਨਿਰਭਉ ਚੁੰਝ ਵੀੜੀ। ਕਹਿੰਦੇ ਨੇ ਇਹ ਮਨੌਤ ਹੈ ਕਿ ਚੁੰਝ ਪਾਉਣ ਨਾਲ ਪਾਣੀ ਅਲੱਗ ਕਰ ਦਿੰਦਾ ਹੈ, ਦੁੱਧ ਅਲੱਗ ਕਰ ਦਿੰਦਾ ਹੈ, ਇਹਨੂੰ ਕੁਦਰਤ ਵੱਲੋਂ ਹੀ ਕੋਈ ਵਰਦਾਨ ਮਿਲਿਆ ਹੋਇਆ। ਹੰਸ ਨਾਮੀ ਪੰਛੀ ਨੂੰ ਕੁਝ ਖੂਬ ਗੱਲਾਂ ਇਹਦੇ ਬਾਰੇ ਬਾਣੀ ਨੇ ਲਿਖੀਆਂ ਨੇ। ਇੱਕ ਤਾਂ ਮਾਨਸਰੋਵਰ 'ਤੇ ਇਹਦਾ ਰਹਿਣ ਸਹਿਣ ਹੈ, ਦੂਜਾ ਇਹ ਉੱਥੋਂ ਹੀਰੇ ਮੋਤੀ ਖਾਂਦਾ ਹੈ, ਇਹ ਇਹਦੀ ਖੁਰਾਕ ਹੈ, ਅਤੇ ਦੂਜੀ ਇਹਦੇ ਨਾਲ ਇਹ ਉਦਾਹਰਣ ਦਿੱਤੀ ਜਾਂਦੀ ਹੈ, ਇਹ ਦੁੱਧ ਅਤੇ ਪਾਣੀ ਨੂੰ ਨਿਤਾਰ ਦਿੰਦਾ ਹੈ, ਵੱਖਰਾ ਵੱਖਰਾ ਕਰਨ ਦੀ ਇਹਦੇ ਵਿੱਚ ਸਮਰੱਥਾ ਹੈ। ਨੀਰ ਖੀਰ, ਨੀਰ ਪਾਣੀ ਨੂੰ ਕਹਿੰਦੇ ਨੇ, ਖੀਰ ਦੁੱਧ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਖੀਰ ਸਮਾਨ ਸਾਗ ਮੈਂ ਪਾਇਆ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਫਿਰ ਅੱਗੇ ਕਹਿੰਦੇ, ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੇੜੀ। ਅਲੂਣੀ ਸਿਲ ਚੱਟਣ ਦਾ ਭਾਵ ਕੀ ਹੈ? ਉਹ ਭੋਜਨ ਜਿਹਦੇ ਵਿੱਚ ਲੂਣ ਨਾ ਪਾਇਆ ਹੋਵੇ ਉਹ ਖਾਣਾ ਔਖਾ ਹੈ, ਥੋੜ੍ਹਾ ਜਿਹਾ ਲੂਣ ਘੱਟ ਹੋਵੇ। ਆਪਾਂ ਕਹਿੰਦੇ ਹਾਂ ਜੀ ਲੂਣ ਹੋਰ ਪਾਓ, ਸਵਾਦ ਨਹੀਂ ਹੈ। ਅਲੂਣੀ ਸਿਲ ਦਾ ਵੀ ਇਹੀ ਭਾਵ ਮੰਨਿਆ ਗਿਆ। ਹੁਕਮ ਵਿੱਚ ਰਹਿਣਾ, ਇਹ ਇੱਕ ਅਲੂਣੀ ਸਿਲ ਅਲੂਣਾ ਭੋਜਨ ਖਾਣ ਦੇ ਬਰਾਬਰ ਹੈ। ਮਾਣਕ ਮੋਤੀ ਚੋਗ ਨਿਵੇੜੀ, ਅਲੂਣੀ ਸਿਲ ਕਿਸ ਨੇ ਚੱਟਣਾ ਕੀਤੀ ਸੀ? ਪਹਿਲੀ ਵਾਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪੁਰਥਾਏ ਬੋਲ ਆਏ, ਉਂਝ ਤਾਂ ਬੜੇ ਸਿੱਖਾਂ ਦੇ ਪਾਸ 'ਤੇ ਆਇਆ ਹੈ ਕਿ ਗੁਰੂ ਦਾ ਹੁਕਮ ਮੰਨਣਾ ਅਲੂਣੀ ਸਿਲ ਚੱਟਣ ਵਾਸਤੇ ਦੇ ਬਰਾਬਰ ਹੈ, ਅਲੂਣਾ ਭੋਜਨ ਖਾਣ ਦੇ ਬਰਾਬਰ ਹੈ। ਬਹੁਤ ਸਾਰੇ ਸਿੱਖਾਂ ਵਾਸਤੇ ਆਉਂਦਾ ਹੈ। ਜੇ ਸਭ ਤੋਂ ਪਹਿਲੀ ਵਾਰੀ ਵਰਤਿਆ ਗਿਆ ਹੈ ਤਾਂ ਗੁਰੂ ਅੰਗਦ ਦੇਵ ਜੀ ਵਾਸਤੇ ਵਰਤਿਆ ਗਿਆ ਹੈ, ਭਾਈ ਲਹਿਣਾ ਦੇ ਰੂਪ ਵਿੱਚ ਜਦੋਂ ਸਨ ਉਹ। ਉਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਹੈ ਜਦੋਂ ਉਹ ਗੁਰੂ ਨਹੀਂ ਸਨ ਬਣੇ। ਗੁਰੂ ਬਣਨ ਤੋਂ ਬਾਅਦ ਹੀ ਉਹਨਾਂ ਨੂੰ ਗੁਰੂ ਅੰਗਦ ਆਖਿਆ ਜਾਣ ਲੱਗਾ ਸੀ। ਗੁਰੂ ਅੰਗਦ ਜਦੋਂ ਗੁਰੂ ਬਣ ਗਏ, ਜਦੋਂ ਉਹਨਾਂ ਨੂੰ ਗੁਰੂ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗੀਕਾਰ ਕਰ ਲਿਆ ਸੀ, ਫਿਰ ਉਹਨਾਂ ਨੂੰ ਅੰਗਦ ਆਖਿਆ ਜਾਣ ਲੱਗਾ। ਜਦੋਂ ਉਹ ਸਿੱਖ ਦੇ ਰੂਪ ਵਿੱਚ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ, ਉਦੋਂ ਉਹਨਾਂ ਨੂੰ ਅੰਗਦ ਨਹੀਂ ਕਿਹਾ ਗਿਆ, ਉਦੋਂ ਉਹਨਾਂ ਨੂੰ ਲਹਿਣਾ ਦੇ ਨਾਮ ਨਾਲ ਹੀ ਪੁਕਾਰਿਆ ਗਿਆ, ਭਾਈ ਲਹਿਣਾ ਦੇ ਨਾਮ ਨਾਲ ਹੀ ਯਾਦ ਕੀਤਾ ਗਿਆ। ਅਤੇ ਜਿਹੜੀ ਰਾਮਕਲੀ ਕੀ ਵਾਰ ਹੈ ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਾਰੇ ਪ੍ਰਥਾਏ ਜੋ ਕੁਝ ਲਿਖਿਆ ਹੈ ਉਹ ਸਿੱਖੀ ਦੇ ਰੂਪ ਵਿੱਚ ਸਨ ਜਦੋਂ ਉਦੋਂ ਦਾ ਲਿਖਿਆ ਹੋਇਆ। ਜਿਹੜੀ ਰਾਮਕਲੀ ਕੀ ਵਾਰ ਹੈ ਜਿਹਦਾ ਮੁੱਖ ਸਿਰਲੇਖ ਹੈ ਰਾਏ ਬਲਵੰਡ ਤਥਾ ਸੱਤੇ ਡੂਮਾਖੀ, ਇਹ ਉਹ ਵਾਰ ਹੈ। ਉਹਦੇ ਵਿੱਚ ਪਹਿਲਾਂ ਤਾਂ ਗੁਰੂ ਨਾਨਕ ਮਹਾਰਾਜ ਜੀ ਜੀ ਦੀ ਸਿਫਤ ਸਲਾਹ ਕੀਤੀ ਗਈ, ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਗਾਥਾ ਆਈ, ਪਰ ਉਹਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਸਿੱਖ ਦੇ ਰੂਪ ਵਿੱਚ, ਭਾਈ ਲਹਿਣੇ ਦੇ ਰੂਪ ਵਿੱਚ ਆਖਿਆ ਗਿਆ। ਲਹਿਣੇ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸ਼ੈਕਾਇਆ ਫੇਰ ਪਲਟੀ। ਇਹਦੇ ਵਿੱਚ ਹੀ ਫਿਰ ਬੋਲ ਆਉਂਦਾ ਹੈ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਏ। ਜਿੰਨੇ ਵੀ ਟੀਕਾਕਾਰ ਨੇ ਉਹਨਾਂ ਨੇ ਹੱਟੀਏ ਦਾ ਅਰਥ ਕੀਤਾ ਹੱਟੀ ਦੁਕਾਨ। ਭਾਈ ਲਹਿਣਾ ਜੀ, ਗੁਰੂ ਨਾਨਕ ਮਹਾਰਾਜ ਜੀ ਦੀ ਹੱਟੀ ਦਾ ਜਿਹੜਾ ਸਿੰਘਾਸਨ ਸੀ ਉਹ ਮਲ ਕੇ ਬੈਠ ਗਏ, ਸਥਾਪਿਤ ਹੋ ਕੇ ਬਹਿ ਗਏ। ਮਲ ਤਖਤ ਬੈਠੇ ਗੁਰ ਹੱਟੀਏ, ਗੁਰੂ ਦੀ ਹੱਟੀ ਕੀ ਹੈ? ਜਿੱਥੋਂ ਸੱਚ ਦਾ ਸੌਦਾ ਪ੍ਰਾਪਤ ਹੁੰਦਾ। ਹੱਟੀ ਕਿਹਨੂੰ ਆਖਦੇ ਆ? ਜਿੱਥੋਂ ਸੌਦਾ ਮਿਲਦਾ, ਵਰਤੋਂ ਵਿਹਾਰ ਵਿੱਚ ਆਉਣ ਵਾਲਾ ਪਦਾਰਥ ਸੌਦਾ, ਜ਼ਿੰਦਗੀ ਨਿਰਵਾਹ ਕਰਨ ਵਾਸਤੇ ਵਸਤੂਆਂ, ਜਿੱਥੋਂ ਹੱਟੀ ਦਾ ਨਾਮ ਹੀ ਇਸੇ ਕਰਕੇ। ਰਾਏ ਬਲਵੰਡ ਤਥਾ ਸੱਤਾ ਜੀ ਕੀ ਕਹਿ ਰਹੇ ਨੇ? ਗੁਰੂ ਨਾਨਕ ਮਹਾਰਾਜ ਜੀ ਦੀ ਇਹ ਇੱਕ ਹੱਟੀ ਹੈ, ਗੁਰੂ ਨਾਨਕ ਜੀ ਦਾ ਘਰ ਇਹ ਇੱਕ ਹੱਟੀ ਹੈ, ਅਤੇ ਭਾਈ ਲਹਿਣਾ ਜੀ ਨੇ ਇੰਨੀ ਬਾਰੀਕ ਸਿੱਖੀ ਕਮਾਈ ਹੈ, ਉਹ ਇਸ ਹੱਟੀ ਦੇ ਮਾਲਕ ਬਣ ਕੇ ਬਹਿ ਗਏ। ਅਤੇ ਉਹਨਾਂ ਨੇ ਕੀਤਾ ਕੀ ਸੀ? ਕਰੇ ਜੇ ਗੁਰ ਫੁਰਮਾਇਆ, ਉਹੀ ਕੁਝ ਕਰਦੇ ਸੀ ਜੋ ਗੁਰੂ ਫੁਰਮਾਨ ਕਰਦਾ ਸੀ, ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਸਨ ਕਰਦੇ। ਲਗਭਗ ਇੱਕ ਦਹਾਕੇ ਦਾ ਸਮਾਂ ਉਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿਣਾ ਕੀਤਾ ਸ਼੍ਰੀ ਕਰਤਾਰਪੁਰ ਸਾਹਿਬ। ਅਤੇ ਜਿੰਨੇ ਵੀ ਵਰੇ ਗੁਰੂ ਨਾਨਕ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਉਹਨਾਂ ਨੇ ਰਹਿਣਾ ਕੀਤਾ, ਵਾਰ ਦੇ ਵਿੱਚ ਬਲਵੰਡ ਜੀ ਕਹਿੰਦੇ ਨੇ ਉਹਨਾਂ ਨੇ ਉਹ ਕੁਝ ਕੀਤਾ ਜੋ ਗੁਰੂ ਕਹਿੰਦਾ ਸੀ। ਕਰੇ ਜੇ ਗੁਰ ਫੁਰਮਾਇਆ, ਗੁਰੂ ਫੁਰਮਾਨ ਕਰਦਾ ਸੀ ਉਹੀ ਕੁਝ ਉਹ ਕਰਦੇ ਸਨ। ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਵੀ ਆਖੀ ਹੈ, ਗੁਰ ਕੇ ਗ੍ਰਹਿ ਸੇਵਕ ਜੇ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ ਮਨ ਕਰਕੇ ਸਹਿਣ ਕਰਨੀ, ਸਹਿ ਦਾ ਭਾਵ ਕੀ? ਸਹਿਣ ਕਰਨਾ, ਬਰਦਾਸ਼ਤ ਕਰਨਾ। ਕਈ ਵਾਰੀ ਬੰਦਾ ਆਮ ਹੀ ਕਹਿ ਦਿੰਦਾ ਹੈ ਆਪਣੀ ਬੋਲਚਾਲ ਦੀ ਬੋਲੀ ਦੇ ਅੰਦਰ, ਇਹ ਗੱਲ ਮੈਥੋਂ ਸਹਿਣ ਨਹੀਂ ਹੁੰਦੀ, ਇਹ ਗੱਲ ਮੈਨੂੰ ਸਹਾਰੀ ਨਹੀਂ ਜਾਂਦੀ, ਬਰਦਾਸ਼ਤ ਨਹੀਂ ਹੁੰਦੀ। ਸ਼ੁਰੂ ਵਿੱਚ ਤਾਂ ਗੁਰੂ ਦਾ ਬੋਲ ਸਹਾਰਨਾ ਹੀ ਪੈਂਦਾ, ਸਹਿਣ ਕਰਨਾ ਹੀ ਪੈਂਦਾ, ਭਾਵੇਂ ਮਨ ਨਾ ਵੀ ਮੰਨੇ, ਭਾਵੇਂ ਮਨ ਸਹਿਮਤ ਨਾ ਵੀ ਹੋਵੇ, ਫਿਰ ਵੀ ਇਹਨੂੰ ਸਹਾਰਨਾ ਪਵੇਗਾ, ਇਹਨੂੰ ਸਹਿਣ ਕਰਨਾ ਹੀ ਪਵੇਗਾ। ਜਿਵੇਂ ਚੋਟ ਲੱਗਦੀ ਹੈ ਨਾ, ਸੱਟ ਵੱਜਦੀ ਹੈ, ਇੱਕ ਵਾਰੀ ਤਾਂ ਜਦੋਂ ਚੋਟ ਪੈਂਦੀ ਹੈ, ਸੱਟ ਵੱਜਦੀ ਹੈ, ਉਦੋਂ ਪੀੜਾ ਹੁੰਦੀ ਹੈ। ਉਹ ਸੱਟਾਂ ਦੇ ਜਿਹੜੇ ਨਿਸ਼ਾਨ ਬਾਅਦ ਵਿੱਚ ਹੋਰ ਦਰਦ ਦਿੰਦੇ ਨੇ, ਬਾਅਦ ਵਿੱਚ ਹੋਰ ਪੀੜਾ ਉੱਠਦੀ ਰਹਿੰਦੀ ਹੈ। ਗੁਰੂ ਦੇ ਹੁਕਮ ਦੀ ਪ੍ਰਥਾਏ ਕੁਝ ਐਸੇ ਬੋਲ ਹੀ ਆਉਂਦੇ ਨੇ, ਗੁਰਮੁੱਖ ਮਾਰਗ ਚੱਲਣਾ ਆਸ ਨਿਰਾਸੀ ਝੀੜ ਉਝੀੜੀ। ਗੁਰੂ ਦੇ ਮਾਰਗ 'ਤੇ ਚੱਲਣਾ, ਆਸਾ ਵਿੱਚ ਨਿਰਾਸ਼ ਰਹਿਣਾ, ਵਾਸ਼ਨਾਵਾਂ ਤੋਂ ਨਿਰਲੇਪ ਹੋ ਕੇ ਰਹਿਣਾ। ਭਾਈ ਗੁਰਦਾਸ ਕਹਿੰਦੇ, ਸਹਿਜ ਸਰੋਵਰ ਸੱਚਖੰਡ, ਸਾਧ ਸੰਗਤ ਸੱਚ ਤਖਤ ਸਰੀੜੀ। ਸਤ ਸੰਗਤ ਇੱਕ ਸਰੋਵਰ ਹੈ ਅਤੇ ਇਹ ਸਹਿਜ ਦਾ ਸਰੋਵਰ ਹੈ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜੇ ਸਰੋਵਰ ਹੁੰਦੇ ਨੇ ਉਹਦੇ ਵਿੱਚ ਹਲਚਲ ਹੁੰਦੀ ਰਹਿੰਦੀ ਹੈ, ਪਾਣੀ ਟਿਕਿਆ ਨਹੀਂ ਹੁੰਦਾ, ਉਹਦੇ ਉੱਤੇ ਤਰੰਗਾਂ ਜੀਆਂ ਬਣੀਆਂ ਰਹਿੰਦੀਆਂ ਨੇ ਹਰ ਵੇਲੇ। ਤਲਾਬ ਆਪਾਂ ਦੇਖਦੇ ਹਾਂ ਜਾਂ ਸਰੋਵਰ ਆਪਾਂ ਦੇਖਦੇ ਹਾਂ, ਹਰ ਵੇਲੇ ਉਹਦੇ ਪਾਣੀ ਵਿੱਚ ਹਰਕਤ ਹੁੰਦੀ ਰਹਿੰਦੀ ਹੈ, ਹਿੱਲ ਜੁੱਲ ਹੁੰਦੀ ਰਹਿੰਦੀ ਹੈ, ਲਹਿਰਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਨੇ। ਥੋੜ੍ਹੀ ਮੋਟੀ ਜਦੋਂ ਹਵਾ ਚੱਲਦੀ ਹੈ, ਸਰੋਵਰ ਦੇ ਪਾਣੀ ਵਿੱਚ ਨਾਲ ਦੀ ਨਾਲ ਹਿੱਲ ਜੁੱਲ ਹੋਣ ਲੱਗ ਪੈਂਦੀ ਹੈ। ਲੇਕਿਨ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਸੱਤ ਸੰਗਤ ਰੂਪੀ ਸਰੋਵਰ ਹੈ, ਇੱਕ ਤਾਂ ਇਹ ਹੈ ਸੱਚਖੰਡ, ਦੂਜਾ ਕਹਿੰਦੇ ਇਹ ਹੈ ਸਹਿਜ ਦਾ ਸਰੋਵਰ। ਸਹਿਜ ਦਾ ਸਰੋਵਰ ਹੈ, ਇਹਦੇ ਵਿੱਚ ਟਿਕਾਓ ਹੈ, ਇਹਦੇ ਵਿੱਚ ਸਥਿਰਤਾ ਹੈ। ਸਹਿਜ ਸਰੋਵਰ ਸੱਚਖੰਡ, ਸਾਧ ਸੰਗਤ ਸੱਚ ਤਖਤ ਸ੍ਰੀੜੀ। ਚੜ੍ਹ ਇੱਕ ਹੀ ਪੱਤ ਪੌੜੀਆਂ, ਨਿਰੰਕਾਰ ਗੁਰ ਸ਼ਬਦ ਸ੍ਰੀੜੀ। ਪੌੜੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਈ ਵਾਰ ਆਉਂਦਾ। ਪੌੜੀਆਂ ਹਮੇਸ਼ਾ ਕਿਸੇ ਮੰਜ਼ਿਲ ਦੇ ਨਾਲ ਜੁੜੀਆਂ ਹੁੰਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਮਾਰਗ 'ਤੇ ਚੱਲਣ ਵਾਸਤੇ, ਚੜ੍ਹਨ ਵਾਸਤੇ ਵੀ ਇਹ ਸ਼ਬਦ ਦੀ ਇੱਕ ਪੌੜੀ ਹੈ। ਇਹ ਤਾਂ ਰਾਹ ਪੱਤ ਪੌੜੀਆਂ ਚੜ੍ਹੀਏ ਹੋਏ 21 ਆਪਾਂ ਰੋਜ਼ ਹੀ ਗੁਰੂ ਨਾਨਕ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਪੜ੍ਹਦੇ ਹਾਂ। ਗੁੰਗੇ ਦੀ ਮਠਿਆਈ ਹੈ ਅਕਥ ਕਥਾ ਵਿਸਮਾਦ ਵਚੀੜੀ। ਗੁੰਗੇ ਦੀ ਮਠਿਆਈ ਵਾਲਾ ਕੌਤਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਤੇ ਕਿਤੇ ਦਰਜ ਕੀਤਾ। ਭਾਵ ਕਿ ਗੁੰਗੇ ਦੇ ਕੋਲ ਜੀਭਾ ਨਹੀਂ, ਉਹ ਦੱਸ ਨਹੀਂ ਸਕਦਾ, ਉਹ ਰੌਲਾ ਨਹੀਂ ਪਾ ਸਕਦਾ ਕਿ ਜੋ ਮਠਿਆਈ ਮੈਂ ਖਾਧੀ ਹੈ ਉਹਦੇ ਵਿੱਚ ਕਿੰਨਾ ਕੁ ਰਸ ਹੈ, ਕਿੰਨਾ ਕੁ ਆਨੰਦ ਹੈ। ਇਹ ਗੁਰਸਿੱਖ ਦੀਆਂ, ਗੁਰਮੁਖ ਦੀਆਂ ਕੁਝ ਕੁ ਨਿਸ਼ਾਨੀਆਂ ਨੇ ਜਿਸ ਦਾ ਜ਼ਿਕਰ ਭਾਈ ਗੁਰਦਾਸ ਇੱਥੇ ਕਰ ਰਹੇ ਨੇ। ਗੁੰਗੇ ਦੀ ਮਠਿਆਈ ਹੈ, ਜੇਕਰ ਕਿਸੇ ਨੇ ਗੁਰਮੁਖ ਬਣ ਕੇ, ਗੁਰਸਿੱਖ ਬਣ ਕੇ ਗੁਰੂ ਦੇ ਅੰਮ੍ਰਿਤਮਈ ਨਾਮ ਦਾ ਰਸ ਮਾਣਿਆ ਹੈ ਤਾਂ ਉਹ ਬਿਆਨ ਬਿਲਕੁਲ ਵੀ ਨਹੀਂ ਕਰ ਸਕਦਾ, ਬੋਲ ਕੇ ਨਹੀਂ ਦੱਸ ਸਕਦਾ ਇਸ ਰਸ ਨੂੰ। ਨਾ ਤਾਂ ਅੱਖਰਾਂ ਵਿੱਚ ਦਰਜ ਕੀਤਾ ਜਾ ਸਕਦਾ, ਨਾ ਬੋਲਾਂ ਵਿੱਚ ਦਰਜ ਕੀਤਾ ਜਾ ਸਕਦਾ। ਇਹ ਖੇਡ ਤਾਂ ਗੁੰਗੇ ਦੀ ਮਠਿਆਈ ਵਰਗੀ ਹੈ, ਅਕਥ ਕਥਾ ਵਿਸਮਾਦ ਵਿਚੀੜੀ। ਗੁਰੂ ਦੇ ਦਰ ਦੀ ਜੋ ਕਥਾ ਹੈ ਉਹ ਕਥਨ ਤੋਂ ਪਰਾਂ ਹੈ, ਅਕਥ ਹੈ, ਬੋਲਾਂ ਵਿੱਚ ਸੀਮਿਤ ਨਹੀਂ ਹੋ ਸਕਦੀ। ਉਂਜ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜੀ ਪੌੜੀ ਲਿਖੀ ਹੈ ਨਾ, ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਇਹ ਪੌੜੀ ਆਪਾਂ ਰੋਜ਼ ਪੜ੍ਹਦੇ ਹਾਂ। ਅੱਖਰ ਬੜੇ ਲਾਜ਼ਮੀ ਨੇ, ਗਿਆਨ ਵਾਸਤੇ ਵੀ, ਬੋਲਣ ਵਾਸਤੇ ਵੀ, ਗੁਰੂ ਨੂੰ ਜਪਣ ਵਾਸਤੇ ਵੀ, ਵਾਹਿਗੁਰੂ ਕਹਿਣ ਵਾਸਤੇ ਵੀ ਅੱਖਰ ਬੜੇ ਲਾਜ਼ਮੀ ਹਨ। ਲੇਕਿਨ ਬਾਣੀ ਇੱਕ ਗੱਲ ਕਹਿੰਦੀ ਹੈ, ਇਹਨਾਂ ਅੱਖਰਾਂ ਦੀ ਵੀ ਕਿਤੇ ਨਾ ਕਿਤੇ ਕੋਈ ਸੀਮਾ ਹੈ, ਅੱਖਰਾਂ ਦਾ ਵੀ ਕੋਈ ਨਾ ਕੋਈ ਹੱਦ ਬੰਨਾ ਹੈ। ਭਾਵੇਂ ਵਾਹਿਗੁਰੂ ਕਹਿਣ ਵਾਸਤੇ ਵੀ ਅੱਖਰ ਚਾਹੀਦੇ ਨੇ, ਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ ਵੀ ਅੱਖਰਾਂ ਦੀ ਲੋੜ ਪੈਂਦੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਇਹ ਅੱਖਰਾਂ ਦਾ ਵੀ ਅੰਤ ਹੁੰਦਾ, ਕਿਤੇ ਨਾ ਕਿਤੇ ਅੱਖਰਾਂ ਦਾ ਵੀ ਹੱਦ ਬੰਨਾ ਹੈ, ਅੱਖਰਾਂ ਦੀ ਵੀ ਸੀਮਾ ਹੈ। ਕਬੀਰ ਕਹਿੰਦੇ ਨੇ, ਇਹ ਤਾਂ ਉਹ ਅੱਖਰ ਨੇ ਜਿਹੜੇ ਅੱਖਾਂ ਨਾਲ ਦੇਖੇ ਨਹੀਂ ਜਾ ਸਕਦੇ, ਉਹ ਅੱਖਰ ਹਨ ਜਿਹੜੇ ਕਦੇ ਮਿਟਦੇ ਨਹੀਂ, ਜਿਹੜੇ ਅਮਿੱਟ ਨੇ। ਨਹੀਂ ਤਾਂ ਜਿਹੜੀ ਕਲਮ ਹੈ ਨਾ ਅੱਖਰਾਂ ਨੂੰ ਲਿਖਣ ਵਾਲੀ, ਉਹ ਕਲਮ ਦਾ ਵੀ ਕੋਈ ਹੱਦ ਬੰਨਾ ਹੈ, ਜਿਸ ਸ਼ਾਹੀ ਦੇ ਨਾਲ ਅੱਖਰ ਲਿਖੇ ਜਾਂਦੇ ਨੇ ਉਹਦੀ ਵੀ ਕੋਈ ਸੀਮਾ ਹੈ, ਜਿਸ ਕਾਗਜ਼ ਉੱਤੇ ਅੱਖਰ ਲਿਖੇ ਜਾਂਦੇ ਨੇ ਉਸ ਕਾਗਜ਼ ਦੀ ਵੀ ਕੋਈ ਸੀਮਾ ਹੈ। ਗਿਆਨ ਵਾਸਤੇ, ਸ਼ਬਦ ਵਾਸਤੇ, ਬੋਲਣ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਅੱਖਰ ਜ਼ਰੂਰੀ ਨੇ, ਪਰ ਜਿਨ ਇਹ ਲਿਖੇ ਤਿਸ ਸਿਰ ਨਹੀਂ, ਉਹਦੇ 'ਤੇ ਇਹ ਅੱਖਰ ਲਾਗੂ ਨਹੀਂ ਹੁੰਦੇ। ਗੁਰਬਾਣੀ ਬੜੀ ਅਗਾਧ ਬੋਧ ਹੈ। ਭਾਈ ਗੁਰਦਾਸ ਜੀ ਨੇ ਗੁਰੂ ਦੀ ਬਾਣੀ ਦੇ ਲੜ ਲੱਗਣ ਵਾਲੇ ਗੁਰਸਿੱਖ ਦੀ ਇਸ ਪੌੜੀ ਵਿੱਚ ਸਿਫਤ ਕਰਦਿਆਂ ਆਖਿਆ, ਗੁਰਮੁਖ ਸੁੱਖ ਫਲ ਸਹਿਜ ਅਲੀੜੀ। ਗੁਰਮੁਖ ਦੀ ਜ਼ਿੰਦਗੀ ਦਾ ਫਲ ਹੈ ਸੁੱਖ, ਜਿਵੇਂ ਕਿਸੇ ਰੁੱਖ ਦਾ ਫਲ ਹੁੰਦਾ ਨਾ, ਉਹਦਾ ਤੱਤ ਹੁੰਦਾ। ਗੁਰਸਿੱਖ ਦੀ ਜ਼ਿੰਦਗੀ ਦਾ ਫਲ ਸਹਿਜ ਹੈ, ਸੁੱਖ ਹੈ, ਆਨੰਦ ਹੈ। ਸਮਾਂ ਸਮਾਪਤ ਹੋਇਆ ਹੈ। ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਅਤਿ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਸੰਗਤਾਂ ਨੂੰ ਸਾਹਿਬਾਂ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਸਰਵਣ ਕਰਵਾ ਕੇ ਗੁਰੂ ਦੇ ਲੜ ਲਾਉਂਦੇ ਰਹਿਣ। ਹੁਣ ਸਮਾਂ ਹੋ ਗਿਆ ਹੈ ਕੀਰਤਨ ਦਾ, ਜਿਸ ਦੇ ਵਿੱਚ ਆਪਣੇ ਪਾਸ ਪਿਛਲੇ ਦਿਨਾਂ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀਆਂ ਭਰ ਰਹੇ ਹਨ ਅਤਿ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀਆਂ ਭਰਦੇ ਹਨ। ਭਾਈ ਸਾਹਿਬ ਜੀ ਐਤਵਾਰ ਤੱਕ ਕਿਸੇ ਤਰ੍ਹਾਂ ਹੀ ਹਾਜ਼ਰੀਆਂ ਭਰਨਗੇ, ਅਤੇ ਐਤਵਾਰ ਸਵੇਰ ਦੇ ਦੀਵਾਨਾਂ ਦੇ ਵਿੱਚ ਵੀ ਭਾਈ ਸਾਹਿਬ ਜੀ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨ ਕੇ ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ 17, 18 ਅਤੇ 19 ਅਗਸਤ ਨੂੰ ਬੱਚਿਆਂ ਦਾ ਗੁਰਮਤਿ ਦਾ ਕੈਂਪ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਵਿਖੇ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਬੱਚੇ ਆ ਸਕਦੇ ਹਨ। ਅਗਰ ਆਪ ਜੀ ਨੇ ਬੱਚਿਆਂ ਦੀ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਬੱਚਿਆਂ ਨੂੰ ਜ਼ਰੂਰ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਲੈ ਕੇ ਆਇਆ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਸਕੀਏ, ਜੋ ਸਾਡਾ ਮਾਣ ਮੱਤਾ ਇਤਿਹਾਸ ਹੈ ਉਹ ਵੀ ਬੱਚਿਆਂ ਨੂੰ ਸਿਖਾ ਸਕੀਏ। ਬਹੁਤ ਸਾਰੇ ਪ੍ਰੋਗਰਾਮ ਬੱਚਿਆਂ ਵਾਸਤੇ ਲੀਕੇ ਜਾਂਦੇ ਹਨ ਗੁਰਦੁਆਰਾ ਸਾਹਿਬ ਵਿਖੇ। ਅੱਜ ਵੀ ਭਾਈ ਸਾਹਿਬ ਜੀ ਦੇ ਪ੍ਰੋਗਰਾਮ ਤੋਂ ਬਾਅਦ, ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਹਰ ਸ਼ੁੱਕਰਵਾਰ ਜੋ ਯੂਥ ਦਰਬਾਰ ਹੁੰਦਾ ਹੈ ਉਸ ਦੇ ਵਿੱਚ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਬਹੁਤ ਹੀ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਜੋ ਇੱਥੇ ਪਹੁੰਚੇ ਹਨ, ਉਹ ਵੀ ਉਹ ਬੱਚਿਆਂ ਦੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਲਿਖ ਕੇ ਲੈ ਕੇ ਆਏ ਹਨ। ਉਹ ਵੀ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰਨੀਆਂ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਉਲੀਕੇ ਗਏ ਹਨ, ਉਸ ਦੇ ਵਿੱਚ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਆਉਣਾ ਅਤੇ ਹਾਜ਼ਰੀਆਂ ਭਰਨੀਆਂ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਤ ਹੈ, ਪਤਾ ਨਹੀਂ ਕੀ, ਇਕੱਲੇ ਇਕੱਲੇ ਨੂੰ ਦੇਖਦਾ ਮੈਂ, ਕਿਉਂ ਨਹੀਂ ਬੋਲਦਾ, ਡਿਊਟੀ ਲਾਈ ਹੈ ਮਹਾਰਾਜ, ਮੈਂ ਉੱਥੇ ਤੱਕ ਦੇਖਦਾ ਪਿਆ ਜਿਹੜਾ ਨਹੀਂ ਬੋਲਦਾ। ਮੇਰਾ ਜੀ ਕਹਿੰਦਾ ਤੁਸੀਂ ਬੋਲੋ, ਔਰ ਇੰਨੀ ਉੱਚੀ ਬੋਲੋ, ਇੰਨੀ ਉੱਚੀ ਬੋਲੋ ਕਿ ਇਹ ਮਨ ਜਿਹੜਾ ਦੌੜਦਾ ਹੋਇਆ ਭੱਜਦਾ ਹੋਇਆ ਇਹ ਗੁਰਦੁਆਰੇ ਨੂੰ ਆਇਆ। ਗੁਰਦੁਆਰੇ ਆਇਆ ਨਹੀਂ, ਕਈਆਂ ਦੇ ਮਨ ਕਿੰਨੇ ਕਿੰਨੇ ਘੰਟੇ ਗਾਉਣ ਤੋਂ ਬਾਅਦ ਨਹੀਂ ਆਉਂਦੇ। ਆਖੋ ਬਾਈ ਬਹੁਤ ਔਖਾ ਮਨ ਨੂੰ ਲੈ ਕੇ ਆਉਣਾ ਗੁਰਦੁਆਰੇ, ਇਸ ਲਈ ਉੱਚੀ ਉੱਚੀ ਕਹਿੰਦੇ। ਮਸਕੀਨ ਜੀ ਕਹਿੰਦੇ ਹੁੰਦੇ ਨੇ, ਕਹਿੰਦੇ ਕਦੀ ਮੰਮੀ ਨੂੰ ਇੰਨੀ ਉੱਚੀ ਉੱਚੀ ਬੁਲਾਏ, ਇੰਨੀ ਵਾਰੀ ਬੁਲਾਏ, ਬਾਪ ਨੂੰ ਇੰਨੀ ਵਾਰੀ ਨਹੀਂ ਬੁਲਾਉਂਦੇ, ਸੌਖਾ ਜਿਹਾ ਬੁਲਾਉਂਦੇ ਆ ਜਾਂ। ਪਰ ਦੂਰੀ ਬੜਾ ਵਾਹਿਗੁਰੂ ਸਾਡੇ ਤੋਂ, ਇੰਨੀ ਜ਼ਿਆਦਾ ਮਾਇਆ ਨੇ ਪ੍ਰਕੋਪ ਕੀਤਾ ਹੋਇਆ। ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ। ਕਿੱਦਾਂ ਉਭਰੇ? ਜਿਨ ਸੱਚ ਨਾਮ ਚਿੱਤ ਲਾਇਆ, ਚਿੱਤ ਲਾ

0: वाहेगुरु जी का
1: सर।

ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਵਿਸ਼ੇਸ਼ ਤੌਰ 'ਤੇ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਪਾ ਰਹੇ ਹਨ। ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਗਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ, ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਪ੍ਰੇਰਦੇ ਰਹਿਣ। ਗੁਰਮੁਖ ਪਿਆਰਿਓ, ਭਾਈ ਸਾਹਿਬ ਜੀ ਕੱਲ੍ਹ ਅਤੇ ਪਰਸੋਂ ਦੋ ਦਿਨ ਹੋਰ ਹਾਜ਼ਰੀਆਂ ਭਰਨਗੇ। ਕੱਲ੍ਹ ਅਤੇ ਪਰਸੋਂ ਸ਼ਾਮ ਦੇ ਦੀਵਾਨਾਂ ਦੇ ਵਿੱਚ 7 ਵਜੇ ਤੋਂ ਲੈ ਕੇ 8:30 ਵਜੇ ਤੱਕ, ਅਤੇ ਪਰਸੋਂ ਸਵੇਰੇ ਐਤਵਾਰ ਸਵੇਰੇ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ, ਅਤੇ ਨਾਲ ਹੀ ਬੇਨਤੀ ਹੈ ਕਿ ਬੱਚਿਆਂ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ 17, 18, ਅਤੇ 19 ਅਗਸਤ ਨੂੰ ਹੋ ਰਹੇ ਹਨ, ਜੋ ਕਿ ਆਉਣ ਵਾਲੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਹਨ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਬੱਚੇ ਆ ਸਕਦੇ ਹਨ। ਅਗਰ ਆਪ ਜੀ ਨੇ ਹਾਲੇ ਤੱਕ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਕਿਉਂਕਿ ਗੁਰਦੁਆਰਾ ਸਾਹਿਬ ਵੱਲੋਂ ਜਿੰਨੇ ਵੀ ਬੱਚਿਆਂ ਦੇ ਵਾਸਤੇ ਪ੍ਰੋਗਰਾਮ ਹੁੰਦੇ ਹਨ, ਉਹਨਾਂ ਪ੍ਰੋਗਰਾਮ ਰਾਹੀਂ ਯਤਨ ਹੁੰਦਾ ਹੈ ਕਿ ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਜਾਵੇ, ਨਾਲ ਹੀ ਜੋ ਸਾਡਾ ਮਾਣ ਮੱਤਾ ਇਤਿਹਾਸ ਹੈ, ਜੋ ਗੁਰ ਇਤਿਹਾਸ ਹੈ, ਉਸ ਵੀ ਬੱਚਿਆਂ ਨੂੰ ਦੱਸਿਆ ਜਾਵੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਸਾਜ ਰਹੇ ਹਨ, ਜਿਸ ਦੇ ਵਿੱਚ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ, ਅਤੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸ਼ੁੱਕਰਵਾਰ ਯੂਥ ਦਰਬਾਰ ਹੁੰਦਾ ਹੈ, ਜਿਸ ਦੇ ਵਿੱਚ ਬੱਚਿਆਂ ਦੇ ਵਾਸਤੇ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਲਿਖੇ ਜਾਂਦੇ ਹਨ। ਇਸ ਵਾਰੀ ਆਪਣੇ ਪਾਸ ਬਹੁਤ ਹੀ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚੇ ਹੋਏ ਹਨ, ਜੋ ਕਿ ਬੱਚਿਆਂ ਦੇ ਵਾਸਤੇ ਬਹੁਤ ਹੀ ਵਧੀਆ ਪ੍ਰੋਗਰਾਮ ਉਲੀਕ ਕੇ ਲੈ ਕੇ ਆਏ ਹਨ। ਸੋ ਜਿਤਨੇ ਵੀ ਬੱਚੇ ਬਾਹਰ ਹਨ ਜਾਂ ਥੱਲੇ ਲੰਗਰ ਹਾਲ ਦੇ ਵਿੱਚ ਹਨ, ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਕਿਰਪਾ ਕਰਕੇ ਬੱਚਿਆਂ ਨੂੰ ਦਰਬਾਰ ਹਾਲ ਦੇ ਵਿੱਚ ਲੈ ਕੇ ਆਓ, ਅਤੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਹਾਲੇ ਤੱਕ ਇਹਨਾਂ ਕਲਾਸਾਂ ਦੇ ਵਿੱਚ, ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਵੀ ਜ਼ਰੂਰ ਪ੍ਰੇਰ ਕੇ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਆਪ ਵੀ ਵੱਧ ਤੋਂ ਵੱਧ ਲਾਹਾ ਲੈ ਸਕੀਏ, ਅਤੇ ਜੋ ਸਾਡੀ ਆਉਣ ਵਾਲੀ ਪਨੀਰੀ ਹੈ ਇਹਨਾਂ ਨੂੰ ਵੀ, ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ, ਬਾਣੀ ਦੇ ਨਾਲ ਜੋੜੀਏ, ਬਾਣੀ ਦੇ ਨਾਲ ਜੋੜੀਏ। ਸੋ ਹੁਣ ਮੈਂ ਸਤਿਕਾਰਯੋਗ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਉਹਨਾਂ ਵੱਲੋਂ ਬੱਚਿਆਂ ਦੇ ਵਾਸਤੇ ਇਹ ਯੂਥ ਦਾ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ, ਉਹ ਭਾਈ ਸਾਹਿਬ ਜੀ ਆਪ ਜੀ ਨੂੰ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭਨਾ ਦੇ ਪਿਆਰੇ, ਸਭਨਾ ਦੇ ਦਾਤਾਰੇ, ਸਭਨਾ ਨੂੰ ਸਿਰਜਣ ਹਾਰੇ, ਸਭਨਾ ਦੇ ਪਾਲਣ ਹਾਰੇ, ਸਭਨਾ ਨੂੰ ਬਖਸ਼ਣ ਹਾਰੇ ਪਿਆਰੇ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਪਿਆਰੇ ਸਤਿਗੁਰਾਂ ਜੀ ਦੀ ਹਜ਼ੂਰੀ ਅਤੇ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੀਆਂ ਸਤਿਗੁਰ ਪਿਆਰੇ ਜੀ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ, ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰੇ ਜੀ ਦੇ ਦਰ 'ਤੇ ਫਿਰ ਤੋਂ ਆਪਣੀਆਂ ਹਾਜ਼ਰੀਆਂ ਲਵਾਈਏ। ਸਭ ਆਪ ਆਪਣੇ ਹੱਥ ਜੋੜੋ ਜੀ, ਆਪਣੇ ਨੈਣਾਂ ਨਾਲ ਸਤਿਗੁਰ ਪਿਆਰੇ ਜੀ ਦੇ ਦਰਸ਼ਨ ਕਰਦੇ ਹੋਏ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਸੀਸ ਝੁਕਾ ਕੇ ਗੱਜ ਕੇ ਫਤਿਹ ਬੁਲਾਓ।

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਕਮ ਹੋਇਆ ਕਿ ਸੈਸ਼ਨ ਥੋੜ੍ਹਾ ਇੰਟਰੈਕਟਿਵ ਕਰਨਾ ਹੈ ਅਤੇ ਫਰਾਈਡੇ ਨੂੰ ਕਹਿੰਦੇ ਆਪਾਂ ਕੋਸ਼ਿਸ਼ ਵੀ ਕਰਦੇ ਹਾਂ ਕਿ ਖੜ੍ਹੇ ਹੋ ਕੇ ਸੈਸ਼ਨ ਹੋਵੇ। ਚਲੋ ਮਹਾਰਾਜ ਜੀ ਨੂੰ ਜਿਵੇਂ ਭਾਵੇ। ਸਭ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਆ, ਆਪ ਜੀ ਕਿਰਪਾ ਕਰਕੇ ਲਾਗੇ ਆ ਜਾਓ ਸਾਰੇ। ਇੱਕ ਵਾਰੀ ਉੱਠ ਕੇ ਅਸੀਂ ਸਿਮਰਨ ਕਰਾਂਗੇ, ਇਹਦੇ ਨਾਲ ਕੀ ਹੋਏਗਾ, ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਨਾ, ਵਾਈਬ੍ਰੇਸ਼ਨ ਬਣਦੀ ਹੈ ਇਕੱਠੇ ਇਕੱਠੇ ਸਾਰੇ ਸਾਰੇ ਵੀਰਾਂ ਭੈਣਾਂ ਉੱਠ ਕੇ ਲਾਗੇ ਹੋ ਜਾਓ ਮਹਾਰਾਜ ਜੀਆਂ ਦੇ।

ਸੰਗਤ ਜੀ, ਅਸੀਂ ਸੋਚ ਰਹੇ ਕਿ ਇਤਿਹਾਸ ਦੀ ਲੜੀ ਸ਼ੁਰੂ ਕਰੀਏ ਕਿ ਗੁਰਬਾਣੀ ਦੀ ਕਰੀਏ। ਬੱਚਿਆਂ ਲਈ ਕਰੇ ਦਰਸ਼ਨ ਮੇਲੇ ਕਰ ਲਈਏ। ਬੱਚੇ ਤਾਂ ਸਿਆਣੀਆਂ ਉਮਰਾਂ ਦੇ ਹਨ, ਸੰਥਿਆ ਕਰਨ ਵਾਲੇ ਹਨ। ਜੋ ਸਾਨੂੰ ਪਤਾ ਲੱਗਾ ਕਿ ਬੱਚੇ ਸਿਆਣੇ ਹਨ, ਸੰਥਿਆ ਕਰਨ ਵਾਲੇ ਹਨ, ਗੁਰਬਾਣੀ ਨੂੰ ਪੜ੍ਹਨ ਵਾਲੇ ਹਨ। ਸਾਖੀ ਵੀ ਗੱਲ ਕਰਦੇ ਹਾਂ, ਪਰ ਗੁਰਬਾਣੀ ਸ਼ਬਦ ਵੀ ਆਪ ਜੀ ਦੇ ਸਾਹਮਣੇ ਆ ਜਾਏਗਾ। ਸ਼ਬਦ ਆਪ ਜੀ ਨੇ ਪਹਿਲਾਂ ਪੜ੍ਹੇ ਵੀ ਹੋਣਗੇ। ਅੱਜ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਫੀਲ ਕੀਤਾ ਜਾਵੇ। ਸੋ ਸਾਰੇ ਧੀਆਂ ਪੁੱਤਰਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਆਪ ਜੀ ਨੇ ਵੀ ਆਪਣਾ ਫੋਕਸ ਬਣਾ ਕੇ ਰੱਖਣਾ। ਸੰਗਤ ਜੀ, ਗੁਰਬਾਣੀ ਪੜ੍ਹਨਾ ਇਹ ਪਹਿਲਾ ਸਟੈਪ ਹੈ ਸਤਿਗੁਰ ਪਿਆਰੇ ਜੀ ਦੇ ਦਰਸ਼ਨ ਕਰਨ ਦਾ। ਕਿਉਂਕਿ ਜਦੋਂ ਅਰਦਾਸ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਆਪਾਂ ਉੱਦਾਂ ਪ੍ਰੇਮ ਸਹਿਤ ਕਹਿ ਦਿੰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ, ਇੱਦਾਂ ਕਹਿੰਦੇ ਹਾਂ। ਪਰ ਉੱਥੇ ਲਿਖਿਆ ਕੀ ਹੋਇਆ ਭਲਾ? ਅਰਦਾਸ ਦੇ ਵਿੱਚ ਕੀ ਲਿਖਿਆ ਹੋਇਆ? ਉੱਥੇ ਦਰਸ਼ਨ ਨਹੀਂ ਲਿਖਿਆ ਹੋਇਆ, ਉੱਥੇ ਲਿਖਿਆ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਅਸਲ ਵਿੱਚ ਦੀਦਾਰ ਦਾ ਮਤਲਬ ਹੀ ਦਰਸ਼ਨ ਹੁੰਦਾ ਹੈ, ਠੀਕ ਹੈ ਜੀ। ਦੀਦਾਰ ਲਫ਼ਜ਼ ਜਿਹੜਾ ਇਹ ਆਮ ਸਾਡੇ ਪੰਜਾਬੀ 'ਚ ਸ਼ਾਇਦ ਅਸੀਂ ਇੰਨਾ ਨਹੀਂ ਸਮਝ ਸਕਦੇ, ਤਾਂ ਹੀ ਅਕਸਰ ਜਿਹੜੇ ਆਪਣੇ ਗੁਣੀ ਜਨ ਹਨ ਜਾਂ ਗੁਰਮੁਖ ਪਿਆਰੇ ਉਹ ਅਰਦਾਸ ਕਰਦੇ ਆ ਕਹਿ ਦਿੰਦੇ ਹਨ ਪਾਠ ਦਰਸ਼ਨ ਦੀਦਾਰ, ਕਿ ਸੰਗਤ ਉਸ ਚੀਜ਼ ਨੂੰ ਫੀਲ ਕਰ ਸਕੇ। ਅੱਛਾ, ਸਭ ਤੋਂ ਇੰਪੋਰਟੈਂਟ ਫੀਲਿੰਗ ਹੀ ਹੁੰਦੀ ਹੈ ਇਸ ਦੁਨੀਆ ਦੇ ਵਿੱਚ। ਦੋ ਭਰਾ ਹਨ, ਫੀਲਿੰਗ ਹੈ, ਅਤੇ ਭਰਾ ਹਨ, ਫੀਲਿੰਗ ਖਤਮ ਹੋ ਗਈ ਤਾਂ ਕੁਛ ਵੀ ਨਹੀਂ ਹਨ। ਮਾਤਾ ਪਿਤਾ, ਕੋਈ ਵੀ ਰਿਸ਼ਤੇਦਾਰੀ ਇਸ ਦੁਨੀਆ ਦੇ ਵਿੱਚ ਫੀਲਿੰਗ ਤੋਂ ਤਾਂ ਹੈ। ਅੱਛਾ, ਆਪ ਜੀ ਪਿਆਰੇ ਜੀ ਦਾ ਅਤੇ ਸਤਿਗੁਰ ਪਿਆਰੇ ਜੀ ਦਾ ਰਿਸ਼ਤਾ ਕੀ ਹੈ? ਇਹ ਵੀ ਤਾਂ ਫੀਲਿੰਗ 'ਤੇ ਹੀ ਹੈ ਨਾ। ਕੋਈ ਫੀਲ ਕਰਦਾ ਹੈ ਕਿ ਕਲਗੀਧਰ ਜੀ ਮੇਰੇ ਪਿਤਾ ਜੀ ਹਨ, ਤਾਂ ਉਹ ਸਿੱਖੀ ਨੂੰ ਤੁਰ ਪੈਂਦਾ ਹੈ। ਕਿਸੇ ਨੂੰ ਉਹ ਫੀਲਿੰਗ ਉਪਜਦੀ ਨਹੀਂ, ਸਾਰੀ ਉਮਰ ਉਹ ਗੁਰਦੁਆਰਾ ਸਾਹਿਬ ਵੀ ਆਉਂਦਾ ਰਹਿੰਦਾ ਹੈ ਅਤੇ ਉੱਦਾਂ ਦਾ ਉੱਦਾਂ ਹੀ ਰਹਿੰਦਾ ਹੈ। ਸਾਰਾ ਕੁਛ ਫੀਲਿੰਗ 'ਤੇ ਹੁੰਦਾ ਹੈ। ਇੱਕ ਗੱਲ ਯਾਦ ਰੱਖਣਾ, ਗੁਰਬਾਣੀ ਦੀ ਗੱਲ ਬੱਚਿਆਂ ਨਾਲ ਵੀ ਥੋੜ੍ਹੀ ਕਰਦੇ ਹਾਂ। ਪੁੱਤਰ, ਗੁਰਬਾਣੀ ਪੜ੍ਹਨ ਦਾ ਤਰੀਕਾ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਹੀ ਸਮਝਾ ਦਿੱਤਾ ਸੀ। ਕਹਿੰਦੇ ਗਾਵੀਏ ਸੁਣੀਏ, ਬੋਲੋ

ਇਹ ਪੰਕਤੀ ਆਪ ਜੀ ਹਮੇਸ਼ਾ ਪੜ੍ਹਦੇ ਹੋ, ਕਿਉਂਕਿ ਤਕਰੀਬਨ ਜਪਜੀ ਸਾਹਿਬ ਤਾਂ ਜਿਹੜਾ ਵੀ ਸਿੱਖ ਮਹਾਰਾਜ ਜੀ ਦੀ ਬਾਣੀ ਪੜ੍ਹਦਾ ਜਪਜੀ ਸਾਹਿਬ ਤੋਂ ਹੀ ਸ਼ੁਰੂਆਤ ਕਰਦਾ, ਔਰ ਇਹ ਪੰਕਤੀ ਵੀ ਸ਼ੁਰੂਆਤ ਦੇ ਵਿੱਚ ਹੀ ਆ ਜਾਂਦੀ ਹੈ। ਇਹ ਦਾਸ ਨੂੰ ਜੋ ਸਮਝ ਆਇਆ, ਕਹਿੰਦੇ ਪਹਿਲਾ ਸਟੈਪ ਗਾਉਣਾ ਹੈ, ਠੀਕ ਹੈ ਜੀ। ਅੱਛਾ, ਇੱਥੇ ਹੁਣ ਪੜ੍ਹਨਾ ਤਾਂ ਲਿਖਿਆ ਹੀ ਨਹੀਂ ਆ, ਉੱਦਾਂ ਪੰਕਤੀ ਇੱਦਾਂ ਵੀ ਹੁੰਦੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਗਾਉਣ ਦੇ ਵਿੱਚ ਹੀ ਆ ਰਿਹਾ ਹੈ ਪਿਆਰਿਓ, ਕੀ ਆ ਰਿਹਾ ਹੈ? ਪੜ੍ਹਨਾ, ਗਾਉਣ ਦੇ ਵਿੱਚ ਹੀ ਪੜ੍ਹਨਾ ਆ ਰਿਹਾ। ਅਸੀਂ ਵੇਖੀਏ ਸ਼ਾਇਦ, ਹਾਂਜੀ, ਅੱਛਾ ਪੰਕਤੀ ਕੱਢਤੀ ਦੂਜੀ ਫੌਜਾਂ ਨੇ। ਵਾਹਿਗੁਰੂ ਜੀ, ਹਾਂਜੀ, ਗਾ ਵੀ ਹੈ, ਗਾਉਣਾ ਜਿਹੜਾ ਹੈ ਸੁਣਨਾ ਹੀ ਹੈ, ਅੱਛਾ ਸੋਰੀ ਮਾਫ਼ ਕਰਨਾ, ਗਾਉਣਾ ਪੜ੍ਹਨਾ ਹੀ ਹੈ। ਅੱਛਾ, ਆਪਾਂ ਜਦੋਂ ਸਵੇਰੇ ਨਿਤਨੇਮ ਕਰਦੇ ਹਾਂ, ਆਪਾਂ ਪੜ੍ਹਦੇ ਹਾਂ ਕਿ ਗਾਉਂਦੇ ਹਾਂ? ਆਪਾਂ ਪੜ੍ਹਦੇ ਹਾਂ। ਅਤੇ ਆਪ ਜੀ ਦੱਸੋ ਵੀ ਕਿੰਨੀ ਕੁ ਵਾਰੀ ਆਪਣਾ ਦਿਲ ਲੱਗਦਾ ਹੈ? ਸਮਾਂ ਬਹੁਤ ਸੰਕੋਚਵਾਂ, ਬੋਲੋ ਪਲੀਜ਼। ਝਿਜਕਣਾ ਨਹੀਂ ਪਿਆਰਿਓ, ਝਿਜਕਣਾ ਨਹੀਂ, ਬੋਲੋ, ਗਲਤ ਵੀ ਬੋਲੋ, ਜੋ ਮਨ 'ਚ ਆਉਂਦਾ, ਪਰ ਬੋਲੋ, ਇੰਸਟੈਂਟਲੀ ਬੋਲੋ। ਜਦੋਂ ਅਸੀਂ ਪ੍ਰਸ਼ਨ ਪੁੱਛ ਰਹੇ ਨਾ, ਜਵਾਬ ਅੰਦਰੋਂ ਇੰਸਟੈਂਟਲੀ ਆ ਰਿਹਾ, ਤਾਂ ਬੋਲੋ ਵੀ ਇੰਸਟੈਂਟਲੀ। ਕਦੇ ਕਦੇ ਦਿਲ ਲੱਗਦਾ ਹੈ। ਅੱਛਾ, ਕਿਸੇ ਦਿਨ ਨਾ ਆਪ ਜੀ ਨੇ ਬਾਣੀ ਪੜ੍ਹਦੇ ਆ ਕਿਤੇ ਰੁਕ ਜਾਣਾ ਅਤੇ ਗੁਰਬਾਣੀ ਨੂੰ ਗਾ ਕੇ ਵੇਖਣਾ। ਗਾਉਣ ਦੇ ਨਾਲ ਸੁਰਤ ਸਹਿਜੇ ਟਿਕਦੀ ਹੈ, ਪੜ੍ਹਿਆ ਬੇਧਿਆ ਨੀਚ ਜਾ ਸਕਦਾ ਹੈ। ਗੌਰ ਕਰਨਾ, ਜੋ ਦਾਸ ਇਸ ਚੀਜ਼ ਦਾ ਅਭਿਆਸ ਕਰਦਾ ਸੀ, ਪੜ੍ਹਿਆ ਬੇਧਿਆ ਨੀਚ ਜਾ ਸਕਦਾ ਹੈ। ਇੱਕ ਓਅੰਕਾਰ ਸਤਨਾਮ ਤੋਂ ਸ਼ੁਰੂ ਹੋਏ, ਗਾਵੈ ਕੋ ਤਾਣ 'ਤੇ ਜਾ ਕੇ ਸੁਰਤ ਉੱਡੀ, ਮੁੜ ਕੇ ਪਤਾ ਹੀ ਲੱਗਾ ਜਦੋਂ ਕਿਹਾ ਪਵਨ ਗੁਰੂ ਪਾਣੀ ਪਿਤਾ, ਫਿਰ ਆ ਕੇ ਉਹ ਜਿਹੜਾ ਪੰਛੀ ਸੀ ਵਾਪਸ ਆ ਗਿਆ ਪੋਥੀ ਸਾਹਿਬ ਜੀ ਦੇ ਕੋਲ। ਉਹ ਪੰਛੀ ਉਹਨਾਂ ਚਿਰ ਕਿੱਥੇ ਉੱਡਦਾ ਰਿਹਾ, ਮਨ ਦਾ ਪਤਾ ਹੀ ਨਹੀਂ ਲੱਗਾ। ਅੱਛਾ, ਜਦੋਂ ਗਾਓਗੇ ਨਾ, ਤਾਂ ਗਾਉਣ ਦੇ ਵਿੱਚ ਇਹ ਮਨ ਦੂਰ ਨਹੀਂ ਜਾਂਦਾ, ਠੀਕ ਹੈ ਜੀ। ਸੋ ਇਹ ਆਪ ਜੀ ਨੇ ਇੱਕ ਅਭਿਆਸ, ਵੈਸੇ ਤੁਸੀਂ ਕਿਹਾ ਬੱਚੇ ਆ, ਕਾਪੀ ਕੂਪੀ ਲੈ ਕੇ ਆਉਣੀ ਸੀ ਕੁਛ ਲਿਖਣ ਲਈ, ਇੱਕ ਅਭਿਆਸ ਇਹ ਕਮਾਉਣਾ ਹੈ ਕਿ ਠੀਕ ਆ, ਸਮਾਂ ਸੰਕੋਚਵਾਂ ਹੈ, ਸਾਡੀ ਰੂਟੀਨ ਬਣ ਚੁੱਕੀ ਪੜ੍ਹਨ ਦੀ, ਪਰ ਕੋਈ ਨਾ ਕੋਈ ਸ਼ਬਦ ਲੈ ਲੈਣਾ ਜਿਸ ਨੂੰ ਗਾਉਣਾ ਹੈ, ਗਾ ਕੇ ਦੇਖਣਾ ਹੈ। ਸੋ ਮਹਾਰਾਜ ਕਹਿੰਦੇ ਪਹਿਲੀ ਗੱਲ। ਅੱਛਾ, ਹੁਣ ਗਾਉਣਾ ਕੀ ਹੁੰਦਾ ਹੈ ਜੀ? ਬੋਲਣਾ। ਕਿਉਂ ਜੀ? ਪ੍ਰਸ਼ਨ ਇਹ ਹੈ ਕਿ ਜਦੋਂ ਬੋਲ ਰਹੇ ਹਾਂ ਤਾਂ ਐਨਰਜੀ ਕਿੱਧਰ ਨੂੰ ਜਾ ਰਹੀ ਹੈ? ਬਾਹਰ ਨੂੰ ਐਨਰਜੀ ਜਾ ਰਹੀ ਹੈ। ਜਦੋਂ ਅਸੀਂ ਬੋਲ ਰਹੇ ਹਾਂ ਤਾਂ ਸਾਡੀ ਆਵਾਜ਼ ਬਾਹਰ ਨੂੰ ਜਾ ਰਹੀ ਹੈ, ਜੇ ਅਸੀਂ ਕੰਨ ਬੰਦ ਕਰ ਦਈਏ ਬਿਲਕੁਲ ਤਾਂ ਐਨਰਜੀ ਤਾਂ ਬਾਹਰ ਜਾ ਰਹੀ ਹੈ। ਗਾਉਣਾ ਉਸ ਵੇਲੇ ਕੋਈ ਮਾਇਨੇ ਨਹੀਂ ਰੱਖਦਾ ਜੇ ਉਹਦੇ ਨਾਲ ਸੁਣਨਾ ਨਾ ਹੋਵੇ ਤੇ। ਮਾਫ਼ ਕਰ ਦੇਣਾ ਆਪ ਜੀ ਨੇ। ਇਸੇ ਕਰਕੇ ਹੁਣ ਵੀ ਕਿਤੇ ਗਏ ਸੀ, ਉੱਥੇ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਗੁਰਬਾਣੀ ਪੜ੍ਹਦਿਆਂ ਚਿੱਤ ਨਹੀਂ ਲੱਗਦਾ। ਕਾਰਨ ਉਹਦਾ ਇਹੀ ਹੈ ਕਿ ਪਿਆਰਿਓ, ਅਸੀਂ ਪੜ੍ਹਨ ਤੱਕ ਸੀਮਤ ਰਹਿ ਗਏ ਜਾਂ ਗਾਉਣ ਤੱਕ ਸੀਮਤ ਰਹਿ ਗਏ। ਅਸਲੀ ਪ੍ਰੋਸੈਸ ਕਿਹੜਾ ਹੈ? ਇੱਥੋਂ ਆਵਾਜ਼ ਨਿਕਲੀ ਹੈ, ਇਹ ਆਵਾਜ਼ ਚਾਰ ਚੁਫੇਰੇ ਫੈਲੀ ਹੈ, ਇਹੀ ਆਵਾਜ਼ ਘੁੰਮ ਕੇ ਇੱਧਰੋਂ ਦੀ ਅਤੇ ਦੂਜੇ ਪਾਸਿਓਂ ਇੱਧਰੋਂ ਦੀ ਸਾਡੇ ਤੱਕ ਪਹੁੰਚੀ ਹੈ। ਅੱਛਾ, ਤੁਸੀਂ ਇੱਕ ਗੱਲ ਦੱਸੋ ਕਿ ਜਦੋਂ ਗਾਵੈ ਕੋ ਤਾਣ 'ਤੇ ਸਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਕਿੱਧਰ ਗਏ, ਉਦੋਂ ਹੋਇਆ ਕੀ? ਪੜ੍ਹਿਆ ਤਾਂ ਜਾ ਰਿਹਾ ਸੀਗਾ, ਉਦੋਂ ਸੁਣਿਆ ਨਹੀਂ। ਅਤੇ ਸੁਣਨਾ ਇੱਕ ਤਾਰ ਕਨੈਕਟ ਵਾਂਗ ਆ, ਜਦੋਂ ਤਾਰ ਡਿਸਕਨੈਕਟ ਹੋ ਗਈ ਤਾਂ ਸਮਝ ਲਓ ਕਨੈਕਸ਼ਨ ਵੀ ਡਿਸਕਨੈਕਟ ਹੋ ਗਿਆ। ਸੁਣਨਾ ਹੀ ਇੰਪੋਰਟੈਂਟ ਹੈ, ਤਾਂ ਹੀ ਜਿਹੜੇ ਗੁਰਮੁਖ ਪਿਆਰੇ ਆ ਨਾ ਪਿਆਰਿਓ, ਇਹ ਅਭਿਆਸ ਕਰਦੇ ਹਨ ਸੁਣਨ ਦਾ। ਪਹਿਲਾਂ ਗਾਉਣਾ ਚਾਹੇ ਪੜ੍ਹਨਾ ਕਹਿ ਲਓ ਆਪ ਜੀ, ਦੂਜਾ ਹੈ ਸੁਣੀਏ, ਉਸੇ ਚੀਜ਼ ਨੂੰ ਸੁਣਨਾ ਹੈ, ਆਪਣੇ ਹੀ ਬੋਲ ਨੂੰ। ਅੱਛਾ, ਜੇ ਬੋਲ ਬੋਲਾਂਗੇ ਨਹੀਂ, ਬੋਲ ਪ੍ਰਗਟ ਨਹੀਂ ਕਰਾਂਗੇ ਤਾਂ ਸੁਣਾਂਗੇ ਕੀ? ਇਸ ਕਰਕੇ ਬੋਲ ਦਾ ਪ੍ਰਗਟ ਹੋਣਾ ਜ਼ਰੂਰੀ ਹੈ। ਤਾਂ ਹੀ ਜਿਹੜਾ ਸਿਮਰਨ ਵੀ ਹੈ ਉਹ ਪਹਿਲੀਆਂ ਸਟੇਜਾਂ ਦੇ ਵਿੱਚ ਬੋਲ ਕੇ ਹੀ ਕੀਤਾ ਜਾਂਦਾ ਹੈ। ਗੁਰਬਾਣੀ ਵੀ ਜਿਹੜਾ ਅਭਿਆਸ ਹੈ ਉਹ ਬੋਲ ਕੇ ਹੀ ਕੀਤਾ ਜਾਂਦਾ ਹੈ। ਉਹ ਵੱਖਰੀ ਗੱਲ ਹੈ ਕਿ ਸਮਾਂ ਆ ਕੇ ਅਭਿਆਸ ਪੱਕ ਜਾਵੇ ਅਤੇ ਫਿਰ ਮਹਾਰਾਜ ਜੀ ਕਿਰਪਾ ਕਰਦੇ ਹਨ, ਸਾਰਾ ਕੁਛ ਅੰਦਰ ਅੰਦਰ ਵੀ ਚੱਲ ਜਾਂਦਾ ਹੈ। ਪਰ ਪਹਿਲਾਂ

मान च की करना है प्रेम। अच्छा हैरानी दी गल है, मैं गा भी लिया है ते मैं सुन भी लिया है ते आई एम स्टिल नॉट कनेक्टिंग विद गुरबाणी। प्रेम दी घाट। प्रेम की हुंदा है? असी कहने के असी उदा जे किसी नूं कहने जाओ साडे लई एक गिलास पानी लैके आओ, हाँ जी ये गाया गया बोल दिता गया, आप जी ने सुन भी लिया है, सुन भी लिया है, हुण इन्ने जाणियां चों बैठे हैं जिसने उस गल नूं प्रेम किया वह की करेगा? वो छेती छेती उठेगा, सरंग जाम लाग भवजल तरन कै, वो डिले नहीं करेगा। जिहदे अंदर प्रेम है ना, जे जे तो प्रेम होया हो सकता दो चार जने इकट्ठे भी उठ के छेती छेती जाण कि मैं जाना है। प्रेम की है कि अगों हुंगारा भरना, महाराज जी तेरी गल मैनू बड़ी चंगी लगी तो मैं हुण इहनू कमावांगा, मैं इहनू कमावांगा। जदों चलो परसनल अभ्यास सीगा भावें, पर आप जी नाल थोड़ा सांझा करदे आ। महाराज जी ने किरत बख्शी सी आस्ट्रेलिया रहिंदे, किरत ते जाना गुरबाणी नूं सुणदे जाना, कोशिश करनी सहज पाठ साहिब ही सुणदे काम ते जाइए, उत्थे भी जिन्ना समा सहज पाठ साहिब सुणदे रहिए। जदों काम तो निकलना उदों हमेशा ऑप्शन सी जिहड़ी तुहाडे कोल वी हुंदी, जां ते यू कैन कॉल समन एंड वेस्ट वन आवर, जां तो यू लिसन टू बाणी। असीं हमेशा जिहड़ा सी ओह दूजा प्लैन ते जांदे सी कि गुरबाणी सुणनी है। अच्छा गुरबाणी सुणनी, हुण इह वेखो काम तो थके आ ते सुरत जिहड़ी टुट्टेगी गुरबाणी तो, इदां ही हुंदा जी। ਉਹਦਾ ਤਰੀਕਾ ਕੀ ਸੀਗਾ ਜੋ ਅਸੀਂ ਕਰਦੇ ਸੀ? ਆਪ ਪਰਸਨਲ ਅਭਿਆਸ ਹੈ ਪਿਆਰਿਓ, ਉਹ ਕੀ ਕਰਦੇ ਸੀ? ਹਰ ਪੰਕਤੀ ਦੇ ਵਿੱਚ ਮਹਾਰਾਜ ਜੀ ਨੂੰ ਹੁੰਗਾਰਾ ਭਰਨਾ। ਕੀ ਕਰਨਾ? ਹੁੰਗਾਰਾ ਭਰਨਾ। ਹੁੰਗਾਰਾ ਜਿਹੜਾ ਸੀ, ਅਸੀਂ ਆਪ ਜੀ ਨੂੰ ਕੋਈ ਪਖੰਡ ਨਹੀਂ ਸਿਖਾਉਣ ਲੱਗੇ, ਜਾਂ ਆਪ ਜੀ ਨੂੰ ਇਹ ਵੀ ਨਹੀਂ ਕਹਿੰਦੇ ਤੁਸੀਂ ਅਭਿਆਸ ਕਰਿਓ, ਪਰ ਕਿਉਂਕਿ ਆਪ ਜੀ ਨੇ ਸਾਨੂੰ ਇੱਥੇ ਖੜ੍ਹੇ ਕੀਤਾ ਹੈ ਅਤੇ ਅਸੀਂ ਚਾਹੁੰਦੇ ਕਿ ਉਹ ਗੱਲ ਜਿਹਨੇ ਸਾਨੂੰ ਲਾਹਾ ਦਿੱਤਾ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ। ਅਭਿਆਸ ਕੀ ਸੀ ਕਿ ਵੈਸੇ ਆਹ ਤਾਂ ਪੰਕਤੀ ਹੁਣ ਥੋੜ੍ਹੀ ਸ਼ੋਰਟ ਹੈ, ਪੰਜ ਹੀ ਅੱਖਰ ਹਨ, ਪੰਕਤੀ ਅਕਸਰ ਲੰਮੀ ਹੁੰਦੀ ਹੈ ਅਤੇ ਪੰਕਤੀ ਦੇ ਵਿੱਚ ਮੱਧ 'ਚ ਵਿਸ਼ਰਾਮ ਹੁੰਦਾ ਹੈ। ਪਰ ਸੰਥਿਆ ਕਰਨ ਵਾਲੇ ਹੋ, ਜਿੱਥੇ ਜਿਹੜਾ ਬਾਣੀ ਪੜ੍ਹਨ ਵਾਲਾ ਵਿਸ਼ਰਾਮ 'ਤੇ ਥੋੜ੍ਹਾ ਚਿਰ ਰੁਕਦਾ ਹੈ, ਅਸੀਂ ਉਨੇ ਚਿਰ 'ਚ ਵਾਹਿਗੁਰੂ ਕਹਿਣਾ ਹੁੰਦਾ ਸੀ। ਅਤੇ ਜਿਹੜਾ ਵਾਹਿਗੁਰੂ ਕਹਿਣਾ ਸੀ, ਇੱਕ ਤਾਂ ਹੁੰਦਾ ਨਾ ਨਾਮ ਸਿਮਰਨ ਕਰਨਾ ਸੁਰਤ ਜੋੜ ਕੇ ਵਾਹਿਗੁਰੂ, ਸਾਡਾ ਜਿਹੜਾ ਸੀ ਉਹ ਕੋਸ਼ਿਸ਼ ਸੀ ਕਿ ਸੁਰਤ ਜੋੜ ਕੇ ਨਾਲ ਮਹਾਰਾਜ ਜੀ ਨੂੰ ਹੁੰਗਾਰਾ ਭਰਨਾ। ਹੁੰਗਾਰਾ ਕੀ ਭਰਨਾ? ਅੰਦਰ ਭਾਵ ਹੁੰਦਾ ਸੀ, ਜ਼ਬਾਨ ਤੋਂ ਸਿਰਫ ਵਾਹਿਗੁਰੂ ਨਿਕਲ ਰਿਹਾ, ਭਾਵ ਹਰ ਵਾਰੀ ਅਲੱਗ ਹੁੰਦਾ ਸੀ। ਮਹਾਰਾਜ ਤੁਹਾਡੀ ਗੱਲ ਮੈਨੂੰ ਬਹੁਤ ਚੰਗੀ ਲੱਗੀ, ਹਾਂਜੀ ਉਹਨੇ ਚਿਰ ਨੂੰ ਪੰਕਤੀ ਹੋਰ ਹਫ਼ਤੇ ਜਾਂਦੀ, ਫਿਰ ਕਹਿਣਾ ਕੀ ਹੈ ਵਾਹਿਗੁਰੂ ਤੇ ਅੰਦਰ ਭਾਵ ਕੀ ਹੋਣਾ? ਮਹਾਰਾਜ ਮੈਨੂੰ ਕਮਾਉਣ ਦੀ ਕੋਸ਼ਿਸ਼ ਕਰਾਂਗਾ, ਜਾਂ ਸਮਾਜ 'ਚ ਚਲੇ ਜਾਣਾ, ਮਹਾਰਾਜ ਤੁਸੀਂ ਬੜੀ ਕਮਾਲ ਗੱਲ ਕੀਤੀ, ਮਹਾਰਾਜ ਮੈਨੂੰ ਤੁਹਾਡੇ ਨਾਲ ਬਹੁਤ ਚੰਗਾ ਲੱਗਦਾ। ਅੱਛਾ ਜੇ ਤੁਸੀਂ ਹੰਗਾਰਾ ਭਰ ਰਹੇ ਹਾਂ, ਅੱਛਾ ਤੁਸੀਂ ਦੇਖੋ ਹਾਂ ਹੁਣ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ, ਤੁਸੀਂ ਦੇਖ ਰਹੇ ਸਾਡੇ ਵੱਲ ਅਤੇ ਸਾਨੂੰ ਬੋਲਣ ਨੂੰ ਦਿਲ ਕਰੇਗਾ, ਹੁਣੇ ਸੁੱਟੋ ਹੋ ਤੁਸੀਂ ਸਾਰੇ ਸਿਰ ਜੇ ਸੁੱਟ ਕੇ ਬਹਿ ਜਾਓ, ਨੋਟ ਇੰਟਰਸਟਡ ਐਟ ਆਲ, ਅਤੇ ਅਸੀਂ ਕੀ ਕਰਾਂਗੇ? ਸਮਝ ਗਏ ਜੀ? ਮਹਾਰਾਜ ਜੀ ਨੂੰ ਜਦੋਂ ਹੰਗਾਰਾ ਭਰਨਾ, ਚਿੱਤ ਟੁੱਟਣਾ ਹੀ ਨਾ ਹਰ ਗੱਲ 'ਤੇ। ਅੱਛਾ ਇਕੱਲਾ ਇਕੱਲਾ ਲਫ਼ ਜਿਹੜਾ ਉਹ ਅੰਦਰ ਜਾਣਾ, ਜਿਵੇਂ ਥੋੜ੍ਹਾ ਥੋੜ੍ਹਾ ਮੀਂਹ ਪੈਂਦਾ ਛਿੱਟ ਕਣੀ ਦਾ ਅਤੇ ਉਹ ਜ਼ਮੀਨ 'ਚ ਸਮਾਉਂਦਾ ਹੈ, ਇਕੱਲੇ ਇਕੱਲੇ ਅੱਖਰ ਨੂੰ ਸੁਣਨਾ ਅਤੇ ਮਹਾਰਾਜ ਜੀ ਨੂੰ ਹੰਗਾਰਾ ਭਰਨਾ। ਮਹਾਰਾਜ ਠੀਕ ਹੈ, ਮਹਾਰਾਜ ਜੀ ਮੈਨੂੰ ਤੁਹਾਡਾ ਬਚਨ ਬਹੁਤ ਵਧੀਆ ਲੱਗਾ, ਮਹਾਰਾਜ ਮੈਂ ਮੰਨਾਂਗਾ, ਮਹਾਰਾਜ ਇਹ ਗੱਲ ਮੈਨੂੰ ਸਮਝ ਨਹੀਂ ਆਈ, ਮੈਨੂੰ ਫੇਰ ਸਮਝਾਇਓ। ਮਹਾਰਾਜ ਜੀ ਦੇ ਨਾਲ ਬਚਨ ਕਰਦੇ ਕਰਦੇ ਤਾਂ ਮਹਾਰਾਜ, ਅੱਛਾ ਬਾਣੀ ਹੁੰਦੀ ਕੀ ਹੈ? ਸਭ ਤੋਂ ਪਹਿਲਾਂ ਬਾਣੀ ਬੋਲ ਹੁੰਦਾ ਹੈ, ਨਿਸ਼ਾਨ ਸਿੰਘ ਦਾ ਬੋਲ ਜਿਹੜਾ ਨਿਸ਼ਾਨ ਸਿੰਘ ਦਾ ਬੋਲ ਹੈ, ਜਿਹੜਾ ਗੁਰੂ ਸਾਹਿਬ ਜੀ ਦਾ ਬੋਲ ਹੈ ਉਹ ਗੁਰਬਾਣੀ ਹੈ। ਬਾਣੀ ਦਾ ਮਤਲਬ ਬੋਲ ਹੀ ਹੁੰਦਾ ਹੈ, ਆ ਜਿਵੇਂ ਅਸੀਂ ਬੋਲ ਰਹੇ, ਜਿਹੜੀ ਸਤਿਗੁਰੂ ਜੀ ਨੇ, ਸਤਿਗੁਰੂ ਜੀ ਦੀਆਂ ਇਹ ਬਚਨ ਹਨ, ਗੱਲਾਂ ਹਨ, ਆਪ ਜੀ ਫੀਲ ਕਰਕੇ ਬਾਣੀ, ਇਹ ਨਹੀਂ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਕਿ ਗੁਰਬਾਣੀ ਨੂੰ ਜਦੋਂ ਪੜ੍ਹਨਾ ਫੀਲ ਕਰਕੇ ਪੜ੍ਹਨਾ ਹੈ, ਰੁਕ ਜਾਣਾ ਹੈ। ਜੇ ਮਨ 'ਚ ਪ੍ਰਸ਼ਨ ਆ ਗਿਆ ਪਿਆਰੇ ਜੀ ਦੇ ਚਰਨਾਂ 'ਚ ਪ੍ਰਸ਼ਨ ਵੀ ਰੱਖ ਦੇਣਾ ਹੈ, ਜਿਵੇਂ ਚਲੋ ਆਹ ਗੱਲ ਕਰਕੇ ਫਿਰ ਅੱਗੇ ਉਦਾਹਰਨ ਦੇਵਾਂਗੇ ਆਪ ਜੀ ਨੂੰ। ਗਾਵੀਐ ਸੁਣੀਐ ਮਨ ਰੱਖੀਐ ਭਾਓ ਭਾਓ, ਪ੍ਰੇਮ ਰੱਖਣਾ ਕੀ ਚੀਜ਼ਾਂ? ਹੁਣ ਤਿੰਨ ਕਿਹੜੀਆਂ ਹੋ ਗਈਆਂ ਹੁਣ ਤੱਕ? ਗਾਉਣਾ, ਸੁਣਨਾ ਅਤੇ ਪ੍ਰੇਮ ਕਰਨਾ, ਪ੍ਰੇਮ ਕਰਨਾ, ਠੀਕ ਹੈ ਜੀ। ਅੱਛਾ ਅਜੇ ਗੱਲ ਕੰਪਲੀਟ ਨਹੀਂ ਹੋਈ, ਇੱਕ ਹੋਰ ਪੰਕਤੀ ਬੜੀ ਖੂਬਸੂਰਤ ਹੈ ਜਪਜੀ ਸਾਹਿਬ ਜੀ ਦੇ ਵਿੱਚ, ਕਹਿੰਦੇ ਆ ਸੁਣ

ਪਾ ਸੁਣਿਆ ਆ ਚੁੱਕਿਆ ਪਿਆਰਿਓ, ਪਹਿਲਾਂ ਭਾਉ ਵੀ ਆ ਚੁੱਕਾ ਹੈ, ਕਿਹੜੀ ਚੀਜ਼ ਰਹਿ ਗਈ? ਇੱਕ ਮੰਨਣਾ। ਹੁਣ ਇਹ ਇੱਕ ਸੀਕੁਐਂਸਿੰਗ ਬਣ ਗਈ ਹੈ, ਗਾਉਣਾ ਜਾਂ ਪੜ੍ਹਨਾ ਸਮਝ ਲਓ ਉਹਨੂੰ, ਗਾਉਣਾ ਸੁਣਨਾ ਭਾਉ ਪ੍ਰੇਮ ਕਰਨਾ ਅਤੇ ਚੌਥਾ ਉਸ ਨੂੰ ਮੰਨ ਲੈਣਾ। ਹੁਣ ਆ ਕੈਮਰਾ ਲੱਗਾ ਹੈ, ਇਹਦਾ ਸਟੈਂਡ ਨਾ ਹੋਵੇ ਤਾਂ ਵੀ ਬੇਕਾਰ, ਲੀਡ ਨਾ ਹੋਵੇ ਤਾਂ ਵੀ ਬੇਕਾਰ, ਕਨੈਕਟਰ ਨਾ ਹੋਵੇ ਤਾਂ ਵੀ ਬੇਕਾਰ, ਇਲੈਕਟ੍ਰੀਸਿਟੀ ਜਾਂ ਜੋ ਵੀ ਹੈ, ਇੱਕ ਕੰਪਲੀਟ ਪ੍ਰੋਸੈਸ। ਆਪ ਜੀ ਇਸ ਸਾਰੇ ਦਰਬਾਰ ਦੇ ਵਿੱਚ ਸਾਰਾ ਕੁਛ ਵੇਖੋ, ਚੰਦੋਆ ਸਾਹਿਬ ਦੇਖ ਲਓ, ਚੰਦੋਆ ਸਾਹਿਬ ਬਹੁਤ ਸੋਹਣੇ ਬਣੇ ਜੇ ਉੱਤੇ ਤਾਰ ਹੀ ਨਾ ਹੋਵੇ ਇਹਨੂੰ ਲਾਉਣ ਲਈ। ਤੇ ਹੈਪੀਨੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨੇਟ ਟੂ ਕੰਪਲੀਟਨੈਸ। ਆਪ ਜੀ ਨੂੰ ਸਰੀਰ ਕੰਪਲੀਟ ਮਿਲਿਆ ਹੈ, ਖੁਸ਼ ਹੋ, ਇਮੈਜਿਨ ਕਰਕੇ ਵੇਖੋ, ਇੰਨੀ ਕੁੰਗਲੀ ਘੱਟ ਮਿਲਦੀ, ਤੁਹਾਡੀ ਲਾਈਫ ਨੂੰ ਇਫੈਕਟ ਨਾ ਕਰਦੀ, ਤੁਸੀਂ ਕੰਮ ਉੱਦਾਂ ਹੀ ਕਰਦੇ। ਅਸੀਂ ਪਿੱਛੇ ਜੇ ਇੱਕ ਵੀਰ ਨੂੰ ਮਿਲੇ, ਉਹਦਾ ਹੱਥ ਇੱਥੋਂ ਹੈ ਨਹੀਂ ਸੀ ਅਤੇ ਕੰਮ ਪੂਰਾ ਕਰਦਾ ਸੀਗਾ। ਪਰ ਮੈਂ ਆਪ ਜੀ ਨੂੰ ਪ੍ਰਸ਼ਨ ਪੁੱਛਦਾ ਹੈ ਕਿ ਪੂਰਾ ਸਰੀਰ ਮਿਲਿਆ ਹੈਪੀ ਹੋ, ਇੰਨਾ ਸਰੀਰ ਘੱਟ ਮਿਲਿਆ ਤਾਂ ਫਿਰ ਕੀ ਹੋਣਾ ਸੀ, ਹੈਪੀ ਹੋਣਾ ਸੀ? ਬੋਲਦੇ ਕਿਉਂ ਨਹੀਂ ਪੈ ਰਹੇ ਹੋ? ਨਹੀਂ ਨਾ। ਕੰਪਲੀਟਨੈਸ ਡਾਇਰੈਕਟਲੀ ਪ੍ਰਪੋਰਸ਼ਨੇਟ ਟੂ ਹੈਪੀਨੈਸ। ਗੁਰਬਾਣੀ ਦਾ ਪੂਰਾ ਪ੍ਰੋਸੈਸ ਜੋ ਮਹਾਰਾਜ ਜੀ ਨੇ ਸਮਝਾਇਆ ਸੀ ਉਹ ਇਹ ਸੀਗਾ, ਉਹਨੂੰ ਗਾਉਣਾ ਇਜ਼ ਫਸਟ ਸਟੈਪ, ਉਹਨੂੰ ਸੁਣਨਾ, ਉਸ ਐਨਰਜੀ ਨੂੰ ਮੋੜ ਕੇ ਆਪਣੇ ਤੱਕ ਲਿਆਉਣਾ ਇਹ ਦੂਜਾ ਸਟੈਪ ਹੈ। ਉਸ ਐਨਰਜੀ ਨੂੰ ਪਿਆਰੇ ਜੀ ਨੂੰ ਕਹਿਣਾ, ਮਹਾਰਾਜ ਜੀ ਮੈਨੂੰ ਬੜੀ ਗੱਲ ਚੰਗੀ ਲੱਗੀ, ਪ੍ਰੇਮ ਲੱਗਾ, ਅਤੇ ਉਸ ਨੂੰ ਜਦੋਂ ਪ੍ਰੇਮ। ਅੱਛਾ ਆਪ ਜੀ ਕਿਹੜੀ ਗੱਲ ਕਰਦੇ ਹੋ, ਜਿਹੜੀ ਚੰਗੀ ਨਾ ਲੱਗੇ ਕਿ ਜਿਹੜੀ ਲੱਗੇ ਚੰਗੀ? ਜਿਹੜੀ ਚੰਗੀ ਲੱਗੇ, ਮਨ ਹਮੇਸ਼ਾ ਫੋਲੋ ਉਸ ਚੀਜ਼ ਨੂੰ ਕਰਦਾ ਹੈ ਜਿਹੜੀ ਚੰਗੀ ਲੱਗੇ। ਅਤੇ ਜੇ ਪ੍ਰੇਮ ਹੀ ਨਾ ਹੋਇਆ ਤਾਂ ਕਦੇ ਵੀ ਗੁਰਬਾਣੀ ਦਾ ਫੋਲੋਅਰ ਨਹੀਂ ਬਣੇਗਾ। ਪ੍ਰੇਮ ਮਸਟ ਹੈ, ਕਿਉਂਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ, ਉਸ ਪਿਆਰੇ ਦੇ ਨਾਲ ਪ੍ਰੇਮ ਹੀ ਹੈ। ਅਤੇ ਪ੍ਰੇਮ ਨੇ ਕੀ ਕਰਨਾ ਹੈ, ਪ੍ਰੇਮ ਤੋਂ ਬਾਅਦ 'ਚ ਉਸ ਨੂੰ ਮੰਨਣਾ ਹੈ। ਜਦੋਂ ਅਸੀਂ ਬੋਲ ਬੋਲਿਆ ਕਿ ਜਾਓ ਪਾਣੀ ਲੈ ਕੇ ਆਓ, ਇਹ ਬੋਲ ਬੋਲਿਆ ਗਿਆ, ਤੁਸੀਂ ਸੁਣ ਲਿਆ, ਦੂਜਾ ਬੋਲ ਸੀ ਸੁਣ ਲਿਆ ਕਿ ਪਾਣੀ ਲੈ ਕੇ ਆਓ, ਜਿਹਦੇ ਅੰਦਰ ਪ੍ਰੇਮ ਆਇਆ ਇਸ ਗੱਲ ਨੂੰ। ਅੱਛਾ ਜਿਹਦੇ ਅੰਦਰ ਪ੍ਰੇਮ ਨਹੀਂ ਆਇਆ ਉਹਨੇ ਕਿਹਾ ਛੱਡੋ ਪਰਾਂ, ਇਗਨੋਰ ਇਟ, ਸਮਵਨ ਐਲਸ ਵਿਲ ਡੂ ਇਟ। ਕਿਉਂ ਜੀ? ਜਿਹਦੇ ਅੰਦਰ ਪ੍ਰੇਮ ਨਹੀਂ ਆਇਆ ਉਹਨੇ ਕਹਿਣਾ ਛੱਡੋ ਪਰਾਂ, ਕੋਈ ਹੋਰ ਲਏਗਾ। ਪਰ ਜਦੋਂ ਜਿਹਦੇ ਅੰਦਰ ਪ੍ਰੇਮ ਜਾਗ ਗਿਆ ਉਹ ਕੀ ਕਰੇਗਾ, ਉੱਠ ਕੇ ਭੱਜਣ ਵੱਲ ਨੂੰ ਤੁਰੇਗਾ। ਅਤੇ ਚੌਥਾ ਸਟੈਪ ਕੀ ਆ, ਜਿਹੜਾ ਲੈ ਕੇ ਆਏਗਾ ਉਹਨੇ ਕੀ ਕਰਨਾ ਹੈ, ਉਹਨੇ ਮੰਨ ਲੈਣਾ ਹੈ। ਉਹਨੇ ਮਤਲਬ ਉਹ ਇੱਕ ਪ੍ਰੋਸੈਸ ਆ, ਪ੍ਰੋਸੈਸ ਆ ਮੰਨਣ ਤੱਕ ਦਾ। ਇਸ ਕਰਕੇ ਅੱਛਾ ਆਪ ਜੀ ਹੁਣ ਘਰੇ ਬੱਚਿਆਂ ਨੂੰ ਕਹਿੰਦੇ, ਜੇ ਬੱਚੇ ਆਪ ਜੀ ਦੀ ਗੱਲ ਸੁਣ ਲੈਂਦੇ ਆ, ਬੱਚੇ ਸੁਣ ਕੇ ਸਮਝ ਵੀ ਲੈਂਦੇ ਆ, ਪਰ ਜਦੋਂ ਉੱਠ ਕੇ ਨਹੀਂ ਕਰਦੇ ਤਾਂ ਖੁਸ਼ ਹੋ ਜਾਂਦੇ ਹੋ? ਜੇ ਕਰਨਗੇ ਤਾਂ ਖੁਸ਼ ਹੋਣਗੇ, ਜੇ ਮੰਨਾਂਗੇ ਤਾਂ ਪਿਆਰੇ ਜੀ ਖੁਸ਼ ਹੋਣਗੇ। ਇਹ ਯਾਦ ਰੱਖਣਾ ਸਟੈਪ ਜਿਹੜਾ ਇਹ ਸਰਕਲ ਹੈ। ਮਾਫ਼ ਕਰਨਾ, ਅਕਸਰ ਅਸੀਂ ਕਿਸੇ ਚੀਜ਼ ਨੂੰ ਕੱਟਣਾ ਨਹੀਂ ਇੱਥੇ ਚਾਹੁੰਦੇ। ਬਚਪਨ ਤੋਂ ਅਸੀਂ ਇਹ ਗੱਲਾਂ ਸੁਣ ਸੁਣ ਕੇ ਵੱਡੇ ਹੋਏ ਹਾਂ ਕਿ ਬਸ ਪੜ੍ਹੀ ਜਾਓਗੇ ਗੁਰਬਾਣੀ ਅਤੇ ਦੈਟਸ ਅਨਫ। ਪਰ ਮਹਾਰਾਜ ਜੀ ਨੇ ਚਾਹੇ ਦੁਨਿਆਵੀ ਪੜ੍ਹਾਈ ਕਰਾਈ, ਮੈਂ ਆਪ ਜੀ ਨੂੰ ਪੁੱਛਦਾ ਹੈ, ਇੰਗਲਿਸ਼ ਨੂੰ ਤੁਸੀਂ ਪੜ੍ਹੀ ਜਾ ਰਹੇ ਹੋ ਤਾਂ ਇਸ ਦੈਟ ਅਨਫ ਕੇ ਸਮਝਣਾ ਜ਼ਰੂਰੀ ਹੈ? ਅੱਛਾ ਹੁਣ ਜਿਹੜੀ ਫਿਜਿਕਸ ਪੜ੍ਹੀ ਸੀ ਤੁਸੀਂ ਸਕੂਲ ਦੇ ਵਿੱਚ, ਉਹ ਕਿਹੜੀ ਭਾਸ਼ਾ 'ਚ ਲਿਖੀ ਸੀ? ਇੰਗਲਿਸ਼ 'ਚ ਲਿਖੀ ਸੀ। ਇਫ ਯੂ ਨੋ ਇੰਗਲਿਸ਼ ਦੈਟ ਡਜ਼ਨਟ ਮੀਨ ਦੈਟ ਯੂ ਨੋ ਫਿਜਿਕਸ। ਤੁਸੀਂ ਫਿਜਿਕਸ ਦੀ ਬੁੱਕ ਰੀਡ ਕਰ ਸਕਦੇ ਹੋ ਪਰ ਤੁਸੀਂ ਸਮਝ ਨਹੀਂ ਸਕੋਗੇ। ਇੱਥੇ ਖੇਡ ਚੱਲਣੀ ਖੋਜ ਸ਼ਬਦ ਮੈਲੇ ਦੀ ਗੱਲ, ਸਮਝ ਗਏ ਜੀ? ਫਿਜਿਕਸ ਦੇ ਵਿੱਚ ਵੀ ਜਿਵੇਂ ਆਪਾਂ ਖੋਜਿਆ, ਜਦੋਂ ਤੁਹਾਨੂੰ ਐਕਸਪੈਰੀਮੈਂਟ ਉਹ ਕੋਈ ਲਾਅ ਸਮਝ ਆ ਗਿਆ ਤਾਂ ਸਮਝ ਲਓ ਤੁਹਾਨੂੰ ਖੁਸ਼ੀ ਹੋ ਜਾਣੀ। ਚੇਤਾ ਹੈ ਕਦੇ ਕਲਾਸ 'ਚ ਪੜ੍ਹਦੇ ਕੋਈ ਗੱਲ ਸਮਝ ਆਈ ਤਾਂ ਕਿੰਨੀ ਖੁਸ਼ੀ ਹੋਈ ਸੀ? ਜਿਸ ਦਿਨ ਆਪ ਜੀ ਪਿਆਰੇ ਹੋ ਗੁਰਬਾਣੀ ਦਾ ਇੱਕ ਸ਼ਬਦ, ਇੱਕ ਸ਼ਬਦ ਇੱਕ ਵੀ ਕਮਾਉਣ 'ਚ ਅਸੀਂ ਕਾਮਯਾਬ ਹੋ ਗਏ ਨਾ, ਸਾਡਾ ਜੀਵਨ ਸਦਾ ਲਈ ਸੁਖੀ ਹੋ ਜਾਣਾ ਹੈ। ਉਦਾਹਰਨ ਦਿੰਦੇ ਹਾਂ ਬੱਚਿਆਂ ਨੂੰ, ਮਹਾਰਾਜ ਕਿਰਪਾ ਕਰੇ, ਅਕਸਰ ਰੋਜ਼ ਆਪ ਜੀ ਪੜ੍ਹਦੇ ਹੋ,

ਅੱਛਾ ਪੜ੍ਹ ਲਿਆ ਜੀ ਆਪਾਂ ਸਾਰੇ ਆ, ਗਾ ਵੀ ਲਿਆ, ਚਲੋ ਠੀਕ ਆ, ਅਸੀਂ ਸਾਜ਼ਾਂ ਤੋਂ ਬਿਨਾਂ ਗਾ ਰਹੇ ਸੀ, ਸ਼ਾਇਦ ਫਿਰ ਵੀ ਆਨੰਦ ਆ ਰਿਹਾ ਹੋਵੇ। ਮੰਨ ਲਓ ਹੁਣ ਭਾਈ ਸਾਹਿਬ ਜੀ ਕੀਰਤਨ ਕਰਕੇ ਗਏ, ਜੇ ਉਹ ਆਨੰਦ ਸਾਹਿਬ ਪੜ੍ਹਦੇ ਤਾਂ ਬਹੁਤ ਆਉਣਾ ਸੀ, ਕਿਉਂਕਿ ਉੱਥੇ ਕਿੰਨੇ ਸਾਜ਼ ਜਿਹੜੇ ਨਾਲ ਸੀ ਮਦਦ ਕਰਦੇ ਹੋਣੇ ਸੀ। ਪਰ ਕਦੇ ਸੋਚਿਆ ਕਿ ਗੁਰਬਾਣੀ ਨੂੰ ਸਾਜ਼ ਦੀ ਲੋੜ ਨਹੀਂ ਹੈਗੀ। ਜਿਸ ਦਿਨ ਗੁਰਬਾਣੀ ਨੇ ਆਪ ਜੀ ਦੇ ਹਿਰਦੇ ਨੂੰ ਟੱਚ ਕਰਨਾ ਸ਼ੁਰੂ ਕਰ ਦਿੱਤਾ ਨਾ, ਇੱਕ ਪੰਕਤੀ ਤੋਂ ਗਾਂਹ ਦੂਜੀ ਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਹੈ, ਇੱਕ ਨੂੰ ਪੜ੍ਹ ਕੇ ਬੰਦਾ ਉੱਥੇ ਹੀ ਬੈਠ ਜਾਂਦਾ। ਅੱਛਾ ਹੁਣ ਕੀ ਹੈ, ਆਪਾਂ ਕੀ ਕੀਤਾ ਹੁਣੇ ਪਿਆਰੇ, ਉਹ ਪੜ੍ਹਿਆ ਠੀਕ ਹੈ ਜੀ, ਅਤੇ ਦੂਜਾ ਕੀ ਕੀਤਾ ਤੁਸੀਂ, ਜਦੋਂ ਮੈਂ ਪੜ੍ਹਿਆ ਉਦੋਂ ਆਪ ਜੀ ਨੇ ਸੁਣ ਲਿਆ, ਜਦੋਂ ਤੁਸੀਂ ਪੜ੍ਹਿਆ ਉਦੋਂ ਅਸੀਂ ਸੁਣ ਲਿਆ। ਇਹ ਦੋ ਗੱਲਾਂ ਹੋ ਗਈਆਂ, ਗਾ ਵੀ ਹੈ ਅਤੇ ਸੁਣੀਆਂ ਤਾਂ ਹੋ ਗਈਆਂ। ਹੁਣ ਗੱਲ ਹੈ ਕਿ ਆਹ ਪੰਕਤੀ ਨੂੰ ਕੀ ਅਸੀਂ ਪ੍ਰੇਮ ਕੀਤਾ ਹੈ ਕਿ ਨਹੀਂ ਕੀਤਾ, ਕੀ ਸਿਰਫ ਗਾਉਣਾ ਹੀ ਪ੍ਰੇਮ ਹੈ, ਗਾਉਣਾ ਪ੍ਰੇਮ ਨਹੀਂ ਹੈ। ਅੱਛਾ ਪ੍ਰੇਮ ਕੀ ਹੈ, ਰੁਕੇ ਇਸ ਪੰਕਤੀ 'ਤੇ, ਥੋੜ੍ਹਾ ਚਿਰ ਵਿਚਾਰ ਕੀਤੀ ਕਿ ਮਹਾਰਾਜ ਜੀ ਅਤੇ ਤੁਹਾਡੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ, ਤੁਹਾਡੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ। ਹਾਂਜੀ, ਜਦੋਂ ਇਸ ਨੂੰ ਪ੍ਰੇਮ ਕਰੋਗੇ ਫਿਰ ਤੁਹਾਡੇ ਅੰਦਰ ਇੱਕ ਇੱਛਾ ਪੈਦਾ ਹੋਏਗੀ ਕਿ ਹੁਣ ਮੈਨੂੰ ਕਮਾਵਾਂ, ਮੰਨਾਂ। ਅੱਛਾ ਮੰਨਣ ਲਈ ਕਿੰਨੀ ਕੁ ਐਫਰਟ ਚਾਹੀਦੀ ਪਿਆਰੇ, ਹੁਣ ਇਹ ਵੇਖੋ ਤੁਸੀਂ, 1 2 3 4 5 6 7 8 ਅੱਠ ਸ਼ਬਦ ਅੱਖਰ ਜੋੜ ਹਨ, ਕਹਿ ਲਓ ਅੱਠ ਅੱਖਰ ਜੋੜ, ਅਤੇ ਮੰਨਣ ਲਈ ਸਾਰੀ ਕਿੰਨਾ ਚਿਰ ਚਾਹੀਦਾ ਜੀ, ਸਾਰੀ ਉਮਰ ਚਾਹੀਦੀ। ਅੱਛਾ ਇਹ 'ਚ ਇਹ ਵੇਖੋ, ਦੱਸੋ ਅਰਥ ਤਾਂ ਲਿਖਿਆ ਹੀ ਹੈ ਵੈਸੇ, ਇਹ ਮਨ ਮੇਰਿਆ, ਇਹਦਾ ਕੀ ਮਤਲਬ? ਅੱਛਾ ਮੈਂ ਗੱਲ ਕਰ ਰਿਹਾ ਆਪਣੇ ਮਨ ਨੂੰ ਸਮਝਾ ਰਿਹਾ, ਠੀਕ ਹੈ ਜੀ, ਬਾਹਰ ਨਹੀਂ ਗੱਲ ਚੱਲ ਰਹੀ, ਆਪਣੇ ਮਨ ਨੂੰ ਸਮਝਾ ਰਿਹਾ। ਇਹ ਮਨ ਮੇਰਿਆ, ਕੀ ਕਹਿ ਰਿਹਾ ਉਹਨੂੰ, ਤੂੰ ਕੀ ਕਰ, ਤੂੰ ਸਦਾ ਰਹੋ ਹਰ ਨਾਲੇ ਤੂੰ। ਅੱਛਾ ਹੁਣ ਸਦਾ ਕਿੰਨਾ ਹੁੰਦਾ ਹੈ, ਪ੍ਰਸ਼ਨ ਇਹ ਕਿ ਸਦਾ ਕਿੰਨਾ ਹੁੰਦਾ ਹੈ, 2 ਘੰਟੇ ਦਿਹਾੜੀ 'ਚ, ਫੋਰ ਐਵਰ। ਅੱਛਾ ਜੇ ਮੈਂ ਕਵਾਂ ਆਊਟ ਆਫ 24 ਆਵਰਸ 23 ਆਵਰਸ ਐਂਡ 55 ਮਿੰਟਸ, ਇਜ਼ ਦੈਟ ਸਦਾ? ਉਹ ਵੀ ਸਦਾ ਨਹੀਂ ਹੈ। ਅਤੇ ਮਹਾਰਾਜ ਜੀ, ਅੱਛਾ ਹੁਣ ਇਹ ਪੰਕਤੀ ਹੈ, ਜੇ ਤਾਂ ਆਪ ਜੀ ਨੇ ਜਿਵੇਂ ਪ੍ਰੇਮ ਕਰਨਾ ਨਾ, ਅਤੇ ਅੱਛਾ ਇਹ ਬੋਲ ਕਿੰਨਾ ਦੇ ਹਨ, ਕਿੰਨੀ ਕੁ ਉਮਰ ਹੋਏਗੀ ਮਹਾਰਾਜ ਜੀ ਦੀ ਜਦੋਂ ਮਹਾਰਾਜ ਜੀ ਨੇ ਬੋਲ ਆਪਣੇ ਮੁਖਾਰ ਬਿੰਦ ਤੋਂ ਉਚਾਰੇ ਹੋਣਗੇ? 74 'ਤੇ ਤਾਂ ਗੁਰਗੱਦੀ 'ਤੇ ਬੈਠੇ ਹਨ ਪਿਆਰੇ ਜੀ, 95 ਤੱਕ ਮਹਾਰਾਜ ਜੀ ਦੀ ਏਜ ਹੋਈ ਹੈ ਜਿਹੜੀ ਸਰੀਰਕ ਹੈ, 22 ਸਾਲ ਦਾ ਗੁਰਗੱਦੀ ਦਾ ਸਮਾਂ ਹੈ। ਆਨੰਦ ਸਾਹਿਬ ਦਾ ਐਗਜੈਕਟ ਮੈਨੂੰ ਨਹੀਂ ਲੱਗਦਾ ਪਤਾ ਲੱਗਦਾ ਕਿ ਕਦੋਂ ਆਨੰਦ ਸਾਹਿਬ ਉਚਾਰਿਆ ਗਿਆ, ਪਰ ਆਪਾਂ ਰਫਲੀ ਵੀ ਲਈਏ, ਜੇ ਸੈਂਟਰ ਜਿਹ 'ਚ ਵੀ ਰੱਖੀਏ ਤਾਂ 85 ਸਾਲ ਦੀ ਉਮਰ ਹੈ, 80+ ਹੈ, 80 ਸਾਲ ਦਾ ਬਜ਼ੁਰਗ ਸ਼ਾਇਦ ਹੀ ਇੱਥੇ ਕੋਈ ਬੈਠਾ ਹੋਵੇ। ਹੁਣ ਤੁਸੀਂ ਉਹਨੂੰ ਫੀਲ ਕਰਕੇ ਵੇਖੋ ਕਿ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸੋਹਣਾ ਜਿਹਾ ਦਸਤਾਰਾ, ਚੌੜਾ ਮੱਥਾ, ਭਰਵੇਂ ਭਰਵੇਂ ਚਿੱਟੇ ਰੰਗ ਦੇ ਸੋਹਣੇ ਸੋਹਣੇ ਭਰਵੱਟੇ ਲੰਮੇ ਲੰਮੇ ਨੈਣਾਂ ਦੇ ਉੱਤੇ ਆ ਰਹੇ, ਸੋਹਣਾ ਭਰਵਾਂ ਦਾੜਾ, ਅਤੇ ਮੈਂ ਸਾਹਮਣੇ ਬੈਠਾ ਹੋਵਾਂ ਉਹਨਾਂ ਦੇ, ਅਤੇ ਮੈਨੂੰ ਇਹ ਪੰਕਤੀ ਸਮਝਾ ਰਹੇ ਹੋ, ਨਿਸ਼ਾਨ ਸਿੰਘ ਤੂੰ ਇੱਦਾਂ ਕਰਿਆ ਕਰ ਪੁੱਤ, ਤੂੰ ਕੀ ਕਰਿਆ ਕਰ, ਆਪਣੇ ਮਨ ਨੂੰ ਸਮਝਾਇਆ ਕਰ ਵੀ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਅੱਛਾ ਕਾਲੀ ਨਹੀਂ ਕੋਈ ਹੁਣ ਇੱਥੇ, ਮੈਂ ਕੀ ਕਹਾਂਗਾ, ਮੈਂ ਕਹਾਂ ਮਹਾਰਾਜ ਜੀ ਠੀਕ ਹੈ, ਠੀਕ ਹੈ। ਅੱਛਾ ਇਸ ਪੰਕਤੀ ਨੂੰ ਸੁਣ ਕੇ ਤੁਹਾਡੇ ਮਨ 'ਚ ਸੋਚੋ ਕਿ ਅੱਜ ਆਪਾਂ ਪਹਿਲੀ ਵਾਰੀ ਸੁਣੀ ਹੈ, ਕੋਈ ਪ੍ਰਸ਼ਨ ਆਏਗਾ? ਸਾਰੀ ਦਿਹਾੜੀ ਸਾਨੂੰ ਬਾਹਰ ਪ੍ਰਸ਼ਨ ਪੁੱਛਣ ਵਾਲੇ ਇੱਥੇ ਬੋਲਦੇ ਨਹੀਂ, ਮੇਰੇ ਮਨ 'ਚ ਪਹਿਲਾਂ ਆਇਆ ਸੀ ਮਹਾਰਾਜ ਕਿਉਂ, ਕਿਉਂ ਮਹਾਰਾਜ ਜੀ, ਇਹ ਇਹ ਕਿਉਂ ਜਿਹੜਾ ਸੀ ਉਹ ਨਹੀਂ ਸੀ ਜਿਹੜਾ ਕਿਉਂ, ਇਹ ਪ੍ਰੇਮ ਵਾਲਾ ਸੀ ਮਹਾਰਾਜ। ਮੰਨ ਲਿਆ ਮੈਂ, ਆਪ ਜੀ ਨੇ ਬਚਨ ਕੀਤਾ ਕਿ ਨਿਸ਼ਾਨ ਸਿੰਘ ਤੂੰ ਸਦਾ ਪਰਮੇਸ਼ਰ ਦੇ ਨਾਮ ਨੂੰ ਜਪ, ਅਤੇ ਮਹਾਰਾਜ ਜੀ ਕਿਉਂ ਹੋਏਗਾ ਕੀ ਉਹਦੇ ਨਾਲ, ਸਮਝ ਗਏ ਜੀ? ਸਾਡੇ ਜਦੋਂ ਮਨ 'ਚ ਆਇਆ ਕਿਉਂ, ਅਤੇ ਕਿਉਂ ਦਾ ਜਵਾਬ ਫਿਰ ਮਹਾਰਾਜ ਜੀ ਅਗਲੀ ਪੰਕਤੀ 'ਚ ਦਿੰਦੇ ਹਨ, ਕਈ ਕੀ ਕਹਿੰਦੇ ਹਨ,

ਅੱਛਾ ਇੱਥੇ ਨਾ ਤੁਸੀਂ ਇੱਥੇ ਨਾ ਸਹਾਇਤਾ ਕਰਨ ਵਾਲਾ ਲਿਖਿਆ ਅੰਗੀਕਾਰ ਦਾ। ਜਦੋਂ ਆਪ ਜੀ ਅਰਥ ਕਰੋਗੇ ਨਾ ਤੇ ਪਿਆਰਿਓ ਅੰਗੀਕਾਰ ਦਾ ਇਹੀ ਕਿ ਤੁਹਾਡਾ ਪੱਖ ਲਏਗਾ, ਤੇਰੀ ਸਾਈਡ ਤੇ ਖਲੋਏਗਾ, ਕਿਉਂਕਿ ਅੱਗੇ ਕਾਰਜ ਸਭ ਸਵਾਰਨਾ ਵੀ ਆਉਣਾ। ਪਰ ਹੁਣ ਵੇਖੋ, ਮਾਫ ਕਰ ਦੇਣਾ, ਇੱਥੇ ਇਹ ਕਿਤੇ ਲਿਖਿਆ ਨਹੀਂ। ਪਤਾ ਗੱਲ ਕੀ ਹੁੰਦੀ ਹੈ, ਆਪ ਜੀ ਨੂੰ ਥੋੜਾ ਸਮਝਣ, ਮਾਫ ਕਰਨਾ, ਕਿਉਂਕਿ ਕਿੰਤੂ ਪਰੰਤੂ ਬਹੁਤ ਅੱਜ ਕੱਲ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਲਿਖੇ ਗਏ ਸੀ ਨਾ, ਪੰਜਵੇਂ ਪਾਤਸ਼ਾਹ ਜੀ ਨੇ ਲਿਖ ਦਿੱਤੇ ਸੀ, ਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਸਿੱਖਾਂ ਨੇ ਕਿਹਾ, ਮਹਾਰਾਜ ਜੀ ਸਰੂਪ ਤਾਂ ਤਿਆਰ ਹੋ ਗਏ, ਆਪ ਜੀ ਇੱਦਾਂ ਕਰੋ ਇਹਨਾਂ ਦੇ ਅਰਥ ਲਿਖਾ ਦਿਓ, ਕੋਈ ਝਮੇਲਾ ਹੀ ਨਹੀਂ ਰਹੇਗਾ। ਜੋ ਆਪ ਜੀ ਦੇ ਅਰਥ ਲਿਖਾ ਦੋਗੇ ਉਹੀ ਗੁਰਸਿੱਖ। ਮਹਾਰਾਜ ਕਹਿੰਦੇ ਨਾ, ਅਰਥ ਨਹੀਂ ਲਿਖਾਉਣੇ। ਕਹਿੰਦੇ ਜਿੱਦਾਂ ਜਿੱਦਾਂ ਸਿੱਖ ਜਿਹੜਾ ਨਾ ਉਹਦੀ ਸੁਰਤ ਡਿਵੈਲਪ ਹੋਇਆ ਕਰੀ, ਇਹੀ ਪੰਕਤੀ ਉਹਨੂੰ ਏ ਤੋਂ ਲੈ ਕੇ ਜ਼ੈਡ ਤੱਕ, 0% ਤੋਂ ਲੈ ਕੇ 100% ਤੱਕ ਇੱਕੋ ਹੀ ਪੰਕਤੀ ਗਾਈਡ ਕਰਿਆ ਕਰੇਗੀ, ਅਤੇ ਪੰਕਤੀ ਦਾ ਸਵਰੂਪ ਉਹਦੀ ਅਵਸਥਾ ਦੇ ਨਾਲ ਚੇਂਜ ਹੋ ਜਾਇਆ ਕਰੇਗਾ। ਅੱਛਾ ਹੁਣ ਪ੍ਰੋਬਲਮ ਕੀ ਹੈ ਕਿ ਜਦੋਂ ਤੱਕ ਅਸੀਂ ਰੀਡਿੰਗ 'ਤੇ, ਸਿਰਫ ਰੀਡਿੰਗ 'ਤੇ ਲੱਗੇ ਹਾਂ, ਯੂ ਵਿਲ ਨੈਵਰ ਐਵਰ ਫੀਲ ਕਿ ਇਹਦੇ ਪਿੱਛੇ ਕੀ ਹੈ। ਜਦੋਂ ਆਪ ਜੀ ਟਾਈਮ ਲਾਓਗੇ, ਫੀਲ ਕਰਨਾ ਸ਼ੁਰੂ ਕਰੋਗੇ ਨਾ, ਤਾਂ ਤੁਹਾਡੀ ਸਿੱਧੀ ਡਾਇਰੈਕਟ ਗੱਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹੋਏਗੀ, ਮਾਫ ਕਰਨਾ। ਜਿਹੜਾ ਸੁਖਮਣੀ ਸਾਹਿਬ ਆ, ਇਕੱਲੀ ਇਕੱਲੀ ਪੰਕਤੀ ਦੇ ਪਿੱਛੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹਨ। ਆਨੰਦ ਸਾਹਿਬ ਇਕੱਲੀ ਇਕੱਲੀ ਪੰਕਤੀ ਦੇ, ਇਹ ਗਰੰਟੀ ਹੈ। ਮਾਫ ਕਰਨਾ ਝੂਠ ਲਿਖਣ ਵਾਲਾ ਕਦੇ ਵੀ ਲਿਖ ਕੇ ਨਹੀਂ ਦਿੰਦਾ। ਕਿਉਂ ਪਿਆਰੇ ਹੋ, ਝੂਠ ਲਿਖਣ ਵਾਲਾ ਕਦੇ ਵੀ ਲਿਖ ਕੇ ਨਹੀਂ ਦਿੰਦਾ। ਕਿਉਂ ਜੀ, ਇੱਦਾਂ ਹੀ ਹੁੰਦਾ, ਬਿਜ਼ਨਸ ਕਰਦੇ ਹੋ, ਕੰਮ ਕਾਰ ਕਰਦੇ ਹੋ, ਸੱਚਾ ਬੰਦਾ ਕਹਿੰਦਾ ਤੂੰ ਹੁਣੇ ਹੀ ਲਿਖ ਕੇ ਲੈ, ਅਤੇ ਮਹਾਰਾਜ ਜੀ ਨੇ ਪਹਿਲੇ ਦਿਨ ਲਿਖ ਕੇ ਦਿੱਤਾ ਕਿ ਮੇਰੀ ਗਰੰਟੀ ਹੈ ਪੁੱਤਰ, ਮੇਰੀ ਗਰੰਟੀ ਹੈ। ਪ੍ਰੋਬਲਮ ਇਹ ਹੈ ਕਿ ਜਦੋਂ ਇਹ ਮਨ ਮੇਰੇ ਤੂੰ ਸਦਰ ਹਰ ਨਾਲ ਹਰਨਾਲ ਤੂੰ ਮਨ ਮੇਰੇ ਦੁੱਖ ਸਭ ਸਾਰਾ ਅੰਗੀਕਾਰ ਕਰਤਰ ਕਰ ਸਭ ਸਾਰਾ ਸਭਨਾ ਗੱਲਾਂ ਸਮਰ ਸਮ ਸੁਖਮ ਅਨੁਸਾਰ ਕਹੇ ਨਾਨਕ ਮਨ ਮੇਰੇ ਸਦਰ ਹਰ ਨਾਲ। ਇੱਦਾਂ ਇਹ 'ਚੋਂ ਕੁਛ ਨਹੀਂ ਨਿਕਲਣਾ, ਭਾਵੇਂ ਆਪ ਜੀ ਹੋਰ 30 ਸਾਲ ਕਰਦੇ ਰਹੋ। ਸਮਝ ਆਈ ਪਿਆਰੇ ਹੋ? ਗੁਰਬਾਣੀ ਨੂੰ ਫੀਲ ਕਰਨਾ ਸ਼ੁਰੂ ਕਰੋ, ਮਹਾਰਾਜ ਜੀ ਦੇ ਨਾਲ ਬਚਨ ਕਰੋ। ਆਪ ਜੀ ਮਹਾਰਾਜ ਜੀ ਨਾਲ ਪ੍ਰੇਮ 'ਚ ਜਦੋਂ ਬਚਨ ਕਰੋਗੇ, ਮਹਾਰਾਜ ਜਵਾਬ ਵੀ ਦਿੰਦੇ ਹਨ। ਠੀਕ ਹੈ ਜੀ। ਹੁਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਅੱਛਾ ਅੰਗੀਕਾਰ ਦਾ ਅਸੀਂ ਪੜ੍ਹਿਆ ਨਾ, ਅਸੀਂ ਅੰਗੀਕਾਰ ਨੂੰ ਆਪਣੇ ਨਾਲ ਸੋਚਿਆ, ਅੰਗੀਕਾਰ ਦਾ ਕੀ ਅਰਥ ਕਰ ਸਕਦੇ ਹੋ ਤੁਸੀਂ ਹੋਰ? ਹਾਂਜੀ, ਅੰਗ ਸੰਗ। ਅੱਛਾ ਕੋਈ ਸੀ ਆਇਆ ਸੀ ਘੋੜੇ ਤੇ ਚੜ੍ਹ ਕੇ, ਤੇ ਕਿਸੇ ਪਿਆਰੇ ਨੇ ਆਪਣੇ ਅੰਗ ਨਾਲ ਲਾ ਲਿਆ ਸੀ, ਤੇ ਅੰਗਦ ਕਰ ਦਿੱਤਾ ਸੀ। ਸਾਡੀ ਸੂਰਤ ਪੜ੍ਹ ਕੇ ਉੱਥੇ ਗਈ ਹੈ ਕਿ ਮਹਾਰਾਜ ਅੰਗੀਕਾਰ ਦਾ ਮਤਲਬ ਤੁਹਾਡੀ ਜਫੀ ਹੋਏਗੀ, ਹੁਣ ਤੁਹਾਡੇ ਨਾਲ ਮਿਲਾਪ ਹੋਏਗਾ। ਤੇ ਵੈਸੇ ਵੀ ਜਦੋਂ ਪੱਖ ਰੱਖਣਾ ਜੀ, ਉਹ ਮਿਲਾਪ ਤੇ ਹੀ ਆਉਂਦਾ ਹੈ ਪਿਆ। ਮਹਾਰਾਜ ਕਹਿੰਦੇ ਜੇ ਪੁੱਤ ਤੂੰ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਪਹਿਲੀ ਗੱਲ ਗਰੰਟੀ ਹੈ ਦੁੱਖ ਸਭ। ਕਿੰਨੇ ਦੁੱਖ ਜੀ? 50% ਸਭ। ਇਹ ਗਰੰਟੀ ਹੈ ਪਿਆਰੇ ਹੋ, ਗਰੰਟੀ ਹੈ। ਤੁਸੀਂ ਕੰਟਰੈਕਟ 'ਚ ਕਦੇ ਕੋਈ ਵੀ ਅਦਾਲਤ ਜਾਵੇ ਨਾ, ਇਕੱਲਾ ਇਕੱਲਾ ਅੱਖਰ ਮੈਟਰ ਕਰਦਾ ਹੈ। ਗੁਰਬਾਣੀ ਦਾ ਵੀ ਇਕੱਲਾ ਇਕੱਲਾ ਹਰ ਚੀਜ਼ ਮੈਟਰ ਕਰਦੀ। ਪਿਆਰੇ ਜੀ ਨੇ ਇਹ ਧੁਰਕੀ ਬਾਣੀ ਆਈ, ਇਹਦੇ ਵਿੱਚ ਪੂਰੀ ਇਕੱਲੀ ਇਕੱਲੀ ਗੱਲ ਪੂਰੀ ਨਾਪ ਤੁਲ ਗਏ। ਕਹਿੰਦੇ ਗਰੰਟੀ ਹੈ ਪੂਰੇ ਦੁੱਖ ਤੇਰੇ ਦੂਰ ਹੋਣਗੇ, ਅਤੇ ਨਾਲ ਕੀ ਹੋਊਗਾ, ਤੈਨੂੰ ਉਸ ਪਿਆਰੇ ਦੀ ਗਲਵਕੜੀ ਮਿਲੇਗੀ।

ਅੱਛਾ ਕਿੰਨੇ ਕਾਰਜ ਸਵਰਨਗੇ ਜੀ? ਆਪਣੀ ਸਾਰੀ ਉਮਰ ਅਰਦਾਸ ਹੈ, ਮਾਫ ਕਰਨਾ ਮਹਾਰਾਜ ਜੀ, ਤਰਸ ਕਰਨਾ, ਜਿੰਨੀਆਂ ਅਰਦਾਸਾਂ ਕੀਤੀਆਂ ਕਾਰਜ ਸਵਰ ਗਏ ਆ? ਪਰ ਨਾ, ਇੱਧਰ ਨਹੀਂ ਜ਼ਰੂਰੀ ਸਵਰਨੇ, ਤੂੰ ਜੋ ਮਰਜ਼ੀ ਕਹੀ ਜਾ, ਪਰ ਇੱਧਰ ਗਰੰਟੀ ਹੈ, ਇੱਧਰ ਗਰੰਟੀ ਹੈ। ਉਹ ਪੰਕਤੀਆਂ ਪੜ੍ਹਦੇ ਹੋ ਨਾ, ਗਾਉਂਦੇ ਹੋ ਰੋਜ਼, ਥਿਰ ਕਰ ਬੈਸੋ ਹਰ ਜਨ ਪਿਆਰੇ, ਕੀ ਕਰਦੇ ਆ? ਸਤਿਗੁਰ ਤੁਮਰੇ ਕਾਜ ਸਵਾਰੇ। ਪਰ ਤੈਨੂੰ ਥਿਰ ਹੋ ਕੇ ਬਹਿਣਾ ਪੈਣਾ ਹੈ, ਨਹੀਂ, ਤੇਰੇ ਅੰਦਰ ਤੇ ਆਸਾਂ ਹੀ ਬਹੁਤ ਆ, ਤੂੰ ਤੇ ਭਟਕਦਾ ਫਿਰਦਾ ਹੈ, ਕਦੇ ਨਿਸ਼ਾਨ ਸਿੰਘ ਤੇ ਆਸ, ਕਦੇ ਉੱਥੇ, ਕਦੇ ਉੱਥੇ, ਕਦੇ ਉੱਥੇ। ਥਿਰ ਕਰ ਦਾ ਮਤਲਬ ਹੈ ਬਸ ਉਸ ਪਿਆਰੇ ਦਾ ਹੋ ਜਾਣਾ, ਹੁਣ ਹੋਰ ਕੋਈ ਨਹੀਂ ਹੈ। ਜਦੋਂ ਹੋਏਗਾ, ਮਹਾਰਾਜ ਕਹਿੰਦੇ ਤੁਮਰੇ ਕਾਜ ਸਵਾਰੇ, ਇੱਥੇ ਵੀ ਇਹੀ ਕਿਹਾ ਪਿਆਰੇ ਜੀ ਨੇ, ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ

ਤੁਸੀਂ? ਅੱਛਾ, ਤੁਸੀਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਬੈਠੇ ਹੋਵੋ, ਇਕੱਲੇ ਵਨ ਟੂ ਵਨ ਲੈਸਨ ਚੱਲ ਰਿਹਾ ਹੈ ਅਤੇ ਮਹਾਰਾਜ ਜੀ ਸਾਨੂੰ ਇਹ ਸਮਝਾ ਰਹੇ ਹੁਣ, ਕਿਉਂ ਨਾ ਕਮਾਉਣ ਨੂੰ ਦਿਲ ਕਰੇਗਾ, ਕਿਉਂ ਨਾ ਕਮਾਉਣ ਨੂੰ ਦਿਲ ਕਰੇਗਾ। ਮਹਾਰਾਜ ਸਾਰਾ ਕੁਛ ਸਮਝਾ ਕੇ ਕਹਿੰਦੇ, ਪੁੱਤ ਤੇਰੇ ਦੁੱਖ ਵੀ ਦੂਰ ਹੋ ਜਾਣੇ, ਤੈਨੂੰ ਮੇਰਾ ਪਿਆਰ ਵੀ ਮਿਲਣਾ, ਤੇਰੇ ਸਾਰੇ ਕਾਰਜ ਵੀ ਰਾਸ ਹੋ ਜਾਣੇ ਆ। ਅਤੇ ਫਿਰ ਕਹਿੰਦੇ, ਜਦੋਂ ਤੈਨੂੰ ਇੰਨਾ ਕੁਛ ਹੋਣਾ ਤਾਂ ਪੁੱਤ ਤੂੰ ਫਿਰ ਉਹਨੂੰ ਭੁੱਲਦਾ ਕਿਉਂ ਆ, ਤੂੰ ਵਿਸਾਰਦਾ ਕਿਉਂ, ਉਹਨੂੰ ਸਿਮਰਨ ਕਿਉਂ ਨਹੀਂ ਕਰਦਾ? ਫਿਰ ਵੇਖੋ ਦ੍ਰਿੜਤਾ ਵੇਖੋ, ਮਹਾਰਾਜ ਜੀ ਨੇ ਫਿਰ ਦੋ ਵਾਰੀ ਅੱਗੇ ਕਹਿ ਚੁੱਕੇ, ਫਿਰ ਤੀਜੀ ਵਾਰੀ ਕਹ ਹੈ

ਜਦੋਂ ਫੀਲਿੰਗ ਲੈ ਕੇ ਨਹੀਂ ਸੀ ਪੜ੍ਹਦੇ ਬਾਣੀ ਤੇ ਅਸੀਂ ਵੀ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪੜ੍ਹਦੇ ਸੀ, ਜਦੋਂ ਫੀਲਿੰਗ ਲੈ ਕੇ ਪੜ੍ਹਨ ਲੱਗ ਪਏ ਤੇ ਸਦਾ ਬਹੁਤ ਲੰਬਾ ਹੋ ਗਿਆ ਸੀਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਸਮਝਾਉਣਾ ਹੈ ਨਾ ਮਨ ਨੂੰ। ਇਹ ਅਭਿਆਸ ਆਪ ਜੀ ਨੇ ਕਰਕੇ ਵੇਖਣਾ, ਇੱਕ ਅਭਿਆਸ। ਚਲੋ ਕਿਉਂਕਿ ਗੁਰਬਾਣੀ ਦਾ ਥੋੜ੍ਹਾ ਜਿਹਾ ਆਪ ਜੀ ਨਾਲ ਸਾਂਝਾ ਕਰਦੇ ਹਾਂ, ਉਹ ਵੀ ਨਿਤਨੇਮ 'ਚੋਂ ਹੀ ਆ। ਤੁਹਾਨੂੰ ਲੱਗਦਾ ਇਹ ਜਿਹੜਾ ਆਪ ਜੀ ਨਾਲ ਹੁਣ ਸਾਂਝ ਪਈ ਆਪ ਜੀ ਨੂੰ ਇਹਦਾ ਲਾਹਾ ਹੋਏਗਾ? ਕੋਈ ਹੋਏਗਾ? ਸਭ ਤੋਂ ਪਹਿਲਾਂ ਆਪ ਜੀ ਪੰਕਤੀਆਂ ਪੜ੍ਹਦੇ ਹੋ ਜਦੋਂ ਜਪਜੀ ਸਾਹਿਬ ਜੀ ਸ਼ੁਰੂ ਹੁੰਦੇ ਹਨ, ਕੀ ਹੈ ਸੋਚੈ, ਕੱਢਿਓ ਨਾ ਪੰਕਤੀ ਅਜੇ ਪਿਆਰਿਓ, ਇੱਕੋ ਮਿੰਟ। ਕਿੱਥੇ ਪ੍ਰੋਜੈਕਟਰ ਵਾਲੀਆਂ ਫੌਜਾਂ ਆਪ ਜੀ ਹੋ, ਇੱਕੋ ਮਿੰਟ। ਸੋਚ ਦਾ ਮਤਲਬ ਕੀ ਹੈ ਇੱਥੇ? ਹਾਂਜੀ, ਕੱਢਿਓ ਪਿਆਰਿਓ ਪੰਕਤੀ ਹੁਣ। ਇਹ ਪਹਿਲੀ ਪੰਕਤੀ ਹੈ ਜੀ ਮੂਲ ਮੰਤਰ ਸਾਹਿਬ ਤੋਂ ਪਹਿਲਾਂ। 99% ਸਿੱਖ ਜਿਹੜੇ ਇਸ ਨੂੰ ਸੋਚ ਸੋਚਣ ਦੇ ਨਾਲ ਰਿਲੇਟ ਕਰਦੇ ਹਨ। ਪਲੀਜ਼ ਨੋਟ ਕਰੋ ਕਿ ਕਿੰਨੇ ਅਸੀਂ ਇਗਨੋਰੈਂਟ ਹਾਂ। ਇਹ ਪਹਿਲੀ ਪੰਕਤੀ ਹੈ ਜੀ ਪਿਆਰਿਓ। ਹਾਂਜੀ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਅੱਗੇ ਕੀ ਹੈ? ਸੋਚੈ ਸੋਚ ਨਾ ਹੋਵੇ ਜੇ ਸੋਚੀ। ਇਹਦਾ ਅਰਥ ਆਹ ਵੇਖੋ ਲਿਖਿਆ ਅੱਗੇ, ਇਹ ਸਰੀਰ ਦੀ ਸੁੰਦਰਤਾ ਦਾ, ਮਾਫ ਕਰਨਾ, ਸਰੀਰ ਦੀ ਪਵਿੱਤਰਤਾ ਦਾ, ਸੁੱਚਮਤਾ ਹੈ। ਅੱਛਾ, ਅਸੀਂ ਇਹਨਾਂ ਨੂੰ ਕਿੱਦਾਂ ਫੀਲ ਕਰਦੇ ਸੀ? ਪੰਕਤੀ ਨੂੰ ਫੀਲ ਕਰਨਾ ਬਹੁਤ ਜ਼ਰੂਰੀ ਹੈ। ਬੈਠੇ ਹਾਂ ਚੌਂਕੜੇ ਦੇ ਵਿੱਚ, ਸੁਰਤ ਇਸ ਪੰਕਤੀ ਨਾਲ ਜੁੜ ਗਈ। ਹਾਂਜੀ, ਆਪਾਂ ਪੜ੍ਹਿਆ ਹੈ ਇਹ, ਹੁਣ ਬੋਲ ਕਿਹਦਾ ਹੈ ਪਿਆਰਿਓ? ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਪਹਿਲਾਂ ਆਪਾਂ ਨੇ ਦਰਸ਼ਨ ਕੌਣ? ਅੱਛਾ, ਅਸੀਂ ਕਹਿੰਦੇ ਮਹਾਰਾਜ ਦੇ ਦਰਸ਼ਨ ਨਹੀਂ ਹੋਣੇ। ਅੱਛਾ, ਜਦੋਂ ਗੱਲ ਕਰ ਰਹੇ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਸੀ ਕਿ ਪ੍ਰਤੱਖ ਕਿ ਨਹੀਂ? ਹੁਣ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਿਓ ਪ੍ਰਤੱਖ। ਅਸੀਂ ਚੌਂਕੜੇ 'ਚ ਬੈਠੇ ਹਾਂ ਅਤੇ ਇਸ਼ਨਾਨ ਕਰਕੇ ਬੈਠੇ ਹਾਂ, ਠੀਕ ਹੈ ਜੀ? ਇਸ਼ਨਾਨ ਕਰਕੇ ਬੈਠੇ ਹਾਂ ਅਤੇ ਇਸ ਮਨ 'ਚ, ਇਸ ਸੋਚ 'ਚ ਆ ਕਿ ਮੈਂ ਹੁਣ ਬਹੁਤ ਪਵਿੱਤਰ ਹੋ ਗਿਆ, ਠੀਕ ਹੈ ਜੀ? ਤਾਂ ਨਾ ਮਹਾਰਾਜ ਜੀ ਇੱਧਰੋਂ ਆਏ, ਮਹਾਰਾਜ ਜੀ ਨਾ ਲਾਗੋਂ ਲੰਘੋ ਲੰਘਦੇ ਲੰਘਦੇ ਨਾ, ਅਤੇ ਜਦੋਂ ਮੇਰੇ ਲਾਗੇ ਆਏ ਨਾ, ਜਿਵੇਂ ਆਪਾਂ ਕਹਿ ਨਹੀਂ ਦੇਈਦੀ ਤੁਰੇ ਤੁਰੇ ਜਾਂਦੇ ਹਾਂ ਗੱਲ, ਅਤੇ ਮਹਾਰਾਜ ਜੀ ਨਾ ਕਹਿ ਕੇ ਲੰਘ ਗਏ। ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਆਪਣੇ 'ਤੇ ਲਾਉਣੀ ਹਮੇਸ਼ਾ ਪੰਕਤੀ, ਆਪਣੇ 'ਤੇ ਲਾਉਣੀ। ਉਹਦਾ ਮਤਲਬ ਕੀ ਹੈ ਕਿ ਮੈਂ ਨਹਾ ਧੋ ਕੇ ਬੈਠਾ ਹੋਇਆ ਹਾਂ ਅਤੇ ਪਿਆਰੇ ਸਤਿਗੁਰੂ ਜੀ ਲੰਘ ਰਹੇ ਆ, ਅਤੇ ਲੰਘਦੇ ਲੰਘਦੇ ਕਹਿ ਗਏ ਨਿਸ਼ਾਨ ਸਿੰਘ ਬੜਾ ਨਹਾ ਧੋ ਕੇ ਬੈਠਾ ਹੈ, ਨਹਾਉਣ ਧੋਣ ਨਾਲ ਪਵਿੱਤਰਤਾ ਨਹੀਂ ਹੋਣੀ ਭਾਵੇਂ ਲੱਖ ਵਾਰੀ ਨਹਾਲੀ। ਅੱਛਾ, ਜਿੰਨ ਮੈਂ ਤਾਂ ਆਪਣੇ ਹੰਕਾਰ 'ਚ ਸੀਗਾ ਮੈਂ ਨਹਾਤਾ ਕਿਉਂ ਜੀ, ਮੈਂ ਤਾਂ ਆਪਣੇ ਆਪ ਨੂੰ ਚੰਗਾ ਸਮਝਦੇ ਹਾਂ ਅਸੀਂ। ਜਦੋਂ ਨੂੰ ਪਿਆਰੇ ਜੀ ਦੇ ਬੋਲ ਮੇਰੇ ਕੰਨਾਂ 'ਚ ਪਏ ਅਤੇ ਜਦੋਂ ਨੂੰ ਮੈਨੂੰ ਉਹ ਸਮਝ ਆਈ ਕਿ ਮਹਾਰਾਜ ਕਹਿ ਕੀ ਗਏ, ਉਦੋਂ ਨੂੰ ਮਹਾਰਾਜ ਗਾਂ ਲੰਘ ਗਏ ਅਤੇ ਮੈਂ ਮੱਥਾ ਫੜ ਕੇ ਬੈਠਾ ਰਹਿ ਗਿਆ। ਅੱਛਾ, ਹੈਰਾਨੀ ਦੀ ਗੱਲ ਆ, ਮਹਾਰਾਜ ਜੀ ਨੇ ਜਵਾਬ ਨਹੀਂ ਦਿੱਤਾ ਅੰਦਰ। ਇਹਨੂੰ ਵੈਸੇ ਓਪਨ ਐਂਡਡ ਸਟੇਟਮੈਂਟ ਕਹਿੰਦੇ। ਕੀ ਕਹਿੰਦੇ ਇਹਨੂੰ? ਓਪਨ ਐਂਡਡ। ਮਹਾਰਾਜ ਜੀ ਨੇ

ਹੁਣ ਕੀ ਹੋਇਆ ਹੈ, ਹੁਣ ਅਗਲੇ ਦਿਨ ਮੈਂ ਚੌਕੜਾ ਮਾਰ ਕੇ ਬੈਠਾ ਹੈ ਅਤੇ ਅੱਖਾਂ ਬੰਦ ਅਤੇ ਬਿਲਕੁਲ ਸਮਾਧੀ 'ਚ ਬੈਠਾ ਹੋਇਆ ਹੈ। ਹਾਂਜੀ, ਅਤੇ ਮੈਂ ਸੋਚ ਰਿਹਾ ਵਾਂ ਕਿ ਹੁਣ ਮੈਂ ਬਿਲਕੁਲ ਸਮਾਧੀ ਦੇ ਵਿੱਚ ਬੈਠ ਜਾਣਾ ਹੈ ਅਤੇ ਇੱਦਾਂ ਮੇਰੀ ਪਰਮੇਸ਼ਰ ਜੀ ਦੇ ਨਾਲ ਲਿਵ ਜੁੜ ਜਾਣੀ ਹੈ। ਪਰ ਹੁਣ ਕੀ ਹੋਇਆ, ਅੱਖਾਂ ਬੰਦ ਹੈ, ਸਮਾਧੀ ਲੱਗੀ ਹੈ, ਅਤੇ ਕੱਲ੍ਹ ਪਿਆਰੇ ਜੀ ਕਿੱਧਰ ਨੂੰ ਗਏ ਸੀ, ਉੱਧਰ ਨੂੰ ਗਏ ਸੀ, ਅੱਜ ਮਹਾਰਾਜ ਜੀ ਐਨ ਨੂੰ ਤੁਰੇ ਆ ਰਹੇ ਹਨ, ਤੁਰੇ ਆ ਰਹੇ ਆ, ਬੈਠੇ ਹਾਂ ਅਤੇ ਬੈਠਿਆਂ ਬੈਠਿਆਂ ਫਿਰ ਆਪਣੇ 'ਤੇ ਪੰਕਤੀ ਟਕਾਉਣ ਲਈ ਇਹ ਕਹਿ ਲੈਣਾ ਆਪਣਾ ਆਪਣਾ ਨਾਂ ਅੰਦਰੋਂ ਅੰਦਰ, ਮੈਨੂੰ ਕਹਿੰਦੇ ਨਿਸ਼ਾਨ ਸਿਆ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਓਏ ਤੂੰ ਇੱਦਾਂ ਬੈਠ ਤੇ ਗਿਆ ਹੈ ਪਰ ਤੇਰਾ ਮਨ ਅੰਦਰੋਂ ਸ਼ਾਂਤ ਨਹੀਂ ਹੋਣਾ, ਤੂੰ ਚੁੱਪ ਕਰਕੇ ਬਹਿ ਗਏ। ਪਿਆਰੇ, ਉਹ ਆ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਪ੍ਰੋਬਲਮ ਇਹੀ ਆ, ਪਹਿਲਾਂ ਆਪਾਂ ਘਰਾਂ 'ਚ ਵੱਡੇ ਰਹਿੰਦੇ ਸੀ, ਸਾਰੇ ਇੱਕ ਦੂਜੇ ਨਾਲ ਹੱਸਦੇ ਖੇਡਦੇ ਰਹਿੰਦੇ, ਕਿਸੇ ਨੂੰ ਡਿਪਰੈਸ਼ਨ ਸਟ੍ਰੈਸ ਨਹੀਂ ਹੁੰਦੀ, ਹੁਣ ਇਕੱਲੇ ਬੈਠੇ ਰਹਿੰਦੇ ਹਾਂ ਗੱਲ ਕਰਨ ਨੂੰ। ਜਦੋਂ ਤੁਹਾਡੇ ਅੰਦਰ ਦਾ ਉਬਾਲ ਬਾਹਰ ਨਹੀਂ ਨਿਕਲਦਾ ਅਤੇ ਅੰਦਰ ਉੱਬਲਦਾ ਅਤੇ ਅੰਦਰ ਸਟ੍ਰੈਸ ਡਿਪਰੈਸ਼ਨ ਤੱਕ ਜਾਂਦਾ, ਮੈਂਟਲ ਹੈਲਥ ਦੇ ਇਸ਼ੂ ਹੁੰਦੇ। ਗੁਰਬਾਣੀ 'ਚ ਇੱਕ ਪੰਕਤੀ ਇੱਦਾਂ ਵੀ ਲਿਖੀ ਹੈ, ਇੱਥੇ ਵੇਖੋ ਫਿਰ ਜਵਾਬ ਨਹੀਂ ਦਿੱਤਾ ਮਹਾਰਾਜ ਜੀ ਨੇ ਕੀ ਕਰਨਾ ਹੈ, ਬਸ ਮੈਨੂੰ ਕਹਿ ਗਿਆ ਕਿ ਤੂੰ ਜੋ ਕਰ ਰਿਹਾ ਉਹ ਗਲਤ ਹੈ। ਹਾਂਜੀ, ਸਮਝ ਆ ਰਹੀ ਪਿਆਰੇ ਹੋ? ਨਾਲ ਹੀ ਜੇ ਕਹਿੰਦੇ ਤੂੰ ਜੋ ਕਰ ਰਿਹਾ ਗਲਤ ਹੈ, ਇੱਕ ਨਾ ਪੰਕਤੀ ਆਉਂਦੀ ਵੈਸੇ ਕਿ ਮਨ ਅੰਤਰ ਬੋਲੇ ਸਭ ਕੋਏ। ਜਦੋਂ ਆਪ ਜੀ ਇਕੱਲੇ ਬੈਠਦੇ ਚੌਮਰਾ ਚੌਂਕੜਾ ਮਾਰ ਕੇ ਉਦੋਂ ਫੁਰਨੇ ਮੁੱਕ ਜਾਂਦੇ ਕਿ ਮਨ ਬੋਲਣ ਦਿਆ ਹੁੰਦਾ, ਇਕੱਲਾ ਹੀ ਲੱਗਾ ਹੁੰਦਾ, ਇਹ ਡਬਲ ਰੋਲ ਕਰਦਾ ਹੈ, ਇੱਧਰੋਂ ਆਪੇ ਪ੍ਰਸ਼ਨ ਪੁੱਛ ਲੈਂਦਾ, ਆਪੇ ਜਵਾਬ ਦੇ ਰਿਹਾ, ਆਪੇ ਪ੍ਰਸ਼ਨ ਦੇ ਰਿਹਾ, ਉੱਥੇ ਇਹ ਲੱਗਾ ਰਹਿੰਦਾ। ਬਸ ਆਪਾਂ ਸੰਖੇਪ ਸਮੇਂ ਦੇ ਵਿੱਚ ਇੰਨੀ ਕੀ ਗੱਲ ਕਰਨੀ ਇਸ ਪੰਕਤੀਆਂ ਦੀ ਕਿ ਫੀਲ ਕਿੱਦਾਂ ਕਰਨਾ, ਮਾਫ਼ ਕਰਨਾ, ਹੋ ਸਕਦਾ ਬਿਲਕੁਲ ਆਊਟ ਆਫ ਦਾ ਬਲੂ ਤੁਹਾਨੂੰ ਆਡ ਵੀ ਲੱਗੇ, ਪਰ ਇਹ ਪਰਸਨਲ ਐਕਸਪੀਰੀਅੰਸ 'ਚੋਂ ਚੀਜ਼ਾਂ ਹਨ ਪਿਆਰਿਓ, ਕਿ ਬੈਠਣਾ ਅਤੇ ਮਹਾਰਾਜ ਜੀ ਨੂੰ ਫੀਲ ਕਰਨਾ ਕਿ ਮਹਾਰਾਜ ਤੁਸੀਂ ਆ ਬੋਲ ਮੈਨੂੰ ਕਿਉਂ ਕਿਹਾ। ਅਸੀਂ ਪੜ੍ਹਦੇ ਹਾਂ ਬਾਣੀ ਦੂਜਿਆਂ ਵਾਸਤੇ, ਅਤੇ ਬਾਣੀ ਕਿਹਦੇ ਵਾਸਤੇ ਸੀ? ਮੇਰੇ ਵਾਸਤੇ। ਇਹ ਕੀ ਆ? ਅੱਛਾ, ਹੁਣ ਅਸੀਂ ਬੈਠੇ ਹਾਂ ਚੌਂਕੜਾ ਮਾਰ ਕੇ, ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਕਿਹਨੂੰ ਬੋਲ ਰਹੇ ਸੀ? ਮੈਨੂੰ। ਹੁਣ ਕਿਹਨੂੰ ਬੋਲ ਰਹੇ ਗੁਰੂ ਨਾਨਕ ਦੇਵ ਜੀ? ਮੈਨੂੰ। ਅਤੇ ਫੀਲ ਕਰਕੇ ਵੇਖਣਾ, ਅੱਛਾ ਪਹਿਲਾਂ ਇਸ਼ਨਾਨ ਤੋਂ ਕਹਿ ਗਏ, ਅੱਜ ਚੌਂਕੜਾ ਮਾਰ ਕੇ ਬੈਠੇ ਸੀਗੇ, ਅੱਜ ਪਿਆਰੇ ਜੀ ਸਤਿਗੁਰ ਹੁਣ ਦੂਜੇ ਪਾਸੇ ਨੂੰ ਲੰਘੇ ਹਨ ਚੌਂਕੜਾ ਮਾਰ ਕੇ ਬੈਠਿਆਂ ਨੂੰ, ਅਤੇ ਕਹਿੰਦੇ ਨਿਸ਼ਾਨ ਸਿੰਘ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ, ਤੇਰਾ ਮਨ ਸ਼ਾਂਤ ਨਹੀਂ ਹੋਣਾ ਭਾਵੇਂ ਇੱਦਾਂ ਚੌਂਕੜੇ 'ਚ ਜਿੰਨਾ ਚਿਰ ਮਰਜ਼ੀ ਬੈਠਾ ਰਹੇ। ਅੱਛਾ ਫਿਰ ਸੁਣੋ, ਕੰਨ 'ਚ ਆਵਾਜ਼ ਪਈ, ਆਵਾਜ਼ ਪਈ, ਜਿੰਨੇ ਚਿਰ ਨੂੰ ਮਨ ਨੇ ਸਮਝਿਆ ਕਿ ਪਿਆਰੇ ਜੀ ਤਾਂ ਲੰਘ ਗਏ ਅਤੇ ਕਹਿ ਗਏ ਤੂੰ ਗਲਤ ਕਰ ਰਿਹਾ, ਇੰਨੇ ਚਿਰ ਨੂੰ ਜਦੋਂ ਅੱਖਾਂ ਖੋਲੀਆਂ ਤੇ ਪਿਆਰੇ ਜੀ ਫੇਰ ਲੰਘ ਗਏ ਦੂਰ। ਪ੍ਰਸ਼ਨ ਨਹੀਂ, ਜਵਾਬ ਨਹੀਂ ਮਿਲਿਆ, ਨਾ ਪਹਿਲੇ 'ਚ ਮਿਲਿਆ ਹੈ, ਕੀ ਕਰਾਂ ਫਿਰ, ਦੂਜੇ 'ਚ ਵੀ ਨਹੀਂ, ਕੀ ਕਰਾਂ ਫਿਰ, ਫਿਰ ਪਿਆਰੇ ਜੀ ਲੰਘ ਗਏ ਆ। ਫਿਰ ਅਸੀਂ ਸੋਚਿਆ ਚੱਲ ਜੇ ਇਹ ਵੀ ਨਹੀਂ ਕੰਮ ਤਾਂ ਚੱਲ ਕੁਛ ਹੋਰ ਕਰਕੇ ਵੇਖਦੇ ਹਾਂ। ਅਗਲੀ ਪੰਕਤੀ, ਫਿਰ ਕੀ ਹੋਇਆ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਇਹਨੂੰ ਅਸੀਂ ਇੱਦਾਂ ਸੋਚਿਆ ਕਿ ਹੁਣ ਅਗਲੇ ਦਿਨ ਅਸੀਂ ਆਏ ਤਾਂ ਅਸੀਂ ਕੰਮ ਲੱਗੇ ਹੋਏ ਹਾਂ, ਅਤੇ ਦੁਨਿਆਵੀ ਕੰਮ 'ਚ ਆਪਾਂ ਇਕੱਠਾ ਹੀ ਕਰ ਰਹੇ ਹੁੰਦੇ ਧੰਨ, ਖੇਤੀ 'ਤੇ ਲੱਗੇ ਕਿਤੇ ਵੀ, ਅਸੀਂ ਲੱਗੇ ਹਾਂ ਅਤੇ ਅਸੀਂ ਸੋਚ ਰਹੇ ਵੀ ਜੇ ਬੰਦਗੀ ਉੱਧਰ ਨਹੀਂ ਹੋਣਾ ਇੱਧਰ ਨਹੀਂ ਹੋਣਾ ਤਾਂ ਕਰਾਂਗੀ, ਚੱਲ ਫਿਰ ਕੰਮ ਹੀ ਕਰਦੇ, ਮਾਇਆ ਹੀ ਇਕੱਠੀ ਕਰਦੇ ਹਾਂ। ਹਾਂਜੀ, ਮਾਇਆ ਇਕੱਠੀ ਕਰ ਰਹੇ ਹਾਂ ਅਤੇ ਲੱਗੇ ਹਾਂ ਆਪਣੇ ਧਿਆਨ ਬੜੇ ਮਸਤ ਹੋ ਕੇ, ਅੱਜ ਫਿਰ ਪਿਆਰੇ ਜੀ ਲੰਘੇ ਹਨ, ਲੰਘੇ ਅਤੇ ਮੈਨੂੰ ਵੇਖ ਕੇ ਨਾ ਮੈਨੂੰ ਆਵਾਜ਼ ਮਾਰੀ, ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ। ਉਹ ਪਿਆਰੇ ਜੀ ਦਾ ਸਵਰੂਪ ਇਮੈਜਿਨ ਕਰਕੇ ਵੇਖੋ, ਬੜਾ ਬੇਪਰਵਾਹ ਜਿਹਾ, ਬੜਾ ਬੇਪਰਵਾਹ, ਤੁਰੇ ਤੁਰੇ ਜਾਂਦੇ, ਕਹਿੰਦੇ ਉਹ ਅੱਗੇ ਬੜਿਆਂ ਨੇ ਪੰਡਾ ਬੰਨ ਕੇ ਵੇਖ ਲਈਆਂ, ਉਹਨਾਂ ਦਾ ਤੇ ਅਜੇ ਤੱਕ ਭੁੱਖ ਰੱਜ ਹੋਇਆ ਨਹੀਂ, ਤੇ ਤੂੰ ਵੀ ਬੰਨ ਕੇ ਵੇਖ ਲਾ। ਉਹ ਜਦੋਂ ਨੂੰ ਇਹ ਗੱਲ ਮੱਥੇ ਨੂੰ ਠਣਕੀ ਕਿ ਮਹਾਰਾਜ ਇਹ ਵੀ ਨਹੀਂ ਸਹੀ ਹੈਗਾ, ਉਦੋਂ ਨੂੰ ਪਿਆਰੇ ਜੀ ਫੇਰ ਲੰਘ ਗਏ ਹਨ, ਲੰਘ ਗਏ ਹਨ। ਹੁਣ ਕੀ ਕਰਾਂ, ਮਹਾਰਾਜ ਮੈਂ ਜੋ ਕਰਦਾ ਵਾਂ ਉਹ ਗਲਤ ਹੋਈ ਜਾ ਰਿਹਾ, ਜੋ ਕਰਦਾ ਗਲਤ ਹੋਈ ਜਾ ਰਿਹਾ। ਅਗਲੀ ਪੰਕਤੀ, ਫਿਰ ਬੰਦਾ ਜਿਹੜਾ ਇਹੀ ਫੈਕਟਰ ਥੋੜ੍ਹੇ ਜਿਹੇ ਕਵਰ ਕਰਨ ਵਾਲੇ, ਫਿਰ ਅਸੀਂ ਨਾ ਬੰਦਾ ਫਿਰ ਜਦੋਂ ਟੁੱਟ ਜਾਂਦਾ ਸਾਰੇ ਪਾਸੇ, ਫਿਰ ਚਲਾਕੀਆਂ ਚਲੂਕੀਆਂ ਕਰਨ ਲੱਗ ਪੈਂਦਾ, ਜਿੰਨੇ ਔੜ ਪੌੜ। ਇੱਕ ਦਿਨ ਪਿਆਰੇ ਜੀ ਨੇ ਫਿਰ ਸਾਰੀਆਂ ਹੀ ਗੱਲਾਂ ਦਾ ਸਿਰਾ ਹੀ ਲਾ ਦਿੱਤਾ, ਨਿਸ਼ਾਨ ਸਿੰਘ ਜਿੰਨੀਆਂ ਚਲਾਕੀਆਂ ਸਿਆਣਪਾਂ ਕਰਦਾ ਹੈ

ਤੇਰੇ ਪੱਲੇ ਕੁਛ ਨਹੀਂ ਹੋ ਪੈਣਾ। ਇਹ ਪਿਆਰਿਓ ਜਿਵੇਂ ਕਹਿੰਦੇ ਨਾ ਲਾਸਟ ਨੇਲ ਇਨ ਦਾ ਕੋਫਿਨ ਵਾਲੀ ਗੱਲ ਹੈ, ਮਾਫ ਕਰਨਾ ਸਨ ਉਹ ਹੁਣ ਤੇ ਮਤਲਬ ਇੱਕ ਨਾ ਚੱਲੇ ਨਾਲ ਖੇਲ ਹੀ ਕਰ ਗਏ ਮਹਾਰਾਜ ਜੀ, ਕਹਿੰਦੇ ਅਸੀਂ ਲੱਗੇ ਹਾਂ ਤੇ ਪਿਆਰੇ ਜੀ ਫੇਰ ਲੰਘੇ ਅੱਜ ਲਾਗੋਂ ਦੀ ਚ, ਇੰਨਾ ਕਹਿ ਕੇ ਚਲੇ ਗਏ। ਸਹਿਸ ਸਿਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ, ਤੂੰ ਕਹਿੰਦੇ ਹਜ਼ਾਰਾਂ ਚਲਾਕੀਆਂ ਕਰਨਾ ਹੈ ਤੂੰ ਲੱਖਾਂ ਕਰਕੇ ਵੇਖ ਲਾ। ਇਹ ਮਨ ਚੰਚਲਾ ਚਤਰਾਈ ਕਹਿੰਦੇ। ਅੱਛਾ ਹੁਣ ਫੇਰ ਮਹਾਰਾਜ ਜੀ ਕਹਿ ਕੇ ਚਲੇ ਗਏ ਕਿ ਤੇਰੇ ਪੱਲੇ ਕੁਛ ਨਹੀਂ ਪੈਣਾ। ਅੱਛਾ ਹੁਣ ਪ੍ਰਸ਼ਨ ਇਹ ਕਿ ਕੀ ਕਰਾਂਗੇ ਫਿਰ ਮਹਾਰਾਜ? ਉਹ ਵੀ ਗੱਲ ਨਹੀਂ, ਉਹ ਵੀ ਨਹੀਂ, ਆ ਚਾਰ ਹੋ ਚੁੱਕੀਆਂ, ਚਾਰੇ ਦੀਆਂ ਚਾਰੇ ਓਪਨ ਐਂਡਡ ਹਨ। ਜੋ ਮੈਂ ਧਰਮ ਦੇ ਨਾਂ 'ਤੇ ਕਰ ਰਿਹਾ ਸੀ, ਜੋ ਮੈਨੂੰ ਲੱਗਦਾ ਸੀ ਸਮਾਜ 'ਚ ਮੈਂ ਕਮਾ ਰਿਹਾ, ਅਤੇ ਮਹਾਰਾਜ ਜੀ ਨੇ ਸਾਰਿਆਂ ਦੇ ਉੱਤੇ ਕਾਂਟਾ ਮਾਰਦੇ ਅਤੇ ਅੱਗੇ ਲੰਘ ਜਾਂਦੇ। ਅਸੀਂ ਸੋਚਿਆ ਨਹੀਂ ਮਹਾਰਾਜ ਇੱਦਾਂ ਨਹੀਂ, ਅਸੀਂ ਜੋ ਵੀ ਕਰਦੇ ਇਹ ਗਲਤ ਹੈ। ਇਹਦਾ ਮਤਲਬ ਹੈ ਕਿ ਮੈਨੂੰ ਪਤਾ ਹੀ ਨਹੀਂ ਕਿ ਸਹੀ, ਇਹਦਾ ਮਤਲਬ ਮੈਨੂੰ ਪਤਾ ਹੀ ਨਹੀਂ ਕਿ ਸਹੀ ਕੀ ਹੈ। ਅਸੀਂ ਸੋਚਿਆ ਨਾ ਮਹਾਰਾਜ, ਜਦੋਂ ਤੁਸੀਂ ਆਉਂਦੇ ਹੋ ਅਸੀਂ ਆਪਣੇ ਧਿਆਨ ਆਪਣੇ ਕਾਰਜ 'ਚ ਲੱਗੇ ਹੁੰਦੇ, ਤੁਸੀਂ ਬਚਨ ਕਰਕੇ ਲੰਘ ਜਾਂਦੇ ਹੋ। ਨਾ ਹੁਣ ਡੀਕਣਾ ਹੈ ਉਸ ਪਿਆਰੇ ਨੂੰ, ਹੁਣ ਡੀਕਣਾ ਹੈ, ਹੁਣ ਕੁਛ ਵੀ ਨਹੀਂ ਕਰਨਾ, ਹੁਣ ਉਸ 'ਤੇ ਆਸ ਰੱਖ ਕੇ ਬੈਠਣਾ ਹੈ ਕਿ ਹੁਣ ਜਦੋਂ ਪਿਆਰੇ ਜੀ ਆਏ ਤਾਂ ਪਿਆਰੇ ਜੀ ਦਾ ਰਾਹ ਰੋਕ ਲੈਣਾ ਹੈ। ਕਿ ਮਹਾਰਾਜ ਤੁਸੀਂ ਹਰ ਵਾਰੀ ਕਹਿ ਕੇ ਲੰਘ ਜਾਂਦੇ ਹੋ, ਫਿਰ ਮੈਨੂੰ ਕਿੱਦਾਂ ਪਤਾ ਲੱਗੇਗਾ ਸਹੀ ਕੀ ਹੈ ਗਲਤ ਕੀ ਹੈ? ਰੋਕਣਾ ਹੈ ਪਿਆਰੇ ਜੀ ਨੂੰ, ਤਰਲਾ ਲੈਣਾ ਹੈ ਪਿਆਰੇ ਦਾ ਕਿ ਪਿਆਰਿਆ ਫਿਰ ਮੈਨੂੰ ਸਹੀ ਰਾਹ 'ਤੇ ਦੱਸ ਜਾ। ਅੱਜ ਫਿਰ ਜਦੋਂ ਮਹਾਰਾਜ ਵਾਪਸ ਆਏ ਲੰਘ ਰਹੇ ਹਨ ਤਾਂ ਸਿੱਖ ਆਪਣੇ ਆਪ ਨੂੰ ਫੀਲ ਕਰੋ ਚਰਨੀ ਪੈ ਗਿਆ ਰੋਕ ਕੇ, ਮਹਾਰਾਜ ਮੈਂ ਜੋ ਕਰਦਾ ਹਾਂ ਉਹ ਸਾਰਾ ਕੁਛ ਗਲਤ ਹੈ, ਫਿਰ ਕਿਰਪਾ ਕਰੋ ਮਹਾਰਾਜ, ਤਰਸ ਕਰੋ ਪਿਆਰੇ ਨਾਨਕ ਜੀ, ਇੱਕ ਵਾਰੀ ਦੱਸ ਤੇ ਦਿਓ। ਪ੍ਰਸ਼ਨ ਕੀ ਹੈ ਹੁਣ? ਆ ਪ੍ਰਸ਼ਨ ਸਾਡੀ ਸੇਵਾ, ਆਪਾਂ ਆਪਣੇ ਚਰਨਾਂ 'ਚ ਅਰਜੋਈ ਰੱਖ ਰਹੇ ਹਾਂ ਉਹਦੇ। ਕੇਵ

ਹੁਣ ਅਸੀਂ ਪ੍ਰਸ਼ਨ ਪੁੱਛਿਆ ਹੈ ਪਿਆਰੇ ਨੂੰ, ਰੋਕਿਆ ਹੈ ਮਹਾਰਾਜ ਜੀ ਮੈਨੂੰ ਕੂੜਿਆਰ ਨੂੰ, ਮੈਨੂੰ ਕੂੜਿਆਰ ਨੂੰ ਦੱਸ ਤੇ ਜਾਓ ਮੇਰੀ ਇਹ ਜਿਹੜੀ ਕੂੜ ਦੀ ਕੰਧ ਕਿੱਦਾਂ ਢਹਿ ਢੇਰੀ ਹੋਏਗੀ, ਫਿਰ ਮੈਂ ਸਚਿਆਰ ਕਿੱਦਾਂ ਬਣਾਂਗਾ, ਜੇ ਮੇਰੇ ਤੀਰਥਾਂ 'ਤੇ ਨਹਾਉਣ ਨਾਲ ਮੇਰੀ ਪਵਿੱਤਰਤਾ ਨਹੀਂ ਹੋਣੀ, ਜੇ ਮੈਂ ਆਪਣੇ ਵੱਲੋਂ ਮਨ ਟਿਕਾਉਣ ਦਿਆਂ ਵਾਂ, ਮਾਫ਼ ਕਰਨਾ ਇਹ ਸਮਝਣੇ ਅਸੀਂ ਬੋਲ ਰਹੇ ਹਾਂ, ਇਹ ਲਫ਼ਜ਼ਾਂ ਨੂੰ ਸਮਝਣ ਲਈ ਆਪ ਜੀ ਨੂੰ ਖੁਦ ਇਸ ਪ੍ਰੋਸੈਸ 'ਚ ਲੰਘਣਾ ਪਏਗਾ ਇਹਨਾਂ ਦੀ ਡੂੰਘਾਈ ਸਮਝਣ ਵਾਸਤੇ, ਕਿਉਂਕਿ ਇੱਥੇ ਜਾ ਕੇ ਹੁਣ ਅਸੀਂ ਸਟਰਗਲ ਕਰ ਰਹੇ ਹਾਂ, ਹੁਣ ਜਿਹੜੀ ਉਹ ਅੰਦਰ ਫੀਲਿੰਗ ਚੱਲ ਰਹੀ ਉਹ ਲਫ਼ਜ਼ਾਂ ਦੇ ਵਿੱਚ ਨਹੀਂ ਕਹੀ ਜਾ ਸਕਦੀ, ਉਹ ਲਫ਼ਜ਼ਾਂ 'ਚ ਸ਼ੇਅਰ ਨਹੀਂ ਹੋ ਸਕਦੀ, ਇੱਥੇ ਜਾ ਕੇ ਫਿਰ ਲਫ਼ਜ਼ ਜਿਹੜੇ ਆ ਉਹ ਸਾਡਾ ਸਾਥ ਨਹੀਂ ਦੇ ਰਹੇ। ਪ੍ਰਸ਼ਨ ਪੁੱਛਿਆ ਪਿਆਰੇ, ਫਿਰ ਮੈਨੂੰ ਦੱਸ ਤੇ ਸਹੀ, ਮੈਂ ਤੈਨੂੰ ਤਾਂ ਇੱਦਾਂ ਹੀ ਰਹਿ ਜਾਣਾ ਸਾਰੀ ਉਮਰ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ। ਅੱਛਾ ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਧੀ ਪੁੱਤ ਆਪਣੇ ਪਿਤਾ ਨੂੰ ਪੁੱਛਦਾ ਹੈ ਨਾ ਕੁਛ, ਤਾਂ ਪਿਤਾ ਨੂੰ ਖੁਸ਼ੀ ਹੁੰਦੀ ਹੈ, ਮਾਂ ਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਧੀ ਪੁੱਤ ਇੰਟਰਸਟਡ ਹੈ। ਅੱਜ ਜਦੋਂ ਅਸੀਂ ਪੁੱਛਿਆ ਚਰਨਾਂ ਨੂੰ ਵੰਦਨਾ ਕੀਤੀ, ਮਹਾਰਾਜ ਦੱਸ ਦਿਓ ਸਹੀ ਰਾਹ, ਅਤੇ ਮਹਾਰਾਜ ਬੜੀ ਖੁਸ਼ੀ 'ਚ ਆਏ, ਕਹਿੰਦੇ ਇੱਕ ਪੰਕਤੀ ਨਾਲ ਤੇਰਾ ਪਾਰ ਉਤਾਰਾ ਕਰਾਂਗੇ, ਇੱਕੋ ਪੰਕਤੀ ਦੇ ਨਾਲ।

ਕਹਿੰਦੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਨਾ, ਇੱਕੋ ਹੀ ਨਿਯਮ ਤੁਰਿਆ ਆਉਂਦਾ ਹੈ, ਇੱਕੋ ਹੀ ਨਿਯਮ ਤੁਰਿਆ ਆਉਂਦਾ ਹੈ। ਕੀ ਪਿਆਰੇ ਜੀ, ਕਹਿੰਦੇ ਉਹਦਾ ਹੁਕਮ ਅਤੇ ਤੂੰ ਉਹਦੀ ਰਜ਼ਾ 'ਚ ਤੁਰਨਾ ਹੈ। ਪ੍ਰਸ਼ਨ ਇਹ ਹੈ ਆਪ ਜੀ ਤੋਂ, ਪਲੀਜ਼ ਇਹਨੂੰ ਮਾਇੰਡ ਨਾ ਕਰਨਾ। ਪ੍ਰਸ਼ਨ ਇਹ ਹੈ ਕਿ 20-30-40 ਸਾਲ ਹੋ ਗਏ ਬਾਣੀ ਪੜ੍ਹਦੇ ਹਾਂ, ਕੀ ਅਸੀਂ ਉਸ ਪਿਆਰੇ ਦੀ ਰਜ਼ਾ 'ਚ ਤੁਰ ਰਹੇ ਹਾਂ? ਸਾਡੇ ਤੇ ਸਾਨੂੰ ਸਿਖਾਇਆ ਇਹ ਜਾਂਦਾ, ਤੂੰ 40 ਜਪਜੀ ਸਾਹਿਬ ਕਰ ਅਤੇ ਆਣ ਕੇ ਅਰਦਾਸ ਕਰਕੇ ਉਹਦੀ ਰਜ਼ਾ ਬਦਲ। ਮਾਫ਼ ਕਰਨਾ, ਇੱਥੇ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਅੱਛਾ, ਸਾਡੀ ਅਰਦਾਸ ਕੀ ਹੁੰਦੀ ਹੈ? ਕਦੇ ਸੋਚਿਆ ਬੈਠ ਕੇ? ਰਜ਼ਾ ਹੀ ਤਾਂ ਬਦਲ ਨੂੰ ਕਹਿ ਰਹੇ ਹਾਂ ਉਹਨੂੰ, ਕਿ ਜੋ ਤੂੰ ਕਰ ਰਿਹਾ ਨਹੀਂ ਪਿਆਰੇ ਇੱਦਾਂ ਨਹੀਂ, ਜਿੱਦਾਂ ਮੈਂ ਚਾਹੁੰਦਾ ਉੱਦਾਂ ਕਰ। ਅਸੀਂ ਡਾਊਟ ਨਹੀਂ ਕ੍ਰੀਏਟ ਕਰਨਾ ਚਾਹੁੰਦੇ, ਕਿਉਂਕਿ ਇਹਨੂੰ ਕਲੀਅਰ ਕਰਨੀ ਫਿਰ ਸਾਨੂੰ 1.5-2 ਘੰਟੇ ਚਾਹੀਦੇ ਮੁੜ ਕੇ। ਕਿਉਂਕਿ ਮਹਾਰਾਜ ਕੋਲ ਪੁੱਛਿਆ ਅਰਦਾਸਾਂ ਕਿੱਦਾਂ, ਕਿਹੜੀ ਕਰਨੀ ਕਿਹੜੀ ਨਹੀਂ ਕਰਨੀ। ਬਸ ਇੱਕੋ ਹੀ ਗੱਲ ਯਾਦ ਰੱਖਣਾ, ਬੋਲ ਯਾਦ ਰੱਖਣੇ। ਸਾਨੂੰ ਤਕਰੀਬਨ 15 ਸਾਲ ਲੱਗੇ ਉਸ ਪੰਕਤੀ ਨੂੰ ਸਮਝਣ ਵਾਸਤੇ। ਸਮਝ ਨਹੀਂ ਲੱਗਦੀ, ਅਰਥ ਪੜ੍ਹੀ ਜਾਂਦੇ ਹੀ, ਅਰਥ ਆਪ ਜੀ ਨੇ ਵੀ ਪੜ੍ਹੇ ਸਾਰਿਆਂ ਨੇ, ਕਿ ਵੇਣ

ਹੁਣ ਇਹਦਾ ਅਸੀਂ ਭੇਦ ਨਹੀਂ ਖੋਲਣਾ ਫਿਰ ਕਿਤੇ ਸਹੀ ਵੀ ਇਸ ਪੰਕਤੀ ਨੂੰ ਕਿ ਮਹਾਰਾਜ ਜੀ ਇਹ ਕਿੱਦਾਂ ਹੋ ਸਕਦਾ ਹੈ ਜਿਹੜੀ ਆਪ ਜੀ ਗੱਲ ਇੱਥੇ ਕਹਿ ਦਿੱਤੀ ਹੈ ਕਿ ਜਦੋਂ ਜਦੋਂ ਮੈਂ ਤੇਰੇ ਤੋਂ ਬਿਨਾਂ ਕੁਛ ਹੋਰ ਮੰਗਿਆ ਹੈ। ਅੱਛਾ ਇੱਕ ਗੱਲ ਸੋਚੋ ਤਾਂ ਸਹੀ, ਆਪਾਂ ਉਹ ਤੋਂ ਬਿਨਾਂ ਮੰਗਦੇ ਹਾਂ ਨਾ ਸਾਰਾ ਕੁਛ। ਅਸੀਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਨਾ ਮੰਗਿਓ, ਕਿਉਂਕਿ ਅਜੇ ਉਸ ਸਟੇਜ 'ਚ ਨਹੀਂ ਪਹੁੰਚੇ। ਅਸੀਂ ਬੜੇ ਵਿਦਵਾਨਾਂ ਨੂੰ ਗੁਰਸਿੱਖਾਂ ਤੋਂ ਜਦੋਂ ਬਹਿਣਾ ਉਹਨਾਂ ਨੂੰ ਪੁੱਛਣਾ, ਉੱਥੋਂ ਨਿਚੋੜ ਕੱਢਦੇ ਕੱਢਦੇ ਕੱਢਦੇ ਮਹਾਰਾਜ ਕੋਲ ਅਰਦਾਸਾਂ, ਕਈ ਸਾਲਾਂ ਦੀਆਂ ਅਰਦਾਸਾਂ 'ਚੋਂ ਇਹ ਨਿਚੋੜ ਨਿਕਲਿਆ ਸੀਗਾ ਕਿ ਬਿਲਕੁਲ ਸੱਚ ਹੈ, ਜਦੋਂ ਜਦੋਂ ਉਸ ਪਿਆਰੇ ਤੋਂ ਬਿਨਾਂ ਮੰਗੇਗਾ ਉਹਦਾ ਇੰਟਰਜੈਕਟ ਦੁੱਖ ਹੈ ਪਿਆਰੇ। ਗੱਡੀ ਮੰਗੀ ਹੈ, ਹੁਣ ਗੱਡੀ ਮਿਲ ਗਈ ਤੈਨੂੰ ਸੁੱਖ ਲੱਗਣ ਦਿਆ ਹੈ, ਪਰ ਹੋਇਆ ਕੀ, ਤੂੰ ਉਹਦੇ ਤੋਂ ਟੁੱਟ ਗਿਆ, ਤੈਨੂੰ ਪਤਾ ਹੀ ਨਹੀਂ ਲੱਗਾ ਵੀ ਦੁੱਖ ਕੀ ਹੈ ਇਹਦੇ ਵਿੱਚ। ਨਹੀਂ ਪਤਾ ਲੱਗਦਾ ਘਰ 'ਚ, ਬਿਜ਼ਨਸ 'ਚ, ਪਦਾਰਥ 'ਚ ਨਹੀਂ ਪਤਾ ਲੱਗਦਾ। ਗੁਰਸਿੱਖ ਨੂੰ ਵੈਸੇ ਇਹ ਵੀ ਨਹੀਂ ਹੈਗਾ ਕਿ ਗੁਰਸਿੱਖ ਦਾ ਰਾਹ ਮੰਗਣ ਦਾ ਨਹੀਂ ਹੈਗਾ, ਪਰ ਗੁਰਸਿੱਖ ਨੂੰ ਜਿੱਦਾਂ ਆਪ ਜੀ ਕੋਲ ਜ਼ਿਆਦਾ ਮਾਇਆ ਆਵੇ ਅਤੇ ਉਨੀ ਮੈਨੇਜਮੈਂਟ ਜ਼ਿਆਦਾ ਆਉਣੀ ਚਾਹੀਦੀ ਆ। ਇਕੱਲੇ ਤਾਂ ਮੈਨੇਜਮੈਂਟ ਕਰੀ, ਤੁਸੀਂ ਪੈਸੇ ਆਪੇ ਮੈਨੇਜ ਕਰੀ ਜਾ ਰਹੇ, ਬਿਜ਼ਨਸ ਵੱਡਾ ਹੋ ਜਾਵੇ ਤੁਹਾਨੂੰ ਕਿੰਨੇ ਅਕਾਊਂਟੈਂਟ ਰੱਖਣੇ ਪੈਂਦੇ, ਅਤੇ ਵੱਡਾ ਬਿਜ਼ਨਸ ਹੋ ਜਾਵੇ ਤਾਂ ਤੁਹਾਡਾ ਫਾਈਨੈਂਸ ਡਿਪਾਰਟਮੈਂਟ ਹੁੰਦਾ ਪੂਰਾ। ਇੱਦਾਂ ਹੀ ਜੇਕਰ ਤੂੰ ਉਸ ਗੁਰਮਤ ਦੇ ਰਾਹ 'ਤੇ ਅੱਗੇ ਚੱਲਣਾ ਹੈ ਤਾਂ ਤੈਨੂੰ ਐਗਜੈਕਟ ਪਤਾ ਹੋਣਾ ਚਾਹੀਦਾ ਤੂੰ ਮੈਨੇਜ ਕਿੱਦਾਂ ਕਰਨੀਆਂ ਚੀਜ਼ਾਂ, ਠੀਕ ਨਹੀਂ। ਉੱਥੇ ਫਿਰ ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਬਹੁਤ ਦੂਰ ਦੀ ਖੇਡ ਹੈ। ਬਸ ਅਸੀਂ ਤੁਹਾਡੇ ਨਾਲ ਦੋ ਕੁ ਐਕਸਪੀਰੀਅੰਸ ਆਹੀ ਸਾਂਝੇ ਕਰਨਾ ਚਾਹੁੰਦੇ ਸੀ ਕਿ ਗੁਰਬਾਣੀ ਨੂੰ ਫੀਲ ਕਰਨਾ ਸ਼ੁਰੂ ਕਰੋ, ਸਮਝ ਗਏ ਜੀ, ਬੈਠੇ ਆ ਕਰੋ, ਠੀਕ ਹੈ। ਨਿਤਨੇਮ ਜਿੱਦਾਂ ਵੀ ਆਪਾਂ ਕਿਰਤਾਂ ਵਿਰਤਾਂ 'ਚ ਲੱਗੇ ਸਾਰਾ ਕੁਛ, ਪਰ ਟੇਕ ਸਮ ਟਾਈਮ ਆਊਟ ਕਿਸੇ ਪੰਕਤੀਆਂ ਤੋਂ ਕਿਤੇ ਨਾ ਕਿਤੇ ਪਿਆਰੇ ਜੀ ਨੂੰ ਬੈਠ ਕੇ ਅਤੇ ਗੱਲਾਂ ਵਾਂਗ ਕਰਿਆ ਕਰੋ। ਆਹ ਪੰਕਤੀ ਹੈ ਇਹ ਮੇਰੇ 'ਤੇ ਕਿੱਦਾਂ ਲੱਗ ਰਹੀ, ਉਹਨੂੰ ਇਮੈਜਿਨ ਕਰਕੇ ਆਪਣੇ 'ਤੇ ਲੱਗਦੀ ਕਿੱਥੇ ਕੁ ਜੀ। ਹਾਂ, ਇਹਦਾ ਬੜਾ ਖੂਬਸੂਰਤ ਤਰੀਕਾ ਹੈ। ਮਹਾਰਾਜ ਜੀ ਜਦੋਂ ਦੱਸਣਗੇ ਪੰਕਤੀ 'ਚ ਤੋਂ ਇੱਥੇ ਹੋਣਾ ਚਾਹੀਦਾ ਨਿਸ਼ਾਨ, ਇੱਥੇ ਆ ਹੁੰਦਾ ਨਾ ਤੁਹਾਡੇ ਸਕੂਲ ਦੀ ਰਿਪੋਰਟ ਕਾਰਡ ਬਣਦੀ ਬੱਚਿਆਂ ਦੀ, ਉਹ ਡੋਟ ਜੀ ਲਾਉਂਦੇ ਉੱਥੇ ਆਸਟ੍ਰੇਲੀਆ 'ਤੇ ਵੀ ਇਹ ਹੋਣਾ ਇੱਥੇ ਚਾਹੀਦਾ ਸੀ, ਬਟ ਇਹਦੀ ਅੰਡਰ ਪਰਫੋਰਮੈਂਸ ਆ, ਜਾਂ ਇਹ ਓਵਰ ਪਰਫੋਰਮੈਂਸ ਆ, ਅਗਲੀ ਕਲਾਸ 'ਚ ਵੀ ਵਧੀਆ ਕਰ ਰਿਹਾ। ਇੱਥੋਂ ਕੀ ਹੁੰਦਾ, ਗੁਰਬਾਣੀ ਨੇ ਦੱਸਣਾ ਨਿਸ਼ਾਨ ਸਿੰਘ ਤੋਂ ਇੱਥੇ ਹੋਣਾ ਚਾਹੀਦਾ ਸੀ, ਅਤੇ ਮੈਨੂੰ ਐਗਜੈਕਟ ਪਤਾ ਕਿ ਮੈਂ ਇੱਥੇ ਹਾਂ, ਅਤੇ ਇੱਥੋਂ ਕੀ ਪਤਾ ਲੱਗਾ, ਇਹ ਮੇਰਾ ਰਿਪੋਰਟ ਕਾਰਡ ਹੋ ਗਿਆ। ਮਹਾਰਾਜ ਕਹਿੰਦੇ ਮਿਹਨਤ ਕਰ ਪੁੱਤਰਾ, ਮਿਹਨਤ ਕਰਤੀ ਹੈ, ਠੀਕ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਵੈਸੇ ਸਮਾਂ ਹੋ ਚੱਲਾ, ਜੇ ਇਸ ਟੋਪਿਕ ਦੇ ਨਾਲ ਆਪ ਜੀ ਦੇ ਮਨ 'ਚ ਕੋਈ ਪ੍ਰਸ਼ਨ ਹੈਗਾ ਤਾਂ ਪਲੀਜ਼ ਬੇਝਿਜਕ ਹੋ ਕੇ ਪੁੱਛ ਲਓ, ਠੀਕ, ਇਸ ਟੋਪਿਕ ਦੇ ਨਾਲ ਜਿਹੜਾ ਆਪਾਂ ਹੁਣ ਡਿਸਕਸ ਕੀਤਾ, ਕਿਉਂਕਿ ਹੋਰ ਕਹਾਂਗੇ ਖੁੱਲ੍ਹਾ ਤਾਂ ਫਿਰ ਗੱਲ ਇੱਧਰ ਉੱਧਰ ਨੂੰ ਹੋ ਜਾਏਗੀ। ਗੁਰਬਾਣੀ ਨੂੰ ਫੀਲ ਕਰਨਾ ਪਿਆਰੇ, ਉਹ ਇਕੱਲੇ ਇਕੱਲੇ ਬੱਚੇ ਨੂੰ ਵਿਚਾਰ ਕਰਨਾ ਹੈ, ਅਤੇ ਮਹਾਰਾਜ ਜੀ ਨੂੰ ਆਪ ਜੀ ਨੂੰ ਐਂ ਲੱਗੇਗਾ ਜਿਵੇਂ ਮਹਾਰਾਜ ਜੀ ਆਪ ਜੀ ਦੇ ਨਾਲ ਇਕੱਲਿਆਂ ਨਾਲ ਗੱਲ ਕਰ ਰਹੇ ਹਨ, ਤੁਹਾਡਾ ਮੰਨਣ ਨੂੰ ਦਿਲ ਕਰੇਗਾ। ਉਸ ਪਿਆਰੇ ਜਿਹੜਾ ਪ੍ਰੇਮ ਸੀ ਨਾ, ਜਦੋਂ ਉਸ ਪਿਆਰੇ ਦੇ ਨਾਲ ਗੱਲ ਕਰੋਗੇ, ਇਸ ਪੰਕਤੀ ਦੇ ਪਿੱਛੇ ਉਸ ਪਿਆਰੇ ਨੂੰ ਵੇਖੋਗੇ ਕਿ ਮੇਰੇ ਪਿਆਰੇ ਜੀ ਨੇ, ਅਸੀਂ ਪਹਿਲੀ ਵਾਰੀ ਇਸ ਪੰਕਤੀ ਨਾਲ ਪਿਆਰ ਪਤਾ ਕਿਉਂ ਲੱਗਾ ਸੀ, ਇਸ ਲੱਗਾ ਸੀ ਕਿ ਇਹ ਪਹਿਲੀ ਵਾਰੀ ਬੋਲ ਮਹਾਰਾਜ ਤੁਸੀਂ ਬੋਲਿਆ, ਅਤੇ ਸਾਨੂੰ ਐਂ ਲੱਗਣਾ ਜਿਵੇਂ ਮਹਾਰਾਜ ਕਹਿੰਦੇ ਅੱਗੇ ਸਾਡੇ ਕੋਲ ਬਹਿ ਜਾਂਦੇ ਮਹਾਰਾਜ, ਅਤੇ ਮਹਾਰਾਜ ਕਹਿੰਦੇ ਨਿਸ਼ਾਨ ਸਿੰਘ ਤੁਹਾਨੂੰ ਬਾਣੀ ਸਿਖਾਵਾਂ, ਮੈਂ ਕਿਹਾ ਹਾਂਜੀ, ਅਤੇ ਉਹ ਕਹਿੰਦੇ

ਅੱਛਾ ਇਹ ਪਿਆਰੇ ਜੀ ਬੋਲੇ ਅਤੇ ਉਹ ਤੋਂ ਬਾਅਦ ਫੀਲ ਕਰਕੇ ਵੇਖੋ ਹੁਣ ਤੁਹਾਨੂੰ ਪਿਆਰੇ ਜੀ ਆਪ ਬਾਣੀ ਸਮਝਾ ਰਹੇ ਹਨ ਬੋਲੇ ਅਤੇ ਹੁਣ ਕੀ ਹੁਣ ਮੇਰੀ ਵਾਰੀ ਹੈ ਸੋਚ

ਇੱਦਾਂ ਅਸੀਂ ਬੈਠ ਕੇ ਬਾਣੀ ਪੜ੍ਹਨੀ ਕਿ ਮਹਾਰਾਜ ਜੀ ਤੁਸੀਂ ਬੋਲ ਕੀਤਾ ਹੈ, ਹੁਣ ਅਸੀਂ ਤੁਹਾਡੇ ਮਗਰ ਮਗਰ ਪੜ੍ਹਾਂਗੇ। ਜੋ ਆਪ ਜੀ ਨੂੰ ਇੰਨੀ ਕੁ ਖਤਮ ਕਰਦੇ ਹਾਂ ਬਾਤ, ਜੋ ਪ੍ਰੇਮ ਆਪ ਜੀ ਨੂੰ ਗੁਰਬਾਣੀ 'ਚੋਂ ਮਿਲਣਾ ਹੈ ਉਹ ਇਸ ਦੁਨੀਆਂ ਦੇ ਕਿਸੇ ਪਦਾਰਥ 'ਚੋਂ ਜਾਂ ਇਸ ਦੁਨੀਆਂ ਦੇ ਕਿਸੇ ਰਿਸ਼ਤੇ 'ਚੋਂ ਨਹੀਂ ਮਿਲ ਸਕਦਾ। ਇਹੀ ਕਾਰਨ ਹੈ, ਪ੍ਰਸ਼ਨ ਆਉਂਦਾ ਹੈ ਕਿ ਮਹਾਰਾਜ ਜੀ ਭਾਈ ਮਨੀ ਸਿੰਘ ਜੀ ਨੇ ਤੁਹਾਨੂੰ ਕਿਉਂ ਚੂਜ਼ ਕੀਤਾ ਪਰਿਵਾਰ ਛੱਡ ਕੇ? ਪੰਜ ਪਿਆਰੇ ਸਾਹਿਬਾਨ ਸੀ, ਜਵਾਨੀ ਦੀਆਂ ਉਮਰਾਂ ਸੀਗੀਆਂ, ਭਾਈ ਦਇਆ ਸਿੰਘ ਜੀ ਕਿਉਂ ਉੱਠ ਕੇ ਖੜ੍ਹੇ ਹੋ ਗਏ ਸੀਸ ਕਟਾਉਣ ਵਾਸਤੇ? ਮਹਾਰਾਜ ਮੈਂ ਤਾਂ ਉੱਥੋਂ ਭੱਜ ਜਾਣਾ ਸੀਗਾ ਜਿੱਦਾਂ ਬਾਕੀ ਭੱਜਦੇ ਸੀ। ਉਹਨਾਂ ਦਾ ਪ੍ਰੇਮ ਲੱਗ ਚੁੱਕਾ ਸੀ, ਉਹ ਜਿਵੇਂ ਉਹਨਾਂ ਪੜ੍ਹਦੇ ਆ ਨਾ ਜਦੋਂ ਆਨੰਦ ਕਾਰਜ ਹੁੰਦਾ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗੀ, ਉਹਨਾਂ ਨੂੰ ਵੇਖ ਲਿਆ ਸੀ। ਹੁਣ ਪਿਆਰੇ ਦੇ ਪਿਆਰ ਦੇ ਸਾਹਮਣੇ ਹੁਣ ਦੁਨੀਆਂ ਦਾ ਪਿਆਰ ਕੋਈ ਵੈਲਿਊ ਨਹੀਂ ਸੀ ਰੱਖਦਾ। ਠੀਕ ਹੈ ਪਿਆਰੇ, ਫਿਰ ਇੱਕ ਵਾਰੀ ਪੁੱਛਦੇ, ਜੇ ਕਿਸੇ ਵੀਰ ਭੈਣ ਦਾ ਕੋਈ ਪ੍ਰਸ਼ਨ ਹੈ ਤਾਂ ਆਪ ਜੀ ਪੁੱਛ ਸਕਦੇ ਹੋ, ਨਹੀਂ ਤਾਂ ਅਸੀਂ ਫਿਰ ਮਹਾਰਾਜ ਜੀ ਨੂੰ ਯਾਦ ਕਰਕੇ ਅਤੇ ਸਮਾਪਤੀ ਕਰੀਏ। ਚਲੋ ਜੀ, ਸਮਾਪਤੀ ਕਰਦੇ ਹਾਂ। ਇੱਥੇ ਮਹਾਰਾਜ ਜੀ ਨੇ ਸੇਵਾ ਬਖਸ਼ੀ, ਇੱਕੋ ਹੀ ਸੈਸ਼ਨ ਸੀ ਇੱਥੇ ਆਪਣਾ, ਮਹਾਰਾਜ ਜੀ ਦੇ ਤਰਸ ਸਦਕਾ ਇੱਕ ਹਫ਼ਤਾ ਇੱਥੇ ਹਾਂ, ਵੱਖੋ ਵੱਖਰੇ ਸਥਾਨਾਂ 'ਤੇ ਮਹਾਰਾਜ ਜੀ ਨੇ ਸੇਵਾ ਲੈਣੀ ਹੈ ਆਪ ਜੀ। ਸਭ ਤੋਂ ਵੱਡੀ ਗੱਲ ਹੈ ਕਿ ਸੀਰੀਅਸ ਹੋਵੋ ਪਿਆਰੇ ਜੀ ਦੀ ਗੱਲ ਪ੍ਰਤੀ। ਅੱਛਾ, ਹੁਣ ਮੈਂ ਇੱਕੋ ਹੀ ਗੱਲ ਹੋਰ ਪੁੱਛਦਾ, ਆਹ ਸੋਚਿਆ ਸੋਚਣਾ ਹੋਵੇ ਵਾਲੀ ਪੌੜੀ ਪੜੀ ਅਤੇ ਇਹ ਮਨ ਮੇਰੇ ਵਾਲੀ, ਇਹ ਹੁਣ ਚੰਗੀ ਚੰਗੀ ਨਹੀਂ ਲੱਗਣ ਦੀ? ਫਰਕ ਨਹੀਂ ਹੈਗਾ, ਦਿਲ ਨਹੀਂ ਕਰ ਰਿਹਾ ਕਿ ਮਹਾਰਾਜ ਜੀ ਦੇ ਨਾਲ ਬੈਠ ਕੇ ਬਾਤਾਂ ਕਰੀਏ? ਅੱਛਾ, ਕਦੇ ਨਾ ਕਰਕੇ ਵੇਖਿਓ, ਅੱਗੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਬੈਠੇ ਹੋ ਫਿਰ ਮਹਾਰਾਜ ਜੀ ਸਮਝਾਉਣਗੇ ਪੁੱਤ। ਆ ਕਿਉਂਕਿ ਇੱਥੇ ਜਦੋਂ ਅਸੀਂ ਰਜਾ ਦਾ ਪੁੱਛਿਆ ਸੀ ਨਾ, ਫਿਰ ਮਹਾਰਾਜ ਨੇ ਰਜਾ ਇੱਦਾਂ ਹੀ ਸਮਝਾਈ ਸੀਗੀ ਕਿ ਰਜਾ, ਅਸੀਂ ਕਿਹਾ ਫਿਰ ਰਜਾ ਕਿੱਦਾਂ ਮਹਾਰਾਜ ਜੀ, ਖੇਡ ਕੀ, ਹੁਕਮ ਕੀ ਹੈ? ਫਿਰ ਮਹਾਰਾਜ ਕਹਿੰਦੇ ਆ ਤੈਨੂੰ ਸਮਝਾਵਾਂ ਹੁਕਮ ਕੀ ਹੈ। ਅੱਛਾ, ਜੇ ਹੁਕਮ ਵਾਲੀ ਪੌੜੀ ਆਪ ਜੀ ਨੇ ਪੜ੍ਹ ਲਈ ਨਾ ਤਾਂ ਬਹੁਤੇ ਕਲੇਸ਼ ਅੰਦਰ ਦੇ, ਮੈਨੂੰ ਲੱਗਦਾ ਇੱਕ ਪੌੜੀ ਤੋਂ ਹੀ ਤੁਹਾਡੇ ਅੰਦਰ ਦੇ ਬਹੁਤੇ ਕਲੇਸ਼ ਮੁੱਕ ਜਾਣੇ ਆ। ਬਸ ਸ਼ਰਤੇ ਕਿ ਉਹਨੂੰ ਪੜ੍ਹ ਕੇ ਅਤੇ ਉਸ ਨੂੰ ਕਮਾਉਣ ਵੱਲ ਤੁਰੀਏ ਕਿ ਹਾਂ ਪਿਆਰੇ ਜੀ ਜੋ ਤੁਸੀਂ ਕਹਿ ਦਿੱਤਾ ਅੱਜ ਤੋਂ ਮੈਂ ਮੰਨਾਂਗਾ, ਮੈਂ ਮੰਨਾਂਗੀ। ਆਓ ਗੁਰੂ ਪਿਆਰੇ ਜੀ ਦਾ ਸ਼ੁਕਰਾਨਾ ਕਰੀਏ ਇੱਕ ਵਾਰੀ ਸਿਮਰਨ ਕਰਕੇ। ਸਾਨੂੰ ਆਪ ਜੀ ਮਾਫ਼ੀ ਮੰਗਦੇ, ਅਸੀਂ ਚਾਲੇ ਪਾ ਦੇਣੇ ਸੰਗਤ ਜੀ, ਸਵੇਰੇ ਸਵਖਤੇ ਤੋਂ ਕੱਲ੍ਹ ਨੂੰ ਕਾਫ਼ੀ ਜ਼ਿਆਦਾ ਰੁਝੇਵਾਂ ਹੈ ਅਤੇ ਆਪ ਜੀਆਂ ਨੇ ਮਹਾਰਾਜ ਜੀ ਦੇ ਦਰਸ਼ਨ ਮੇਲੇ ਕਰਦੇ ਰਹਿਣਾ ਜੋ ਵੀ ਅੱਗੇ ਪ੍ਰੋਗਰਾਮ ਚੱਲਦੇ ਹੋਣਾ। ਇੱਕੋ ਮਿੰਟ ਅੱਖਾਂ ਕਰੋ ਬੰਦ ਅਤੇ ਪਿਆਰੇ ਜੀ ਨੂੰ ਯਾਦ ਕਰੀਏ।

0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ੁਕਰਾਨਾ ਹੈ ਆਪ ਜੀ ਨੇ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ, ਸਾਨੂੰ ਸਭਨਾਂ ਨੂੰ ਬੈਠ ਕੇ ਇੰਨੇ ਪਿਆਰ ਦੇ ਨਾਲ ਗੁਰਬਾਣੀ ਨੂੰ ਸਮਝਾਇਆ। ਮਹਾਰਾਜ ਜੀਓ, ਕਿਰਪਾ ਕਰਿਓ ਅਸੀਂ ਆਪ ਜੀ ਨੂੰ ਪ੍ਰੇਮ ਕਰ ਸਕੀਏ, ਇੱਦਾਂ ਹੀ ਗੁਰਬਾਣੀ ਦੀ ਵਿਚਾਰ ਆਪਣੇ ਮਨਾਂ 'ਚ ਧਾਰਨ ਕਰ ਸਕੀਏ। ਪਿਆਰੇ ਜੀ, ਪੜ੍ਹਨ ਸੁਣਨ ਤੱਕ ਨਾ ਰਹਿ ਜਾਈਏ, ਆਪ ਜੀ ਦੇ ਇਕੱਲੇ ਇਕੱਲੇ ਬੋਲ ਨਾਲ ਇੰਨਾ ਪ੍ਰੇਮ ਹੋਵੇ ਕਿ ਜਾਨ ਨਿਸ਼ਾਵਰ ਕਰਨ ਨੂੰ ਦਿਲ ਕਰੇ, ਆਪ ਜੀ ਦਾ ਬਚਨ ਅਸੀਂ ਮੰਨੀਏ, ਕਮਾਈਏ ਅਤੇ ਫਿਰ ਆਪ ਜੀ ਕੋਲ ਆਈਏ ਅਤੇ ਫਿਰ ਆਪ ਜੀ ਕਹੋ ਕਿ ਵਾਹ ਪੁੱਤਰਾ, ਵਾਹ ਧੀਏ, ਮੈਂ ਖੁਸ਼ ਹਾਂ ਤੁਸੀਂ ਸਾਡਾ ਬਚਨ ਕਮਾਇਆ। ਐਸੀ ਸਿੱਖੀ ਸਾਨੂੰ ਵੀ ਬਖਸ਼ੋ ਜਿੱਦਾਂ ਦੀ ਪੰਜ ਪਿਆਰੇ ਸਾਹਿਬਾਨ, ਚਾਰ ਸਾਹਿਬਜ਼ਾਦਿਆਂ ਨੂੰ ਬਖਸ਼ੀ। ਮਹਾਰਾਜ ਜੀ, ਤਰਸ ਕਰਨਾ, ਬੋਲਦਿਆਂ ਹੋਈਆਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ। ਆਪ ਜੀ ਦੇ ਪ੍ਰੇਮ 'ਚ ਕੋਈ ਵਾਧਾ ਘਾਟਾ ਬੋਲਿਆ ਗਿਆ ਹੋਵੇ ਤਾਂ ਜਿਵੇਂ ਸਦਾ ਖਿੰਨ ਖਿੰਨ ਸਾਡੀਆਂ ਭੁੱਲਾਂ ਬਖਸ਼ ਦਿਓ ਬਖਸ਼ਣਹਾਰ ਪਿਆਰੇ ਜੀਓ, ਉੱਦਾਂ ਹੀ ਅੱਜ ਵੀ ਬਖਸ਼ ਦਿਓ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰਾ ਸਮਾਂ ਬੋਲਦਿਆਂ ਆਪ ਜੀ ਦੇ ਕਿਤੇ ਸ਼ਾਨ ਦੇ ਖਿਲਾਫ਼ ਇੱਕ ਵੀ ਲਫ਼ਜ਼ ਬੋਲਿਆ ਗਿਆ ਹੋਇਆ ਅਤੇ ਆਪ ਜੀ ਨੇ ਇਸ ਕੀੜੇ, ਇਸ ਮਾਫ਼ ਕਰਨਾ ਸਿੱਖੀ ਤੋਂ ਦੂਰ ਇਸ ਬੈਠੇ ਹੋਏ ਰੂਹ ਨੂੰ ਆਪ ਜੀ ਨੇ ਮਾਫ਼ ਕਰ ਦੇਣਾ, ਅਰਦਾਸ ਕਰਨੀ ਕਿ ਪਿਆਰੇ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈ, ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਲੈ, ਹੋਈਆਂ ਅਨੇਕਾਂ ਭੁੱਲਾਂ ਦੀ ਮੁਆਫ਼ੀ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ, ਜਿਨ੍ਹਾਂ ਨੇ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਵਿਸ਼ੇਸ਼ ਸੱਦੇ ਉੱਪਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਨੇ ਅਤੇ ਬੱਚਿਆਂ ਦੇ ਨਾਲ, ਪਰਿਵਾਰਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਦੀ ਸਾਂਝ ਪਾਈ ਹੈ। ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਨੂੰ ਕਿ ਇੱਕ ਵਾਰੀ ਸੰਗਤਾਂ ਦੇ ਇੱਥੇ ਸਨਮੁਖ ਆ ਜਾਣ ਅਤੇ ਗੁਰਦੁਆਰਾ ਸਾਹਿਬ ਵੱਲੋਂ ਆਪਣਾ ਮਾਣ ਸਨਮਾਨ ਜੋ ਹੈ ਪ੍ਰਾਪਤ ਕਰਨ। ਸੋ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਆਪ ਜੀ ਨੂੰ ਪਤਾ ਕਿ ਹਰ ਫਰਾਈਡੇ ਗੁਰਦੁਆਰਾ ਸਾਹਿਬ ਵੱਲੋਂ ਉਪਰਾਲਾ ਕੀਤਾ ਜਾਂਦਾ ਕਿ ਸਤਿਗੁਰਾਂ ਦੀ ਸਮਾਪਤੀ ਦੀ ਸਮੁੱਚੀ ਸੇਵਾ ਉਹ ਗੁਰਦੁਆਰਾ ਸਾਹਿਬ ਵਿਖੇ ਬੱਚੇ ਨਿਭਾਉਂਦੇ ਨੇ। ਸੋ ਹੁਣ ਆਨੰਦ ਸਾਹਿਬ ਦਾ ਪਾਠ ਬੱਚੇ ਹੀ ਕਰਨਗੇ, ਅਰਦਾਸ ਬੇਨਤੀ ਬੱਚਿਆਂ ਨੇ ਕਰਨੀ ਹੈ ਅਤੇ ਬੱਚੇ ਹੀ ਮੁੱਖ ਵਾਕ ਲੈਣਗੇ ਅਤੇ ਸੁਖਾਸਨ ਦੀ ਸੇਵਾ ਵੀ ਬੱਚੇ ਹੀ ਕਰਨਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਆਪ ਜੀ ਦੇ ਮਨ ਵਿੱਚ ਚਾਹ ਹੋਵੇ ਨਾ ਕਿ ਸਾਡੇ ਬੱਚੇ ਵੀ ਇਹ ਸੇਵਾਵਾਂ ਕਰਕੇ ਸਤਿਗੁਰਾਂ ਦੇ ਕਰੀਬੀ ਬਣਨ, ਉਹ ਆਪ ਜੀ ਜ਼ਰੂਰ ਲਿਆਇਆ ਕਰੋ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹੋਰਾਂ ਦਾ ਸਨਮਾਨ ਕਰ ਰਹੇ ਨੇ ਸਾਡੇ ਅਤੇ ਸਤਿਕਾਰਯੋਗ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਭਾਈ ਸੁਰਿੰਦਰਪਾਲ ਸਿੰਘ ਜੀ ਚੌਹਾਨ ਅਤੇ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਜੀ ਹੋਰਾਂ ਦਾ ਧੰਨਵਾਦ। ਇੱਕ ਜਕਾਰਾ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਵਾਸਤੇ, ਬੋਲੇ ਸੋ ਰਿਹਾਲ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦੁਆਰਾ, ਫਿਰ ਆਪ ਜੀ ਪਹੁੰਚੇ ਹੋ ਅਤੇ ਬੀ ਸੀ ਦੀ ਸੰਗਤਾਂ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੂਹ ਸੰਗਤਾਂ ਵੱਲੋਂ ਆਪ ਜੀਆਂ ਦਾ ਜੀਉ ਆਇਆ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨਿਰੰਤਰ ਕੁਝ ਕੁ ਦਿਨਾਂ ਵਾਸਤੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਣਗੇ। ਸੋ ਸਾਧ ਸੰਗਤ ਜੀ, ਆਓ ਹੁਣ ਬੱਚੇ ਆਨੰਦ ਸਾਹਿਬ ਦਾ ਪਾਠ ਕਰਨਗੇ। ਸੋ ਬੱਚਿਆਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਤਾਬਿਆ ਇੱਥੇ ਗੁਰਦੁਆਰਾ ਸਟੇਜ ਉੱਪਰ ਸੱਜ ਜਾਣ। ਸੋ ਸਾਧ ਸੰਗਤ ਜੀ, ਇਹ ਮੇਰੀ ਹੱਥ ਜੋੜ ਕੇ ਫਿਰ ਦੁਆਰਾ ਬੇਨਤੀ ਹੈ ਕਿ ਬੱਚੇ ਸੇਵਾਵਾਂ ਨਿਭਾਉਂਦੇ ਨੇ। ਸੋ ਜੇ ਬੱਚੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ, ਸਾਡੇ ਬੱਚੇ ਜਾਂ ਸਾਡੇ ਜਾਣ ਪਛਾਣ ਦੇ ਬੱਚੇ, ਉਹ ਇਹ ਸੇਵਾਵਾਂ ਕਰਨ। ਸੋ ਆਪ ਜੀਆਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਅਸੀਂ ਸਿਖਲਾਈ ਵੀ ਦਿੰਦੇ ਹਾਂ। ਸੋ ਸੰਥਿਆ ਦੀ ਕਲਾਸਾਂ ਵੀ ਹੁੰਦੀਆਂ ਨੇ, ਸਤਿਗੁਰਾਂ ਦੇ ਪ੍ਰਕਾਸ਼ ਨੇ ਸੁਖਾਸਨ ਦੀ ਜੋ ਸੇਵਾ ਹੈ ਉਹ ਵੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਤਾਂ ਕਿ ਰੰਗ ਲਾਗਤ ਲਾਗਤ ਲਾਗਤ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੱਚੇ ਜਿਹੜੇ ਸਾਡੇ ਉਹ ਗੁਰਸਿੱਖੀ ਦੇ ਲਈ ਤਤਪਰ ਹੋਣ ਅਤੇ ਸੇਵਾ ਕਰਕੇ ਵਡਭਾਗੇ ਹੋਣ ਅਤੇ ਆਪਣਾ ਜੀਵਨ ਜਿਹੜਾ ਉਹ ਯਾਤਰਾ ਸਫਲੀ ਕਰਨ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਆਨੰਦ ਸਾਹਿਬ ਦੇ ਪਾਠ ਸਰਵਣ ਕਰੀਏ, ਉਪਰੰਤ ਬੱਚੇ ਹੀ ਅਰਦਾਸ ਬੇਨਤੀ ਕਰਨਗੇ। ਸੋ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸਾਦ ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤਿਹੇ ਇਹ ਜੁਗ ਤੇ ਪਛਾਨੀ ਨਾਨਕ ਲੀਨ ਭੈਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤਿਹੇ ਇਹ

ਚਾਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਤਾਲੁਕ ਰੱਸੇ ਵੀ ਹੈ

जाए। वैसत सम्मदी

ਮਲ ਜਨਮ ਜਨਮ ਦੀ ਪੱਟੀਆ ਸਤਨਾਮ।

ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਪਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਸ ਸਿਆਣਪਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਹੋਵੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ

ਪੁਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤੇ ਸ੍ਰਿਠ ਉਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿਚਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਬ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਾਰੋ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ

ਸੁਣਿਆ ਹੀ ਸਰਬਰ ਮੈਂ ਸੁਣਿਆ ਮੁਕਸ ਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਮਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼।

ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸੋ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ,

ਐਸਾ ਹੀ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ

ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਬਿਨਾ ਉਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲ ਆਹੀ ਸਾਲ ਆਹੇ ਤੀ ਸੁਰਤ ਨਾ ਪਾਈਐ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ

ਉੱਚੇ ਉੱਪਰੇ ਉੱਚਾ ਨਾ ਹੋਵੇ, ਉੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੈ ਸੋਏ, ਜੇਵੜੇ ਆਪ ਜਾਣੇ ਆਪ। ਪਾਪ ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋ ਦੇ ਅਪਾਰ, ਕੇਤੇ ਅਗਣਤ ਨਹੀਂ ਵਿਚਾਰ, ਕੇਤੇ ਖਪਤ ਪਹਿਵੇ ਕਾਰ, ਕੇਤੇ ਲੈ ਲੈ ਮੁੱਕਰ ਪਾਏ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੁੱਖ ਸਦ ਮਾਰੇ, ਪੈਦਾ ਤੇਰੀ ਦਾਤਾਰ। ਬੰਨ ਦਿਖਲਾਸੀ ਭਾਣੇ ਹੋਏ, ਹੋ ਰਾਖ ਨਾ ਸਕੈ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ। ਆਖੇ ਸੇ ਪੇਕੇ ਕੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।

ਜੋ ਤੁਧ ਭਾਵਨ ਰਤੇ ਤੇਰੇ ਭਗਤਨ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ।

ਸਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਰ ਕੁਆਰੀ ਕਾਇਆ ਜੁਗਤ ਨੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤਾ ਦੇਸ ਤਸਿਆ ਦੇ ਸੁਆਦ ਅਮੀਨ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਯੋਗ ਦੇ ਕਾਰ ਚਲਾਵਹਿ ਲੇਖੇ ਆਵੈ ਭਾ

ਇੱਕ ਦੂਜੀ ਬਹੁ ਲੱਖ ਹੋਹਿ ਲੱਖ ਵਹਿ ਲੱਖ ਵੀਸ ਲੱਖ ਲੱਖ ਕਿਹੜਾ ਆਖੀਐ ਇੱਕ ਨਾਮ ਜਗਦੀਸ਼ ਏ ਤ੍ਰਾਹੇ ਪਤ ਪਵਣੀਆਂ ਚੜੀਏ ਹੋਏ ਇੱਕੀ।

ਕਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੀਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ।

ਸੁਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰੁ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂ

ਸਿਮਰਨ ਸੰਬਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੀ ਨਮਸਤੰ ਕਿਰਪਾਲੀ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਇ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਮ

ਨਮਸਤਾ ਗੰਜੇ ਨਮਸਤਾ ਪੰਜੇ ਨਮਸਤਾ ਉਦਾਰੀ ਨਮਸਤਾ ਪਾਰੀ ਨਮਸਤਾ ਸੋਏਕਾ ਨਮਸਤਾ ਅਨੇਕਾ ਨਮਸਤਾ ਭੂਤੇ ਨਮਸਤਾ ਅਜੂਪੇ ਨਮਸਤਾ ਨਿਰਕਰਮੇ ਨਮਸਤਾ ਨਿਰਭਰਮੇ ਨਮਸਤਾ ਨਿਰਦੇਸ਼ੇ ਨਮਸਤਾ ਨਿਰਪੇਸ਼ੇ ਨਮਸਤਾ ਨਿਰਨਾਮੇ ਨਮਸਤਾ ਨਿਰਕਾਮੇ ਨਮਸਤਾ ਨਿਰਧਾਤੇ ਨਮਸਤਾ ਨਿਰਘਾਤੇ ਨਮਸਤਾ ਨਿਰਧੂਤੇ ਨਮਸਤਾ ਭੂਤੇ ਨਮਸਤਾ ਲੋਕੇ ਨਮਸਤਾ ਸੋਕੇ ਨਮਸਤਾ ਨਿਰਤਾਪੇ ਨਮਸਤਾ ਥਾਪੇ ਨਮਸਤਾ ਤ੍ਰਮਾਨੇ ਨਮਸਤਾ ਨਿਧਾਨੇ ਨਮਸਤਾ ਅਗਾਹ ਨਮਸਤਾ ਬਾਹ ਨਮਸਤਾ ਤ੍ਰਿਵਰਗੇ ਨਮਸਤਾ ਸਵਰਗੇ ਨਮਸਤਾ ਪ੍ਰਭੋਗੇ ਨਮਸਤਾ ਸੁਜੋਗੇ ਨਮਸਤਾ ਰੰਗੇ ਨਮਸਤਾ ਭੰਗੇ ਨਮਸਤਾ ਗਮੇ ਨਮਸਤਸਤ੍ਰਮੇ ਨਮਸਤਾ ਜਲਾਸ ਨਮਸਤਾ ਨਿਰਾਸਰ ਨਮਸਤਾ ਜਾਤੇ ਨਮਸਤਾ ਪਾਤੇ ਨਮਸਤਾ ਮਜਬੇ ਨਮਸਤਸਤਜਵੇ ਆਦੇਸ਼ ਆਦੇਸ਼ ਨਮਸਤਾ ਭੇਸੇ ਨਮਸਤਾ ਨਿਰਧਾਮੇ ਨਮਸਤਾ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਯਾਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤੇਵੈ ਨਮਸਤਾ ਭੇਵੈ ਨਮਸਤਾ ਜਨਮ ਨਮਸਤਾ ਜਨਮੇ ਨਮਸਤਾ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਯਾਲੇ ਨਮਸਤਾ ਵਰਨੇ ਨਮਸਤਾ ਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਭੋਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੇ

ਵੇਕ ਹੈ ਭੁਜੰਗ ਪ੍ਰਿਆਤ ਛੰਦ। ਨਮੋ ਸਰਵਮਾਨਿ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਕਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮੋ ਅਸਤੰਗ ਸਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਕਰਤਾ ਅਧੂਰਤ ਅਰਧੰ ਅਘੰ ਮੋਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰੋਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲ ਅਸ਼ਦੀ ਅਭੇਦੀ ਅਨਾਮ ਅਕਾਮ ਸਮਸਤ ਉਪਰਾਜੇ ਸਮਸਤ ਅਸਤਾਮੰ ਤਿਰਾਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਆਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧ ਅਬਾਧ ਆਨੰਦੀ ਸਰੂਪੇ ਨਮੋ ਸਰਵਮਾਨਿ ਸਮਸਤੀ ਨਿਧਾਨਿ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੀ ਨਮਸਤਵੰ ਅਪੰਜੀ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੀ ਨਮੋ ਸਰਵਭੇਸੀ ਨਮੋ ਰਾਜ ਰਾਜੇ ਨਮੋ ਸਾਹਸਾਹਿ ਨਮੋ ਸਾਹਸਾਹਿ ਨਮੋ ਮਹਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਅਭਿਜੇ ਸਮਸਤੰ ਪ੍ਰਸਜੇ ਕਿਰਪਾਲ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧੰ ਨਿਵਾਸੀ ਚਰਪਣਸ਼ਨ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਲਖ ਕਰਮ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਭੁਗਤਾ ਸਰਬੰ ਮੁਕਤਾ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ

ਵਾਹਿਗੁਰ ਮਰੇ ਅਕਾਲ ਕਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿੰਜ ਗਾਤ ਅੱਜ ਜਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਠ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਪੂਰਨ ਛੰਦ ਤੈ ਪ੍ਰਸਾਦਿ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਐ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਨ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਕ੍ਰਤੀ ਮੈਨੂੰ ਏ ਕ੍ਰਤੀ ਕੇ ਮਤਿ ਮਤੰਗ ਜਰੇ ਜਲ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੋੜ ਕੇ ਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜਾ ਜਾ ਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ

ਪੌਣ ਅਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੂ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖਾ ਲੇ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ।

ਚਾਰਹਿ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦੇਵਈਆ ਦਾਨਵ ਦੇਵ ਨਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੈ ਤੁਮ ਕਾ ਭਉ ਆਪਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੱਖਿ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭੈ ਰਨ ਕਉ ਵਾ ਸੰਗਰੀਐ ਪੂਰਨ

ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੀਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ।

ਐਸਾ ਕੰਮ ਮੂਲੇ ਨਾ ਕੀਤਾ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ।

ਆਖਹਿ ਤਵੇ ਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਰ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ।

ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣ ਆਇਆ ਤਿਨ ਕੈ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣ ਆਇਆ ਪਵੇ ਤੁਹੇ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੰਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ।

ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ।

ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਵਾਪਰੇ ਸੋ ਹੋ ਵੈ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ।

ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋਂ ਵਿਸਾਰੀਐ। ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਮਰਵਰਤਾ ਹੈ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ।

ਪੱਲ ਪੀਏ ਹਰ ਰਸ ਬਹੁਣਾ ਤ੍ਰਿਸ਼ਨਾ ਲਾਗੈ ਆਏ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੁ ਆਏ ਕਹਿ ਨਾਨਕ ਹੋਰੂ ਅਨਰਸ ਸਭ ਬਿਸਰੇ ਜਾ ਹਰ ਵਸੈ ਮਨੁ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ

ਕਹੇ ਨਾਨਕ ਇੰਨੇ ਤ੍ਰਿਅੰਦ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣਹੁ ਸਤਿ ਬਾਣੀ ਜਿਤ ਸੁਣੀ ਮੰਤਨ।

ਇਹ ਸੱਚਾ ਸੋਹਿਲਾ ਸੱਚੈ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸੱਚੈ ਜਿੱਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੇ। ਉਹ ਸੱਚ ਸਭਨਾ ਕਾ ਖਸਮ ਹੈ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅੰਡਿਠ ਕੀਤਾ। ਇਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਤਰਸ ਕੀਤਾ, ਸਤਿਗੁਰੂ ਜੀ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਮਹਾਨ ਕਿਰਪਾ ਕਰਦੇ ਆਪ ਜੀ ਨੇ ਆਪਣੇ ਪਾਵਨ ਸੁੱਖ ਆਸਣ ਸਥਾਨਾਂ ਤੋਂ ਚੱਲ ਕੇ ਪ੍ਰਕਾਸ਼ ਸਥਾਨਾਂ 'ਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਉਪਰੰਤ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦਿਆਂ ਵਾਹਿਗੁਰੂ ਸਿਮਰਨ ਅਤੇ ਪਾਵਨ ਬਾਣੀ ਦੇ ਸ਼ਬਦ ਕੀਰਤਨ ਸੰਗਤੀ ਰੂਪ ਦੇ ਵਿੱਚ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਕਿਰਪਾ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸ਼ੁਭ ਪ੍ਰੇਰਨਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਹਾਜ਼ਰੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਉਹ ਸਾਰੀਆਂ ਸੰਗਤਾਂ ਨੂੰ ਗੁਰੂ ਗਰੀਬ ਨਿਵਾਜ ਪਿਤਾ ਜੀ ਆਪਣੀਆਂ ਅਸੀਸਾਂ ਬਖਸ਼ਿਸ਼ ਕਰਦੇ ਰਹਿਣ। ਕਿਰਪਾ ਕਰਨੀ, ਸਭ ਦੀ ਹਾਜ਼ਰੀ ਤਿਲ ਫੁਲਪੇ ਢਾਵਾਂ ਦਰ ਪ੍ਰਵਾਨ ਕਰਨੀਆਂ, ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ, ਸੁੱਖ ਹੋਵੇ, ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ,

बोले सो निहाल वाहिगुरु जी का खालसा वाहिगुरु जी की फतेह।

ਲਾਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ

ਨਰ ਮਨੁੱਖਾਂ ਨੂੰ ਏਕ ਨਿਧਾਨ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲਮ ਹੈ ਕੀਰਤ ਹਰਨਾਮਾ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਅੰਮ੍ਰਿਤ ਵੇਲੇ ਜੁੜ ਕਰਕੇ ਸਤਿਗੁਰੂ ਜੀ ਦੀ ਕੀਰਤੀ ਗਾਇਨ ਕਰਕੇ ਗੁਰੂ ਗਰੀਬ ਨਿਵਾਸ ਸਤਿਗੁਰੂ ਜੀ ਦੀਆਂ ਆਸੀਸਾਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹਾਂ। ਗੁਰੂ ਰਹਿਮਤ ਕਰੇ ਸਭ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ ਜੀ, ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਸੰਖੇਪ ਵਿਚਾਰ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਤਿੰਨਾਂ ਪਾਸੋਂ ਆਪ ਪਿਆਰ ਸਹਿਤ ਸਰਪਣ ਕਰਦੇ ਹਾਂ ਜੀ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਗੁਰੂ ਗਰੀਬ ਨਿਵਾਜ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੇ ਕਿਰਪਾ ਕੀਤੀ ਹੈ, ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸ਼ਰਵਣ ਕੀਤਾ। ਤੀਜੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ, ਬਿਲਾਵਲ ਰਾਗ ਵਿੱਚ ਇਹ ਬੋਲ ਹੈ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਥਾਟ ਕਹਿੰਦੇ ਨੇ ਬਣਤਰ ਨੂੰ, ਬਨਾਵਟ ਨੂੰ। ਪੂਰਾ ਥਾਟ ਦਾ ਇੱਥੇ ਅਰਥ ਹੈ ਪੂਰੀ ਮਰਿਆਦਾ, ਪੂਰੀ ਵਿਧੀ। ਪੂਰੀ ਮਰਿਆਦਾ ਉਸ ਪੂਰਨ ਪਰਮਾਤਮਾ ਨੇ ਬਣਾਉਣੀ ਕੀਤੀ ਹੈ, ਅਤੇ ਹਰੇਕ ਯੁੱਗ ਵਿੱਚ ਇੱਕ ਹੀ ਮਰਿਆਦਾ ਹੈ, ਇੱਕ ਹੀ ਨਿਯਮ ਹੈ। ਉਹ ਕੀ ਹੈ? ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ। ਨਾਮ ਦੀ ਮਹਿਮਾ ਹੈ ਯੁੱਗ ਭਾਵੇਂ ਕੋਈ ਵੀ ਹੋਵੇ। ਗੁਰੂ ਦੀ ਇੱਕੋ ਹੀ ਰੀਤ, ਇੱਕੋ ਹੀ ਮਰਿਆਦਾ, ਇੱਕੋ ਹੀ ਸਿਧਾਂਤ ਹੈ। ਇਹ ਨਹੀਂ ਕਿ ਸਤਿਯੁਗ ਦੀ ਮਰਿਆਦਾ ਕੋਈ ਹੋਰ ਹੈ, ਦੁਆਪਰ ਦੀ ਕੋਈ ਹੋਰ ਹੈ, ਤ੍ਰੇਤੇ ਦੀ ਕੋਈ ਹੋਰ ਹੈ, ਕਲਯੁੱਗ ਦੀ ਹੋਰ ਹੈ। ਗੁਰਬਾਣੀ ਦੇ ਵਿੱਚ ਗੁਰੂ ਦੀ ਸਿੱਖਿਆ ਦੇ ਮੁਤਾਬਕ ਯੁੱਗ ਭਾਵੇਂ ਕੋਈ ਵੀ ਹੋਵੇ, ਵਡਿਆਈ ਨਾਮ ਦੀ ਹੈ। ਮਹਿਮਾ ਕੇਵਲ ਕਰਤੇ ਦੀ, ਕੀਰਤੀ ਦੀ ਹੈ। ਠੀਕ ਹੈ, ਉਹਨਾਂ ਦੇ ਧਾਰਮਿਕ ਗ੍ਰੰਥਾਂ ਨੇ ਵੱਖਰੇ ਵੱਖਰੇ ਯੁੱਗਾਂ ਦੀਆਂ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਦੀ ਗੱਲ ਕੀਤੀ ਹੈ। ਗੁਰੂ ਦੀ ਜੋ ਮਤ ਹੈ ਉਹਦੇ ਵਿੱਚ ਕੇਵਲ ਅਤੇ ਕੇਵਲ ਸੱਚੇ ਨਾਮ ਕੀ ਵਡਿਆਈ, ਸੱਚੇ ਨਾਮ ਦੀ ਵਡਿਆਈ ਹੈ। ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ, ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਚੌਥੀ ਪੌੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਖੀ ਹੋਈ। ਉਹ ਸਾਹਿਬ ਸੱਚਾ, ਉਹਦੀ ਭਾਖਿਆ ਵੀ ਸੱਚੀ ਹੈ, ਔਰ ਭਾਉ ਵਾਲੀ ਹੈ, ਪ੍ਰੇਮ ਵਾਲੀ ਹੈ, ਬੰਦਗੀ ਵਾਲੀ ਹੈ, ਉਹਦੀ ਭਾਖਿਆ ਕੀਰਤੀ ਵਾਲੀ ਹੈ। ਭਾਖਿਆ ਭਾਉ ਅਪਾਰ, ਅੱਗੇ ਬੋਲ ਹੈ, ਉਹਦੇ ਅੱਗੇ ਕੀ ਭੇਟਾ ਕੀਤਾ ਜਾਏ, ਉਹਦੇ ਅੱਗੇ ਕੀ ਰੱਖਿਆ ਜਾਏ, ਅਤੇ ਮੁੱਖ ਤੋਂ ਕੀ ਕਹਿ ਕੇ ਉਹਦੇ ਅੱਗੇ ਬੇਨਤੀ ਕੀਤੀ ਜਾਏ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਕੋ ਹੀ ਭੇਟਾ ਹੈ, ਇੱਕੋ ਹੀ ਬੋਲ ਹੈ, ਅੰਮ੍ਰਿਤ ਵੇਲਾ। ਪ੍ਰਭਾਤ ਵੇਲੇ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੈ, ਜਿਹੜਾ ਉਹਨੂੰ ਭੇਟ ਕੀਤਾ ਜਾ ਸਕਦਾ ਹੈ। ਸੱਚ ਨਾਉ ਵਡਿਆਈ ਵਿਚਾਰ, ਯੁੱਗ ਭਾਵੇਂ ਕੋਈ ਵੀ ਹੋਵੇ, ਸੱਚੇ ਨਾਮ ਦੀ ਵਡਿਆਈ ਹੈ, ਅੰਮ੍ਰਿਤ ਵੇਲੇ ਦੀ ਮਹਾਨਤਾ, ਉਹਦੀ ਵਡਿਆਈ ਦੀ ਗੱਲ ਹੈ, ਉਹਦੀ ਸਿਫਤ ਸਲਾਹ ਦੀ ਗੱਥ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮਾਹੇ ਮਿਟਾਵੋ। ਸਿਮਰੋ ਜਾਸ ਦਸੰਬਰ ਇੱਕ, ਨਾਮ ਜਪਤ ਅਗੰਤ ਅਨੇਕ, ਵੇਦ ਪੁਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕੀ ਮਹਿਮਾ ਗਣੀ ਨਾ ਆਵੇ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਐਸੀ ਕਿਰਪਾ ਕੀਤੀ ਹੈ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ,
ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਨਾਮ ਨੂੰ ਛੱਡ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਰਤੀ ਨੂੰ ਛੱਡ ਕੇ ਹੋਰ ਧਰਮ ਦੇ ਨਾਂ 'ਤੇ ਕੀਤੇ ਹੋਏ ਕੰਮਾਂ 'ਤੇ ਕੋਈ ਗੁਮਾਨ ਨਾ ਰੱਖ ਲਵੇ। ਗੁਮਾਨਾ ਦਾ ਭਾਵ ਹੈ ਗੁਮਾਨ, ਅਹੰਕਾਰ। ਨਾਮ ਦੀ ਸ਼ੋਭਾ ਵਡਿਆਈ ਨੂੰ ਤਿਆਗ ਕੇ ਹੋਰ ਕੋਈ ਕਰਮ ਕਰਨ ਦਾ ਗੁਮਾਨ ਕੋਈ ਨਾ ਕਰੇ, ਗੁਰੂ ਅਮਰਦਾਸ ਕਹਿੰਦੇ ਨੇ। ਅਗਲਾ ਬੋਲ ਹੈ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇੱਥੇ ਸਮਾਨਾ ਦਾ ਭਾਵ ਹੈ ਸਮਾ ਜਾਣਾ, ਲੀਨ ਹੋ ਜਾਣਾ, ਅਭੇਦ ਹੋ ਜਾਣਾ। ਦੇਖੋ ਦੋ ਵਾਰੀ ਸਮਾਨਾ ਆ ਗਿਆ ਹੈ। ਇੱਕ ਪਹਿਲੀ ਪੰਕਤੀ ਵਿੱਚ ਆਇਆ ਹੈ, ਵੇਖੋ ਇੱਕ ਸਮਾਨਾ। ਦੂਜੀ ਪੰਕਤੀ ਦੇ ਵਿੱਚ ਫਿਰ ਆ ਗਿਆ ਸਤਿਗੁਰ ਮਾਹੇ ਸਮਾਨਾ। ਦੋਨਾਂ ਦਾ ਅਰਥ ਵੱਖਰਾ ਵੱਖਰਾ ਹੈ। ਸਮਾਨਾ ਪਹਿਲੀ ਪੰਕਤੀ ਵਿੱਚ ਹੈ ਅਤੇ ਉਹਦਾ ਅਰਥ ਹੈ ਸਮਾਨਤਾ, ਬਰਾਬਰਤਾ। ਦੂਜੀ ਪੰਕਤੀ ਵਿੱਚ ਜਿਹੜਾ ਸਮਾਨਾ ਆਇਆ ਹੈ, ਇਹਦਾ ਅਰਥ ਹੈ ਸਮਾ ਜਾਣਾ, ਇੱਕ ਮਿਕ ਹੋ ਜਾਣਾ, ਲੀਨ ਹੋ ਜਾਣਾ ਹੈ। ਦੋਵਾਂ ਵਿੱਚ ਹੀ ਸਮਾਨਾ। ਫਿਰ ਦੇਖੋ ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ। ਇੱਥੇ ਸਮਾਨਾ ਦਾ ਅਰਥ ਹੈ ਬਰਾਬਰ, ਸਮਾਨ, ਇੱਕੋ ਜਿਹਾ। ਰਹਾਉ ਦੀ ਤੁਕ ਦੇ ਵਿੱਚ ਵੀ ਸਮਾਨਾ ਆਇਆ ਹੈ। ਉਹਦੇ ਵਿੱਚ ਸਤਿਗੁਰੂ ਕਹਿੰਦੇ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇੱਥੇ ਸਮਾਨਾ ਦਾ ਅਰਥ ਸਮਾ ਜਾਣਾ, ਇੱਕ ਮਿਕ ਹੋ ਜਾਣਾ, ਉਹਦੇ ਵਰਗਾ ਹੋ ਜਾਣਾ, ਉਹਦੇ ਵਿੱਚ ਅਭੇਦ ਹੋ ਜਾਣਾ, ਲੀਨ ਹੋ ਜਾਣਾ। ਇਹ ਬਾਣੀ ਜੋ ਜੀਓਂ ਜਾਣੈ ਤਿਸ ਅੰਤਰ ਰਵੇ ਹਰ ਨਾਮਾ। ਇਸ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤਮਈ ਬਾਣੀ ਨੂੰ ਜਿਸ ਨੇ ਜੀਓਂ ਜਾਣਿਆ ਹੈ, ਅੰਦਰੋਂ ਜਾਣਿਆ ਹੈ, ਮਨ ਕਰਕੇ ਜਾਣਿਆ ਹੈ, ਉਹਦੇ ਅੰਦਰ ਰਾਮ ਦਾ ਨਾਮ ਰਮ ਜਾਏਗਾ, ਇਕਮਿਕਤਾ ਆ ਜਾਏਗੀ। ਜਿਵੇਂ ਆਪਾਂ ਬੋਲ ਪੜ੍ਹਦੇ ਹਾਂ, ਏਤ ਰਾਹ ਪੱਤ ਪੌੜੀਆਂ ਚੜੀਏ ਹੋਏ 21, ਉੱਥੇ 21 ਦਾ ਭਾਵ ਵੀ ਇੱਕਮਿਕ ਹੋ ਜਾਣਾ ਹੈ, ਉਹਦੇ ਵਰਗਾ ਹੀ ਹੋ ਜਾਣਾ, ਉਹਦਾ ਰੂਪ ਹੋ ਜਾਣਾ, ਇੱਕਮਿਕਤਾ ਹੋ ਜਾਣੀ। ਇਸ ਅੰਮ੍ਰਿਤਮਈ ਬਾਣੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਸ ਨੇ ਜਿੰਦ ਕਰਕੇ, ਜੀਓ ਕਰਕੇ, ਮਨ ਕਰਕੇ ਜਾਣਿਆ, ਉਸ ਦੇ ਅੰਦਰ ਇਹ ਨਾਮ ਰਮ ਜਾਂਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਦੋ ਵਾਰੀ ਮਨ ਆਇਆ, ਇੱਕ ਮਨ ਦਾ ਅਰਥ ਹੈ ਮੰਨਣਾ ਅਤੇ ਦੂਜੇ ਮਨ ਦਾ ਅਰਥ ਹੈ ਮਨ ਕਰਕੇ ਮੰਨਣਾ। ਮੰਨਣਾ ਔਰ ਮਨ, ਦੋ ਅਰਥ ਵੱਖਰੇ ਵੱਖਰੇ ਨੇ। ਤੇਰਾ ਨਾਮ ਇੰਨਾ ਨਿਰੰਜਨ ਹੈ, ਕਲਖ ਤੋਂ ਰਹਿਤ ਹੈ, ਇੰਨਾ ਪਵਿੱਤਰ ਤੇਰਾ ਨਾਮ ਹੈ, ਪਰ ਕਦੋਂ ਸਮਝ ਆਏਗੀ ਜੇ ਕਰ ਕੋਈ ਮਨ ਕਰਕੇ ਮੰਨ ਲਏ। ਜਿਸ ਨੇ ਤੇਰੇ ਨਾਮ ਨੂੰ ਮਨ ਕਰਕੇ ਮੰਨਿਆ ਹੈ, ਉਹ ਮੋਖ ਪਦਵੀ ਦੀ ਪ੍ਰਾਪਤੀ ਪਾ ਲੈਂਦਾ। ਮੰਨੇ ਪਾਵੇ ਮੁਖ ਦੁਆਰ, ਮੰਨੇ ਪਰ ਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ। ਹੇ ਨਾਨਕ, ਤੈਨੂੰ ਮੰਨਣ ਵਾਲਾ ਭਿੱਖਿਆ ਨਹੀਂ ਮੰਗਦਾ, ਦਰ ਦਰ ਦੀਆਂ ਚੋਟਾਂ ਨਹੀਂ ਖਾਂਦਾ, ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ, ਜੋ ਤੈਨੂੰ ਮੰਨਦਾ ਹੈ ਔਰ ਮਨ ਕਰਕੇ ਮੰਨਦਾ। ਇੱਕ ਤਾਂ ਝੂਠੀ ਜਿਹੀ ਸਹਿਮਤੀ ਹੁੰਦੀ ਹੈ ਨਾ, ਕਿਸੇ ਨਾਲ ਹਾਂ ਦੇ ਨਾਲ ਹਾਂ ਮਿਲਾ ਦੇਣੀ, ਬਾਹਰੋਂ ਬਾਹਰੋਂ ਕਿਸੇ ਦੇ ਨਾਲ ਸਹਿਮਤ ਹੋ ਜਾਣਾ ਤਾਂ ਕਿ ਅਗਲੇ ਨੂੰ ਗੁੱਸਾ ਨਾ ਆਵੇ। ਅੰਦਰੋਂ ਮਨ ਨਹੀਂ ਮੰਨਦਾ, ਬਾਹਰੋਂ ਬਾਹਰੋਂ ਕਈ ਵਾਰੀ ਕਿਸੇ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ।
ਗੁਰਮਤਿ ਦਾ ਇਹ ਮਾਰਗ ਨਹੀਂ। ਗੁਰੂ ਦੀ ਸਿੱਖਿਆ ਇਹ ਆਖਦੀ ਹੈ ਕਬੂਲ ਉਹੀ ਹੋਵੇਗਾ ਜੋ ਤੂੰ ਅੰਦਰੋਂ ਮੰਨਿਆ, ਮਨ ਕਰਕੇ ਮੰਨਿਆ। ਅੱਜ ਦੇ ਹੁਕਮਨਾਮੇ ਵਿੱਚ ਸਤਿਗੁਰੂ ਕਹਿੰਦੇ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੇ ਹਰ ਨਾਮਾ ਰਹਾਉ। ਚਹੋਂ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਾਰ ਯੁੱਗ ਹੋਏ ਨੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਮੁਤਾਬਕ, ਚਾਰ ਗ੍ਰੰਥ ਯੁੱਗ ਹੋਏ ਨੇ। ਉਹਨਾਂ ਦਾ ਨਿਬੇੜਾ ਦਾ ਭਾਵ ਕੀ ਹੈ? ਨਿਰਣਾ ਤਤਸਾਰ। ਚਹੋਂ ਯੁੱਗਾਂ ਦਾ ਜੇ ਨਿਬੇੜਾ ਵੀ ਕਰ ਲਈਏ, ਨਿਰਣਾ ਕਰ ਵੀ ਲਈਏ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਅਤੇ ਹਰੇਕ ਯੁੱਗ ਵਿੱਚ ਨਰਾਂ ਨੂੰ ਮਨੁੱਖਾਂ ਨੂੰ ਪਰਮਾਤਮਾ ਦੇ ਇਹਨਾਂ ਪੈਦਾ ਕੀਤੇ ਹੋਏ ਜੀਵਾਂ ਨੂੰ ਇੱਕੋ ਹੀ ਸਿੱਖਿਆ ਹੈ, ਇੱਕ ਹੀ ਨਿਧਾਨ ਹੈ, ਉਹ ਕੀ ਹੈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੈ ਕੀਰਤ ਹਰਨਾਮਾ। ਜਤੀ ਬਣਨਾ, ਸੰਜਮੀ ਬਣ ਜਾਣਾ, ਤੀਰਥਾਂ 'ਤੇ ਜਾ ਕੇ ਪੁੰਨਦਾਨ ਕਰਨਾ, ਇਹ ਉਹਨਾਂ ਯੁੱਗਾਂ ਦਾ ਧਰਮ ਹੈ। ਉਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਐਸੀ ਗੱਲ ਹੈ। ਲੇਕਿਨ ਗੁਰੂ ਅਮਰਦਾਸ ਕਹਿੰਦੇ ਕਲਮੈ ਕੀਰਤ ਹਰਨਾਮਾ, ਸਾਨੂੰ ਗੁਰੂ ਨੇ ਕਿਰਪਾ ਕਰਕੇ ਇਹ ਗੱਲ ਆਖੀ ਹੈ। ਇੱਥੇ ਕੀਰਤੀ ਕੇਵਲ ਅਤੇ ਕੇਵਲ ਨਾਮ ਦੀ ਹੈ, ਵਡਿਆਈ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਸ ਜਗਤ ਵਿੱਚ ਸੱਚੇ ਨਾਮ ਦੀ ਵਡਿਆਈ ਹੈ, ਸੱਚੇ ਨਾਮ ਦੀ ਵਡਿਆਈ ਪਰਮਾਤਮਾ ਦੀ ਕੀਰਤੀ ਹੈ, ਪ੍ਰਭੂ ਦੀ ਬੰਦਗੀ ਹੈ, ਜੋ ਭਗਤ ਜਨਾਂ ਨੇ ਕੀਤੀ ਹੈ, ਜੋ ਗੁਰਸਿੱਖਾਂ ਨੇ ਕੀਤੀ ਹੈ, ਕੇਵਲ ਉਹਦੀ ਮਹਾਨਤਾ ਹੈ, ਕੇਵਲ ਉਹਦੀ ਮਹਿਮਾ ਹੈ। ਇੱਕ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ, ਤਪ ਕਰਨਾ, ਦੇਹੀ ਨੂੰ ਤਪਾ ਦੇਣਾ, ਧੂਣੀਆਂ ਤਪਾ ਕੇ ਬਹਿ ਜਾਣਾ, ਫਿਰ ਦਇਆ ਦੱਤ ਦਾਨ, ਦਇਆ ਕਰਨੀ ਅਤੇ ਦਾਨ ਕਰਨਾ ਉੱਥੇ ਜਾ ਕੇ। ਇੰਨੀ ਵੱਡੀ ਤਪੱਸਿਆ ਕਰਕੇ ਗੁਰੂ ਨਾਨਕ ਮਹਾਰਾਜ ਕਹਿੰਦੇ ਤਿਲ ਜਿੰਨਾ ਮਾਣ ਜ਼ਰੂਰ ਮਿਲ ਸਕਦਾ, ਬਹੁਤ ਥੋੜ੍ਹਾ, ਤਿਲ ਮਾਤਰ। ਜੋ ਚੀਜ਼ ਬਹੁਤ ਥੋੜ੍ਹੀ ਮਿਕਦਾਰ ਵਿੱਚ ਹੋਵੇ, ਬੜੀ ਘੱਟ ਮਿਕਦਾਰ ਵਿੱਚ ਹੋਵੇ, ਉਹਨੂੰ ਆਪਾਂ ਆਖਦੇ ਹਾਂ ਤਿਲ ਮਾਤਰ, ਬਹੁਤ ਥੋੜ੍ਹੀ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਤਿਲ ਤੋਂ ਜ਼ਿਆਦੀ ਉਹਦੀ ਕੋਈ ਮਹਾਨਤਾ ਨਹੀਂ ਹੈ। ਹੁਣ ਕਰੀਏ ਨਾਮ ਦੀ ਗੱਲ, ਹੁਣ ਕਰੀਏ ਬੰਦਗੀ ਦੀ ਗੱਲ, ਪ੍ਰਭੂ ਦੀ ਕੀਰਤੀ ਗੱਲ ਦੀ ਗੱਲ। ਅਤੇ ਸਤਿਗੁਰੂ ਕਹਿੰਦੇ ਇਹ ਤਾਂ ਇੰਨਾ ਵੱਡਾ ਮਹਿਮਾ ਵਾਲਾ ਖਜ਼ਾਨਾ ਹੈ ਜਿਸ ਦਾ ਕੋਈ ਪਾਰਾਵਾਰ ਨਹੀਂ। ਉੱਥੇ ਕਰਮ ਕਰੇਗਾ ਅਤੇ ਤਿਲ ਜਿੰਨਾ ਵੀ ਮਾਣ ਨਹੀਂ ਮਿਲੇਗਾ। ਇੱਧਰ ਕੀ ਕਹਿੰਦੇ ਨੇ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ। ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਵਡਿਆਈ ਹੈ। ਦੁਨੀਆਂ ਦੇ ਜਪੀਆਂ ਦੇ ਜਪ, ਤਪੀਸ਼ਰਾਂ ਦੇ ਤਪ, ਤਿਆਗੀਆਂ ਦੇ ਤਿਆਗ ਇੱਕ ਬੰਨੇ ਰੱਖ ਦੇਈਏ ਅਤੇ ਨਾਮ ਦਾ ਕਿਣਕਾ ਇੱਕ ਬੰਨੇ ਰੱਖ ਦੇਈਏ, ਬਰਾਬਰ ਨਹੀਂ ਹੋ ਸਕਦੇ। ਨਾਮ ਇੰਨਾ ਵੱਡਾ ਹੈ, ਨਾਮ ਦੀ ਇੰਨੀ ਵੱਡੀ ਮਹਾਨਤਾ ਹੈ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਅਤੇ ਦਮਕਤ ਭਰਤ ਭੰਡਾਰ ਜੀ। ਹੀਰਾ ਭਾਵੇਂ ਬੜਾ ਸੂਖਸ਼ਮ ਹੁੰਦਾ, ਬੜਾ ਛੋਟਾ ਹੁੰਦਾ,
ਲੇਕਿਨ ਬਦਲੇ ਦੇ ਵਿੱਚ ਜੇ ਉਹਨੂੰ ਵੇਚ ਦਿੱਤਾ ਜਾਏ ਤੇ ਵੱਡੇ ਵੱਡੇ ਭੰਡਾਰੇ ਦਮੜਿਆਂ ਦੇ ਨਾਲ ਭਰ ਜਾਂਦੇ ਨੇ। ਭਾਈ ਗੁਰਦਾਸ ਦੀ ਬਾਣੀ ਦਾ ਬੋਲ ਹੈ, ਦਮਕਤ ਭਰਤ ਨਾਮ ਇੰਨਾ ਕੀਮਤੀ ਹੈ, ਹਰਨਾਮੇ ਤੁਲ ਨਾ ਪੁੱਜਣੀ, ਐਸੇ ਬੋਲ ਆਉਂਦੇ ਨੇ। ਤਪਿਸ਼ਰਾਂ ਦੇ ਤਪ ਵੀ ਨਾਮ ਜਪਣ ਵਾਲੇ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇੱਕ ਬੋਲ ਆਪਾਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ, ਕੀੜੀ ਤੁਲ ਨਾ ਹੋਵਨੀ। ਜੇ ਘਰ ਇੱਕ ਕੀੜੀ ਹੋਵੇ ਨਾ, ਕੀੜੀ ਇੱਥੇ ਕੀੜੀ ਦਾ ਭਾਵ ਨਿਰਮਾਣ, ਬਹੁਤ ਹੀ ਨਿਰਮਾਣ। ਜੇ ਇੱਕ ਮਨੋ ਨਾ ਵਿਸਰੇ, ਇੱਕ ਗਰੀਬ ਬੰਦਾ ਹੈ, ਦੁਨਿਆਵੀ ਕਰਕੇ ਕੋਈ ਕੰਗਾਲ ਬੰਦਾ ਹੈ, ਜੇ ਉਹਦੇ ਅੰਦਰੋਂ ਪਰਮਾਤਮਾ ਦਾ ਨਾਮ ਨਾ ਵਿਸਰੇ ਤੇ ਉਹਦੇ ਤੁਲ ਕੋਈ ਵੀ ਨਹੀਂ ਹੋ ਸਕਦਾ, ਉਹਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਇੱਕ ਬੋਲ ਹੋਰ ਆਪਾਂ ਪੜ੍ਹਦੇ ਹਾਂ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਦਾਮ ਦਮੜੀ, ਆੜ ਦਾ ਭਾਵ ਹੈ ਅੱਧੀ ਦਮੜੀ, ਜਿਹਨੂੰ ਲੋਕ ਚੰਗਾ ਨਾ ਸਮਝਣ, ਲੋਕਾਂ ਦੀ ਨਜ਼ਰ ਵਿੱਚ ਕੋਈ ਚੰਗਾ ਨਾ ਹੋਵੇ, ਬੜਾ ਗਰੀਬ ਹੋਵੇ, ਬੜਾ ਕੰਗਾਲ ਹੋਵੇ, ਉਹਦੀ ਕੋਈ ਬਹੁਤੀ ਰਿਸਪੈਕਟ ਨਾ ਹੋਵੇ, ਸ਼ੋਭਾ ਨਾ ਹੋਵੇ, ਵਡਿਆਈ ਨਾ ਹੋਵੇ, ਮਾਨ ਅਤੇ ਸਨਮਾਨ ਨਾ ਹੋਵੇ, ਆਪਾਂ ਕਹਿੰਦੇ ਆਮ ਹੀ ਬੋਲਚਾਲ ਦੀ ਬੋਲੀ ਵਿੱਚ ਕਹਿ ਦਿੰਦੇ ਹਾਂ ਅੱਧੀ ਕੌਡੀ ਦਾ ਬੰਦਾ ਨਹੀਂ ਹੈ। ਭਗਤ ਜੀ ਨੂੰ ਦੁਨੀਆਦਾਰ ਬੰਦੇ, ਦੁਨੀਆਂ ਦੇ ਲੋਕ ਅੱਧੀ ਕੌਡੀ ਦਾ ਕਹਿ ਕੇ ਬੁਲਾਉਂਦੇ ਸਨ, ਉਹਨੂੰ ਕੌਣ ਜਾਣਦਾ, ਉਹ ਤੇ ਅੱਧੀ ਕੌਡੀ ਦਾ ਬੰਦਾ ਨਹੀਂ ਹੈ। ਲੇਕਿਨ ਗੁਰੂ ਅਰਜਨ ਦੇਵ ਕਹਿੰਦੇ ਆੜ ਦਾਮ ਕੋ ਛੀਪਰੋ ਛੀਂਬਾ, ਕੌਣ ਸੀ ਨਾਮਦੇਵ। ਦੁਨੀਆਂ ਦੀ ਨਜ਼ਰ ਵਿੱਚ ਭਾਵੇਂ ਉਹ ਅੱਧੀ ਕੌਡੀ ਦਾ ਸੀ, ਲੇਕਿਨ ਪਰਮਾਰਥ ਦੇ ਮਾਰਗ ਤੇ ਗੁਰੂ ਦੀ ਨਜ਼ਰ ਵਿੱਚ ਉਹ ਲਾਖੀ ਨਾ ਸੀ, ਬੜਾ ਹੀ ਅਮੀਰ ਸੀ, ਕਿਉਂਕਿ ਉਹਦੇ ਕੋਲ ਰੱਬ ਦੀ ਬੰਦਗੀ ਹੈ, ਉਹਦੇ ਕੋਲ ਪਰਮਾਤਮਾ ਦੀ ਕੀਰਤੀ ਹੈ। ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਇਹ ਜਿਹੜੇ ਯੁੱਗ ਨੇ ਇਹਨਾਂ ਦਾ ਆਪੋ ਆਪਣਾ ਧਰਮ ਹੈ, ਆਪੋ ਆਪਣਾ ਨਿਯਮ ਹੈ, ਲੇਕਿਨ ਗੁਰੂ ਦਾ ਪਰਮਾਤਮਾ ਦਾ ਜਿਹੜਾ ਪੂਰਾ ਥਾਟ ਹੈ ਉਹ ਇੱਕ ਹੀ ਹੈ। ਭਾਵੇਂ ਸੋਧ ਕੇ ਦੇਖ ਲਓ, ਪੁਰਾਣਾਂ ਨੂੰ ਦੇਖਦੇ ਹਾਂ ਅਤੇ ਹਰੇਕ ਯੁੱਗ ਦੀ ਮਰਿਆਦਾ ਵੱਖਰੀ ਵੱਖਰੀ, ਪੁੰਨ ਦਾਨ ਦੇ ਤਰੀਕੇ ਵੱਖਰੇ ਵੱਖਰੇ ਨੇ, ਪਰ ਦੂਜੇ ਪਾਸੇ ਗੁਰੂ ਦਾ ਮਾਰਗ ਹੈ, ਦੂਜੇ ਪਾਸੇ ਗੁਰਮੁਖ ਜਨਾਂ ਦੀ ਰੀਤ ਹੈ। ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਜਿਨ੍ਹਾਂ ਨੇ ਗੁਰਮੁਖ ਬਣ ਕੇ ਹਰੀ ਨੂੰ ਧਿਆਇਆ ਹੈ ਉਹ ਇਸ ਜਗਤ ਤੇ ਪੂਰਨ ਤੌਰ ਤੇ ਪ੍ਰਵਾਨ ਹੋ ਗਏ, ਕਬੂਲ ਹੋ ਗਏ। ਕਹਿਤ ਨਾਨਕ ਸੱਚੇ ਸੰਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਲ ਪ੍ਰੀਤ ਲਾਈ ਹੈ ਉਹਨਾਂ ਦੀ ਇੱਕ ਨਿਸ਼ਾਨੀ ਹੈ, ਚੁੱਕੇ ਮਨ ਅਭਿਮਾਨਾ, ਉਹਨਾਂ ਦੇ ਮਨ ਵਿੱਚੋਂ ਅਭਿਮਾਨ ਚੁੱਕਿਆ ਜਾਂਦਾ ਹੈ, ਉਹਨਾਂ ਦੇ ਅੰਦਰ ਅਭਿਮਾਨ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਹਉਮੈ ਨਹੀਂ ਰਹਿੰਦੀ, ਉਹਨਾਂ ਦੇ ਵਿੱਚ ਅਹੰਕਾਰ ਨਹੀਂ ਹੁੰਦਾ। ਸੱਚੇ ਨਾਲ ਪ੍ਰੀਤ ਜੋੜਨ ਵਾਲਿਆਂ ਦੀ ਇਹ ਨਿਸ਼ਾਨੀ ਹੈ। ਸੱਚੇ ਨਾਲ ਪ੍ਰੀਤ ਲਾਉਣ ਵਾਲਿਆਂ ਦੀ ਇਹ ਵੱਡੀ ਨਿਸ਼ਾਨੀ ਹੈ, ਉਹ ਹੋਂ ਹੋਂ ਨਹੀਂ ਕਰਦੇ, ਉਹ ਮੈਂ ਨਹੀਂ ਕਰਦੇ। ਉਹ ਕੀ ਕਹਿੰਦੇ ਨੇ, ਕਬੀਰਾ ਤੂੰ ਹੀ ਕਬੀਰ ਤੂੰ, ਜਾਂ ਫਿਰ ਉਹ ਕਹਿੰਦੇ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਨਾਮ ਤੋਂ ਹੀਣਾ ਬੰਦਾ
ਹਾਂ ਹਾਂ ਕਰਦਾ ਹੈ, ਮੈਂ ਕਰਦਾ ਹੈ। ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਨਾਮੀ ਬੰਦਾ, ਸੱਚੀ ਕੀਰਤੀ ਨਾਲ ਜੁੜਿਆ ਹੋਇਆ ਬੰਦਾ ਹਮੇਸ਼ਾ ਤੂੰ ਹੀ ਕਰਦਾ ਹੈ, ਪ੍ਰਭੂ ਨੂੰ ਹੀ ਆਖਦਾ ਹੈ, ਇਹ ਪਰਮਾਤਮਾ ਤੂੰ ਹੀ ਹੈ, ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। 16 ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧਨਾ ਜਾਣੇ ਆ, ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੇ, ਜਮਕਾਲ ਸਹੀ ਸਿਰ ਡੰਡਾ ਹੈ। ਬਾਣੀ ਦੇ ਮੁਤਾਬਕ ਸਾਕਤ ਕੌਣ ਹੈ? ਗੁਰੂ ਵਾਲੇ ਪਾਸੇ ਜਿਸ ਨੇ ਪਿੱਠ ਕੀਤੀ ਹੋਈ ਹੈ, ਜਿਸ ਦਾ ਮੁੱਖ ਗੁਰੂ ਵਾਲੇ ਪਾਸੇ ਨਹੀਂ, ਉਹਨੂੰ ਸਾਕਤ ਕਹਿੰਦੇ ਨੇ। ਦੂਜੀ ਨਿਸ਼ਾਨੀ ਉਹਦੀ ਕੀ ਹੈ? ਉਹਦੇ ਅੰਦਰ ਹਉਮੈ ਹੈ, ਹੰਕਾਰ ਦਾ ਕੰਡਾ ਹੈ। ਤੀਜੀ ਗੱਲ ਕੀ ਆਖੀ ਸਤਿਗੁਰੂ ਜੀ ਨੇ? ਉਹ ਹਰੀ ਦੇ ਨਾਮ ਦੇ ਰਸ ਤੋਂ ਬਹੁਤ ਦੂਰ ਹੈ, ਹਰੀ ਦੇ ਨਾਮ ਦਾ ਰਸ ਉਹ ਚੱਖਦਾ ਵੀ ਨਹੀਂ, ਜਾਣਦਾ ਵੀ ਨਹੀਂ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਧ ਇੱਥੇ ਅਰਥ ਹੈ ਸਵਾਦ, ਸਾਕਤ ਬੰਦੇ ਨੇ ਹਰੀ ਦੇ ਨਾਮ ਦੇ ਰਸ ਦਾ ਸਵਾਦ ਜਾਣਿਆ ਨਹੀਂ। ਅਤੇ ਵੱਡੀ ਜਿਹੜੀ ਗੱਲ ਉਹਦੇ ਵਿੱਚ ਹੈ ਉਹ ਕੀ ਹੈ? ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਹਉਮੈ ਦਾ ਕੰਡਾ, ਉਹਦੇ ਅੰਦਰ ਹੰਕਾਰ ਦਾ ਕੰਡਾ ਹੈ। ਉਹ ਜਿਵੇਂ ਜਿਵੇਂ ਤੁਰਦਾ ਕੰਡਾ ਹੋਰ ਹੋਰ ਚੁਭਦਾ, ਜਿਉਂ ਜਿਉਂ ਚੱਲਣ ਚੁਭੈ ਦੁੱਖ ਪਾਵੇ, ਫਿਰ ਉੱਧਰ ਦੂਜੇ ਪਾਸੇ ਜਮਕਾਲ ਦਾ ਡੰਡਾ ਵੀ ਉਹਦੇ ਸਿਰ ਉੱਤੇ ਹੈ, ਆਤਮਕ ਮੌਤ ਦੇਣ ਵਾਲਾ। ਗੁਰੂ ਅਮਰਦਾਸ ਕਹਿੰਦੇ ਨੇ, ਕਹਿਤ ਸੁਣਤ ਸਭੇ ਸੁਖ ਪਾਵੇ, ਮਾਨਤ ਪਾਹੇ ਨਿਧਾਨਾ। ਕਹਿਣ ਵਾਲੇ, ਸੁਣਨ ਵਾਲੇ, ਕਹਿਤ ਸੁਣਤ, ਤੇਰੇ ਨਾਮ ਨੂੰ ਆਖਣ ਵਾਲੇ, ਤੇਰੇ ਨਾਮ ਨੂੰ ਸੁਣਨ ਵਾਲੇ ਸਭੇ ਸੁੱਖ ਪਾਵੇਂ, ਉਹ ਆਤਮਕ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਨੇ। ਮਾਨਤ ਪਾਹੇ ਨਿਧਾਨਾ, ਉਹ ਮੰਨਣ ਯੋਗ ਹੁੰਦੇ ਨੇ ਅਤੇ ਪਰਮਾਤਮਾ ਦੇ ਅੰਮ੍ਰਿਤਮਈ ਨਾਮ ਦੇ ਨਿਧਾਨ ਨੂੰ ਪਾ ਲੈਂਦੇ ਨੇ। ਪ੍ਰਾਪਤ ਕੀ ਹੁੰਦਾ? ਨਾਮ ਦਾ ਖਜ਼ਾਨਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਈ। ਗੁਰੂ ਦੱਸਦਾ ਹੈ ਇਹ ਨਾਮ ਦਾ ਧਨ ਕਦੇ ਖੁੱਟਦਾ ਨਹੀਂ, ਕਦੇ ਘਟਦਾ ਨਹੀਂ, ਇਹਦੀ ਕੀਮਤ ਥੋੜ੍ਹੀ ਨਹੀਂ ਹੁੰਦੀ, ਇਹ ਤਾਂ ਵੱਧਦਾ ਹੀ ਜਾਂਦਾ। ਕਹੋ ਨਾਨਕ, ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਸ ਦੇ ਮਸਤਕ ਦੇ ਲੇਖ ਗੁਰੂ ਨੇ ਆਪ ਹੀ ਲਿਖ ਛੱਡੇ ਨੇ, ਉਹ ਇਸ ਖਜ਼ਾਨੇ ਵਿੱਚ ਰਲ ਜਾਂਦਾ ਹੈ, ਉਹ ਇਸ ਖਜ਼ਾਨੇ ਵਿੱਚ ਮਿਲ ਬੈਠਦਾ ਹੈ। ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੈ, ਤੀਜੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ, ਇਹਦੇ ਵਿੱਚ ਜਿਹੜਾ ਤੱਤ ਸਾਰ ਹੈ, ਇਹਦੇ ਵਿੱਚ ਜਿਹੜਾ ਨਿਚੋੜ ਹੈ, ਉਹ ਇਹੋ ਹੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਜਿਸ ਨੂੰ ਗੁਰੂ ਦੀ ਮਤ ਆ ਜਾਏ, ਜਿਸ ਕੋਲ ਗੁਰੂ ਦਾ ਗਿਆਨ ਆ ਜਾਏ, ਗੁਰੂ ਦੀ ਸਿੱਖਿਆ ਆ ਜਾਏ, ਸੋ ਸਤਿਗੁਰ ਮਾਹੇ ਸਮਾਨਾ, ਉਹ ਗੁਰੂ ਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ, ਉਹਦਾ ਰੂਪ ਹੀ ਹੋ ਜਾਂਦਾ। ਇਹ ਬਾਣੀ ਜੋ ਜੀਓਂ ਜਾਣੈ ਤਿਸ ਅੰਤਰ ਰਵੇ ਹਰਨਾਮਾ, ਜਿਸ ਨੇ ਇਸ ਬਾਣੀ ਨੂੰ ਜੀਓਂ ਜਾਣਿਆ ਹੈ, ਅੰਦਰੋਂ ਜਾਣਿਆ ਹੈ, ਮਾਨੋ ਨਾਮ ਤੇ ਉਹਦੇ ਅੰਦਰ ਰਮੀ ਗਿਆ ਹੈ, ਰਮਣੀਕ ਹੋ ਗਿਆ ਹੈ, ਉਹ ਰਮਿਆ ਹੋਇਆ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ

ਪ੍ਰੇਮ ਪਿਉ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰੀ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਬਜ ਹਰੇ ਟੂਡੀ ਮਹੱਲਾ ਨੌਵਾਂ ਕਹੋ ਕਹਾਂ ਪਨੀਤ ਮਾਈ ਉਰਜਰ ਹੋ ਉਰਜ ਉਰਜੋ ਕਨਕਾਪਨੀ ਕਨਕ ਕਾਮਨੀ ਕੇ ਰਸ ਨੈ ਗੀਤ ਪ੍ਰਭ ਗਾਈ

ਦੀ ਤਿਮਰੂ ਨਾਏ ਕਬਹੂ ਹੋ ਜੋ ਸੰਗ ਸਹਾਈ ਮਗਨ ਰਿਹੁ ਮਾਇ ਮੈਨੇ ਦਿਨ ਛੁੱਟੀ ਮਨ ਕੀ ਕਾਈ ਕੋ ਨਾਨਕ ਬਿਨਾਏ ਅੰਤ ਗੰਦ ਦਾਖ ਰਿਹੁ ਸਰਣਾਈ ਮਗਨ ਰਿਹੁ ਮਾਇ ਮੈਨੇ ਦਿਨ ਛੁੱਟੀ ਮਨ ਕੀ ਕਾਈ ਕਹਿ ਨਾਨਕ ਬਿਨਾਈ ਅੰਤ ਗਤ ਬਿਨ ਹਰ ਕੀ ਸਰਣਾਈ ਟੋਡੀ ਮਹੱਲਾ ਟੋਡੀ ਬਾਣੀ ਭਗਤਾਂ ਕੀ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਵਰਾ ਕੋਈ ਬੋਲੇ ਦੂਰ ਜਲ ਕੀ ਮਛੁਰੀ ਜਲ ਕੀ ਮਾਛੁਰੀ ਚਰੇ ਖਜੂਰ ਕਾਇ ਰੇ ਬਕਬਾਦ ਲਾਏ ਜਿਨ ਹਰ ਪਾਏ ਤਿਨੇ ਇਸ਼ ਪਾਏ ਰਾਵ ਪੰਡਿਤ ਹੋਏ ਕਹਿ ਬੀ ਦੁਖਾਨੇ ਨਾਮ ਦਿਓ ਮੂਰਖ ਨਾਮ ਦਿਓ ਰਾਮੇ ਜਾਨੇ ਔਣ ਕੋ ਕੁੜਾ ਕਰੋ ਰਾਮ ਲੇਤ ਹੀ ਪਤਦ ਪਵਿੱਤ ਪਏ ਰਾਮ ਕਹਿਤ ਹੀ ਰਾਮ ਕਹਿਤ ਹੀ ਰਾਮ ਨਾਮ ਰਾਮ ਸੰਗ ਨਾਮ ਦੇ ਜਨ ਕੋ ਪ੍ਰਤਿਗਿਆ ਆਈ ਕਾਸੀ ਬਿਤਰ ਕੇ ਕਾਹੀ ਕੋ ਤੀਰ ਜਾਏ ਭੰਤ ਨਾਮ ਦਿਓ ਸੁਕ੍ਰਿਤ ਸੁਮਿਤ ਭਈ ਦੁਰਮਤ ਰਾਮ ਕਹਿ ਕੂ ਨਾ ਵੈਕੁੰਠ ਗਏ ਜੀ ਚੰਦੇ ਖੀਲ ਆਛਈ ਰਾਮ ਕੁਮਾਰ ਕੇ ਘਰ ਹਾਂਡੀ ਆਛਈ ਰਾਜਾ ਕੇ ਘਰ ਸਾਡੀ ਗੁਰੂ ਬਾਮਿਰ ਕੇ ਘਰ ਹਾਂਡੀ ਆਛੈ ਰਾਂਡੀ ਸਾਡੀ ਹਾਂਡੀ ਗੁਰੂ

ਬਾਣੀ ਮਹੱਲਾ ਚੌਥਾ ਕਰ ਪਹਿਲਾ ਚੌਦ ਉਪਦੀ ਕਿਉਂ ਓੰਕਾਰ ਸਤਿਗੁਰ ਪ੍ਰਸਾਦ ਸੁਨ ਮੁਲਾਕਾਤ ਕਰਤਾ ਹਰਿ ਨਾਮ ਰਿਧ ਬੁੱਧ ਸਿੱਧ ਸੁਖ ਪਾਵੇ ਭਾਜੀ ਗੁਰਮਤਿ ਹਰਿ ਰਾਮ ਵਿਰਾਮ ਰਹਾਉ ਨਾਨਾ ਗਿਆਨ ਪੁਰਾਨ ਜਤ ਸੇਵ ਤੂੰ ਖੱਟ ਦਰਤਨ ਗਾਵੇ ਰਾਮ ਸੰਕਰ ਕੁੜ ਕੂੜ ਸੰਕਰ ਕਰੋੜ ਦੇ ਤੀਤ ਆਇਓ।

ਚਪਤਾਮਨ ਸੰਤਿ ਨਾ ਜਸਕਾਇਓ ਹਰ ਹਰ ਰਤਨ ਰਤਨ ਹਰਿ ਕੋ ਗੁਰ ਸਤਿਗੁਰ ਦਾਨ ਦਿਵਾਇ ਰਹਾਊ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਬੀ ਜਿਨ ਹਰ ਹਰ ਨਾਮ ਸੁਣਾਇ ਤਨ ਮਾਇਆ ਸੰਪੈ ਤੇ ਦੇਵ ਜਿਨ ਹਰ ਬੀਤ ਮਿਲਾਇ ਕਿਨ ਕਿੰਚਿਤ ਕਿਰਪਾ ਕਰੀ ਜਗਦੀਸ਼ ਤਬ ਹਰ ਹਰ।

ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੋ ਕੁਛ ਕਰੇ ਸੁਆਪੇ ਸਵਾਮੀ ਖਰਾਬੇ ਕਾਰ ਕਮਾਵੇ ਖਰਾਬੇ ਹਿੰਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚਤਾ ਵਿਸਤਾਰਾ ਵੀ ਧਾਤੂ ਪੰਚੇ ਆ ਪਾਵੇ ਜਨ ਨਾਨਕ ਸਤਿਗੁਰੂ ਵੇਲੇ ਆਪੇ ਹਰ ਆਪੇ ਚਗ ਚੁਗਾਵੇ ਬੈਰਾੜੀ ਮਹੱਲਾ ਚੌਥਾ ਜਪ

ਕਿਰਪੋ ਨਿਰਭੈ ਨਿਰੰਕਾਰਾ ਹਰ ਨੇਟ ਵਸਤ ਕਾਸ਼ੇ ਨਦਰ ਨੇ ਆਵੇ ਹਲਾਦਾ ਗੁਰ ਵਿਚਾਰਾ ਹਰ ਆਪੇ ਸਹੋ ਸਰਾਪ ਰਤਨ ਹੀਰਾ ਹਰ ਆਪ ਕੀ ਆਪ ਆਸਾਰਾ ਨਾਨਕ ਜਿਸ ਕਿਰਪਾ ਕਰੀ ਸੁਹਰਣਾ ਵਿਹਾਜੇ

ਅਨੰਤ ਛਡਾਵਣ ਹਾਰਾ ਜਾ ਕੇ ਇਸ ਦੇ ਵਸਿਆ ਮੇਰਾ ਹਰ ਹਰ ਇਸ ਜਨ ਕੋ ਕਰੋ ਸਭ ਨਾਮ ਸਵੀਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਆਧਾਰ ਪੈਰਾੜੀ ਮਹੱਲਾ ਚੌਥਾ ਜਪਨ ਹਰ ਹਰ ਨਾਮ ਨਿਤਿਆਏ ਜੂ ਸਹਿ ਸੂਈ ਫਲ ਪਾਵੇ ਫਿਰ ਦੂਖ ਨਾ ਲਾਗੇ ਆਈ ਰਹਾਉ ਸੋ ਜਪ ਸੋ ਤਪ ਸਾਬਰ ਤੂ

ਤੇ ਸਰਬ ਕਾਲ ਪੂਰਾ ਕਿਛ ਕੀਮਤ ਕਹੀ ਜਾਏ ਨਾਨਕ ਸਰਨ ਤੁਮਾਰੀ ਹਰ ਜੀਉ ਭਾਵੇ ਤਿਵੇ ਛਡਾਈ ਰਾਗ ਪੈ ਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕੀ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਾਮ ਜੋ ਸਾ ਸੂਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਿਡਾਈ ਗੁਰਪ੍ਰਸਾਦ ਨਾਨਕ ਮਤ ਪਾਈ

ਸਤਿਗੁਰ ਪ੍ਰਸਾਦ ਬਹੁਤ ਰਪਾ ਖਰੜੀ ਮਿਰਚੀ ਮੈਂ ਦੀਵਾਨਾ ਭਾਇਆ ਤੀਰ ਕਰ ਕਰ ਸੰਗ ਦਰਸ਼ਨ ਕੀ ਪੂ ਮੈਂ ਦਰ ਮੰਗੋ ਨੀਤਾ ਨੀਤ ਉਹ ਦਰਸ਼ਨ ਕੀ ਕਰੋ ਸਮਾਈ ਮੈਂ ਦਰ ਮੰਗਤ ਭੀਖਿਆ ਪਾਈ ਰਹਾਉ ਗੇਦਰ ਕੁਸਮ ਮਿਰਗ ਮਈ ਹਰਣਾ ਸਰਬ ਸ੍ਰੀ ਚਰਣਾ ਚੰਦਰ ਭਗਤਾ ਜੋ ਤੇਰੇ ਹੀ ਤਰਪੇ ਪਰਮਨ ਕਰਣਾ ਕੇਵਟ ਪਾਂਡਾ ਕਹਿਣ ਕੋਈ ਐਸਾ ਭਗਤ ਪਰਮ ਹੋਏ ਤੇਰੇ ਨਾਮ ਨਿਵੇ

ਕਾ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਾਂ ਸੀ ਜਾਏ ਜਾਏ ਹੋ ਕੁਰਬਾਨੇ ਜਾਓ ਮਿਹਰਬਾਨਾ ਹੋ ਕੁਰਬਾਨੇ ਜਾਓ ਹੋ ਕੁਰਬਾਨੇ ਜਾਓ ਤਿਨਾ ਕੇ ਲੈਨ ਜੋ ਤੇਰਾ ਨਾਉ ਲੈ ਜੋ ਤੇਰਾ ਨਾਉ ਤਿਨਾ ਕੇ ਹੋ ਸਤ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੀਤੀਏ ਪਿਆਰੇ ਪਾਈਏ ਨਾਉ ਮਜੀਟ ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨੀ ਜਿਨ ਕੇ ਚੋਲੇ ਰਤੜੇ ਪਿਆਰੀ ਕੰਤਨਾ ਕੇ ਪਾ ਤੂਰਤਨਾ ਕੀ ਜੇ ਮਿਲੇ ਜੀ ਕੋ ਨਾਨਕੀ ਅਰਦਾਸ।

ਲਾ ਇਆਨੀਏ ਇਆਨੜੀਏ ਮਾਰੜਾ ਕਾਏ ਕਰੇ ਆਪਣੇ ਘਰ ਹਰ ਰੰਗੂ ਕੀ ਨਾ ਮਾਣੇ ਸੋ ਨੀੜਾ ਤਨ ਕਮਲੀਏ ਬਾਹਰ ਕਿਆ ਟੂੰਡੇ ਹੇ ਪੈ ਗਿਆ ਦੇ ਤਾਲਾਈ ਨੈਣੀ ਭਾਵਗਾ ਘਰ ਸੀ ਗਾਰੂ ਤਾਂ ਸੁਹਾਗਣ ਜਾਣੀ ਲਾਗੀ ਜਾਂ ਸੁਧਰੇ ਪਿਆਰੂ।

ਸਾਤਨ ਮਹਿ ਨ ਪਾਵੀ ਬਿਨ ਕਰਮਾ ਛਪਾਈਏ ਨਾਹੀ ਜੇ ਵੋ ਤੀਰਾ ਤਾਵੇ ਲੱਭ ਰੂਪ ਅੰਕਾਰ ਕੀ ਮਾਤੀ ਮਾਇ ਮਾਇ ਸੁਵਾਣੀ ਇੰਨੀ ਬਾਤੀ ਸਹੁ ਪਾਈਏ ਨਾਹੀ ਭਾਈ ਕਾਮਣੇ ਆਣੀ ਜਾਇ ਪੁੱਛੋ ਸੁਹਾਗਣੀ ਵਾਹੇ ਇੰਨੀ ਬੱਤੀ ਬਾਤੀ ਸੋ ਪਾਈ ਜੋਗ ਕਰਤ ਭਲਾ ਕਰਮਾਨੀ ਹੈ ਜੋ ਕਿ ਕਰੇ ਤਾਂ ਭਲਾ ਕਰਮਨੀ ਇੱਕ ਵਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਈ ਪਦਾਰਥ ਪਾਈਏ ਤਉ ਚਰਣੀ ਚਿਤ ਲਾਈਏ ਸੋ ਕਹਿ ਸੋ ਕੀਜੈ ਤਨ ਮਨੋ ਦੀ ਜੈ ਸਪਰ ਮੁਲ ਲਾਈਏ ਏਵ ਕਹਿ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈ ਹੈ ਤਾਂ ਸੋ ਪਾਈ ਹੈ ਔਰ ਕੈਸੀ ਚਤੁਰਾਈ ਸੋ ਨਿਦਰ ਕਦੀ ਕਹਿ ਸੋ ਦਲੀ ਕੈ ਕਾਮਣ ਨੋ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣੋ ਨਾਨਕ ਸਾ ਸਬਰ ਹਾਈ ਐਸੇ ਰੰਗਰਾਤੀ ਸਹਿਜਮਾਤੀ ਐਸ ਪਾਈ ਸਵਾਣੀ ਸੁੰਦਰ ਸਾਹਿਤ ਸਰੂਪ ਚੱਖਣ ਕਹੀਏ ਸਾ ਸਿਆਣੀ ਤਿਲੰਗ ਮਹਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੀ ਲਾਲੋ ਪਾਪ ਕੀ ਜੰਝ ਲਏ ਕਾਬਲੂ ਧਾਇਆ ਚੋਰੀ ਜਾਂ ਪਾਪ ਕੀ ਜੰਝ ਲਏ ਕਾਬਲੂ ਧਾਇਆ ਚੋਰੀ ਮੰਗੇ ਦਾਨ ਵੀ ਲਾਲੋ ਸਰਬ ਧਰਮ ਦੋ ਛਪ ਖਲੋਏ ਗੂੜ ਫਰੇ ਪ੍ਰਧਾਨ ਵੀ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਤਾਂ ਕੀ ਆਗਾਤ ਪੜਾਏ ਸਹਿਤਾਨ ਵੀ ਲਾਗ ਲੋ ਮੁਸਲਮਾਨੀਆਂ ਪੜੇ ਕਦੇ ਬਾ ਕਸ਼ਟ ਮੈਂ ਕਰੇ ਖੁਦਾਈ ਵੀ ਲਾਲੂ ਜਾਸਨਾ ਤੇ ਹੋਰ ਹਿੰਦਵਾਣੀ ਇਹ ਪੀ ਲੈ ਕੇ ਲਾਏ ਵੇ ਲਾਲੂ ਖੂਨ ਕੇ ਸੋਲੇ ਗਾ ਵੀ ਹੈ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੂ ਸਾਹਿਬ ਕੇ ਗੁਣੂ ਨਾਨਕ ਆਵੇ ਮਾਤ ਪ੍ਰੀਪ ਸਾਹਿਬ ਸੋਲਾ ਜਿਹਨੂੰ ਪਾਈ ਰੰਗ ਰਵਾਈ ਬੈਠਾ ਵਿਖੇ ਵੱਖ ਕੀਲਾ ਸੱਚਾ ਸੂ ਸਾਹਿਬ ਸੱਚ ਤਪਾਪਸ ਸੱਚਣਾ ਨਿਆਉ ਕਰੀਕ ਮਸੂਲਾ ਕਾਇਆ ਕੱਪੜ ਟੁੱਕ ਟੁੱਕ ਵਸੀ ਹਿੰਦੁਸਤਾਨ ਸਵਾਸੀ ਬੋਲਾ ਆਮਣ ਅਠਤਰ ਜਾਂ ਤਨ ਹੋਰ ਵੀ ਉੱਠਸੀ ਮਰਦ ਕਚੇਲਾ ਸੱਚ ਕੀ ਬਾਣੀ ਨਾਨਕੇ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਸਭ ਆਏ ਹੁਕਮ ਸਮਾਗੂ ਸਭ ਅਤਨੀ ਸਤ ਸਾਹਿਬ ਸੱਚਾ ਖੇਲ ਸਭ ਅਤਨੀ ਸਾ ਲਾਹਿਹੋ ਸੱਚ ਸਭ ਉਪਰ ਹਰ ਤਨੀ ਜਿਸਨਾਈ ਕੋਈ ਸਰੀਕ ਸਲੀਕੇ ਹੋ ਕਿਆ ਗਨੀ ਰਾਵ ਪੌਣ ਪਾਣੀ ਧਰਤੀ ਆਕਾਸ਼ ਕਰਮੰਦਰ ਹਰ ਬਨੀ ਸੱਚ ਵਿੱਚ ਵਰਤੇ ਨਾਨਕ ਆ ਝੂਠਾ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨੇ ਫਿਲ ਕਰਮ ਕਬਾਬ ਵਫਾਵੇ ਦੁਰਮਤੀਆ ਜਬ ਆਣੇ ਪ੍ਰਵੰਚੇ ਕਰ ਝੂਠ ਤਬ ਜਾਣੇ ਜਗਜੀਤੀਆ ਐਸਾ ਬਾਜੀ ਸੰਸਾਰ ਸਹਿ ਸਾਰਨਾ ਚੇਤੇ ਹਰਨਾਮਾ ਖਿਨ ਮੈਂ ਬਿਨ ਸਹਿ ਸਾ ਝੂਠ ਮੇਰੇ ਮਨ ਚਾਏ ਰਾਮਾ ਰਹਾਉ ਸਾ ਵੇਲਾ ਚਿਤ ਨਿਆਵੇ ਜਿੱਤੇ ਆਏ ਕਾਲ ਕੰਟਕ ਕਾਲ ਗ੍ਰਸਾਏ

ਭਗਵਨ ਨਿਧਾਨ ਗੋਵਿੰਦ ਅਨੂਪਾ ਸਿਮਰ ਸਿਮਰ ਸਿਮਰ ਜਸ ਹੋਈ ਨਾਨਕ ਕਰਮ ਪ੍ਰਾਪਤ ਹੋਈ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕਹੋ ਨਾਨ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਸ਼ੋ ਧੂਰ ਤਿਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਾਹਿਬ।

ਸਾਹ ਤੂੰ ਕਿਆ ਸੋਈ ਦੇ ਆਧਾਰ ਘੱਟ ਸੋਈ ਦੇ ਆਧਾਰ ਸੋਈ ਜਿਹਨੂੰ ਪਾਈ ਬੇਦਨੀ ਸੋਈ ਕਰਦਾ ਸਾਰ ਘੱਟ ਘੱਟ ਮਾਲਕ ਤੇਰਾ ਕਾ ਸੱਚਾ ਪਰਵਤਕਾਰ ਕੁਦਰਤ ਕੀ ਬਣਾ ਜਾਣੀ ਹੈ ਕੁਦਰਤ ਕੀ ਬਣਾ ਜਾਣੀ ਹੈ ਵੱਡਾ ਵੀ ਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੂ ਤੂੰ ਸਮਰਾਤ ਅਕਾਤੇ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਪਾ ਸਦਾ ਨਾਨਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਤੀ ਦੁਨੀਆ ਏਕ ਤੋਂ ਏ ਸਭ ਖਲਕ ਹੀ ਤੇ ਪਾਕ ਰਹੋ ਖਿਰ ਮੈਂ ਤਾਪ ਤਾਪ ਦਾ ਚਿਰ ਤੇਰੇ ਰੂਪ ਹੈ ਕੌਣ ਜਾਣੇ ਚਲ ਤੇਰੇ ਅੰਧਿਆਰੇ ਹੀ ਮੈਂ ਦੀਪ ਰਾਉ ਖੂਦ ਕਸਮ ਖਲਕ ਜਹਾਨ ਅਲਹਿ ਦੀ ਮਿਹਰਬਾਨ ਖੁਦਾਏ ਦਿਨ ਤਰਹਿ ਜੀ ਤੂੰ ਦੇਰਾ ਦੇ ਸੂ ਕਿਉਂ ਦੂਜਕ ਜਾਏ ਜਰਾਏ ਨਜਾਰ ਬੰਦੇ ਜਿਸ ਤੇਰਾ ਆਧਾਰ ਉਸ ਗੁਣੇ ਉਸਕੇ ਸਗਲੇ ਆਪੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ ਫਿਲਹਾਲ ਤਗਲੇ ਸਾਸੁਖ ਤੇਰਾ ਨਾਮ ਗੁਰਮੇਲ ਨਾਨਕ ਬੂਜਾ ਸਦਾ ਏਕ ਗਾਵਰਾ ਤਿਲੰਗ ਮੁਹੱਲਾ ਪਹਿਲਾ ਮੀਲਾ ਮੀਰਾ ਦਾਨਾ ਦਿਲ ਸੋਚੇ ਮੁਹਬਤੇ ਮਨ ਤਨ ਬਸੇ ਸਾਸਾ ਬੰਦੀ ਬੂਚੇ ਰਾਮ ਦੀਦ ਨੇ ਦੀਦਾਰ ਸਾਹਿਬ ਕਛ ਨਾਹੀ ਇਸ ਕਾਬੂਲੇ ਪਾਕ ਪਰਵਤੇ ਤੂੰ ਖੁਦ ਖਸਮ ਡਾ ਆਤੂਲ ਦੱਤ ਗਿਰੀ ਦੇ ਦਿਲਾਵਰ ਤੂੰ ਹੀ ਏਕ ਹੈ ਕਰਤਾਰ ਕੁਦਰਤ ਕਾਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾਂ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀ ਆਤ ਨੇ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਨਵਾੜੀ ਹੈ ਲਾਈ ਰਾਏ ਸਾਹਿਬ ਪਿਆਰੇ ਕਾ ਰਾਏ ਸਾਹਿਬ ਜੇ ਸਦਾ ਸੁਖ ਹੋਈ ਰਹਾਉ ਜਿਨ ਰੰਗ ਅੰਤਰਾ ਰਾਵਿਆ ਸਾ ਪਛੂ ਰੇ ਤਾਣੀ ਹੱਥ ਛੂੜੇ ਤੇ ਤੁਣੇ ਜਬ ਰਹਿਣ ਵਿਹਾਣੀ ਪਛੂਤਾਵਾਂ ਤਾਂ ਮਿਲਾਏ ਜਾਂ ਜਬ ਆਵੇਗੇ ਜਾਂ ਪਛੂਤਾਵਾਂ ਤਾਂ ਪਛੂਤਾਵਾਂ ਨਾ ਮਿਲਾਏ ਜਬ

ਸੇ ਗੁਣ ਭੁਜੈ ਨਾਮਨੀ ਕੈਚੀ ਦੋਸ ਤਰੇ ਜਿੰਨੀ ਸਖੀ ਸਹੁ ਰਾਵਿਆ ਤੈਨਾ ਪੁੱਛੋਗੀ ਜਾਏ ਪਾਇ ਲਗੋ ਬੇਨਤੀ ਕਰੋ ਲਿਓਗੀ ਪੰਥ ਪਤਾਏ ਹੁਕਮ ਪਛਾਣੇ ਨਾਨਕਾ ਭਹੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਇਓ ਜੋ ਦਿਨ ਮਿਲਿਆ ਤੂੰ ਮਿਲ ਰਿਹਾ ਮਿਲਿਆ ਕਹੀਐ ਰੇ ਸੋਈ ਜੀ ਬੋ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੇ ਪੁਨ ਤਾਤ ਕੋ ਲਿਵੈ ਕੋ ਤਾਵੈ ਗੁਰਪ੍ਰਸਾਦੀ ਜਾਣੀਏ ਤੋ ਅੰਨ ਪਹੁ ਪਾਵੇ ਪਾਣਾ ਬਾੜੀ ਹੋਈ ਘਰ ਘਰ ਸਾਰ ਜਾਣੇ ਰੱਸੀ ਅਹੋ ਵੈ ਮੁਸਕਾ ਤਬ ਫੁੱਲ ਪਛਾਣੇ ਪੁ ਪੀਵੈ ਨਾਨਕਾ ਪਰਮ ਪਰਮ ਚੁਕਾਵੈ ਸਜੀ ਸਜੀ ਮਿਲ ਰਹੇ ਅਮਰਾਵਤ ਪਾਵੇ ਤਲੰਗ ਮਹੱਲਾ ਜੋਤਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਲ ਗੁਰਸਿੱਖ ਆਏ ਮੇਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਪਾਉਂਦੇ ਸੋ ਗੁਰੂ ਦੇ ਪਾਏ ਤੇ ਗੁਰੂ ਤੇ ਪਾਏ ਜਨ ਗੁਰ ਕਾ ਪਾਣਾ ਮੰਨਿਆ ਤਿਰ ਘੁੰਮ ਘੁੰਮ ਜਾਏ ਜੈਨਾ ਗੁਰ ਕੇ ਸਤਿਗੁਰ ਪਿਆਰਾ ਸਿਵਿਆ ਤਿਨ ਕੋ ਬਾਰੀ ਜਿਨ ਸਗੁਰ ਕੀ ਕੀਤੀ ਜਾਕਰੀ ਤਿਨ ਸਤ ਬਲਿਆਰੀ ਹਰ ਹਰ ਤੀਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰ ਸੇਵਾ ਦੇ ਪਾਇਆ ਗੁਰਮੁਖ ਨਿਸਤਾਰਾ ਜੋ ਹਰਨਾ ਤੇ ਆਏਦੇ ਤੇ ਜਨ ਪਰਵਾਨਾ ਤਿਰ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਤੇਰੀ ਉਸਤ ਹੈ ਜੋ ਹਰ ਪ੍ਰਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪ੍ਰਭਾਵੇ ਜਿਨਾ ਹਰ ਚੇਤੇ ਜਿਨਾ ਹਰ ਸੇਤੇ ਉਤਤ ਹੈ ਜੋ ਹਰ ਪ੍ਰਭਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪ੍ਰਭਾਵੇ ਜਿਨਾ ਜੇ ਹਰ ਪ੍ਰਭੁ ਪਾਵੇ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਪਰ ਪਾਵੇ ਜਿਨਾ ਸੇਤੀ ਪਰ ਹੜੀ ਤਨਾ ਜੇ ਸਭਨਾ ਲੈ ਜੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੁਭਾ ਲੈ ਜਨ

ਸਾਰੇ ਅਰਜੀ ਪਿਆ ਗੁਰ ਧੰਨ ਗੁਰ ਧਨੂ ਗੁਰ ਹਰ ਮਾਰਗ ਦੱਸਿਆ ਗੁਰਪੁੰਨ ਵੱਡ ਪੁੰਨੂ ਜੋ ਗੁਰਸੀ ਗੁਰਸੀਵ ਜੀ ਦੀ ਪੁੰਨ ਪ੍ਰਾਣੀ ਜਨਣਾ ਚਿੰਨ ਕੋ ਵਾਰਿਆ ਸੁਦਾਤਾ ਗੁਰਬਾਣੀ ਗੁਰਮੁਖ ਸੁਖੀ ਸਹੇਲੀਆਂ ਸੇ ਆਪ ਪਾਈ ਹਰ ਦਰਗੇ ਪਨਾਈ ਹਰ ਆਪ ਗੱਲਾਂ ਜੋ ਗੁਰਮੁਖ ਰਾਮ ਤਿਆ ਦੀ ਤਿੰਨ ਦਰਸ਼ਨ ਦੀ ਜਾਮ ਤਿੰਨ ਕੇ ਚਰਨ ਵਿਖਾ ਦੇ ਧੂੜ ਘੋਲ ਘੋਲ ਪੀ ਜਾਏ ਪਾਸ ਪਾਰੀ ਖਾਤੀਆਂ ਮੋ ਬੀੜੇ ਲਾਈਆਂ ਹਰ ਕਦੇ ਨਾ ਚੇਤਿਉ ਜਾਂ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤੇ ਹਿਰਦੇ ਉਰਤਾਰੀ ਤਿੰਨ ਜਮ ਨੇੜਾ ਵੀ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਏ ਤੁਧ ਕਰੇ ਪਸਾ ਗੁਰ ਵਿਟੋ ਸਤਿਵਾਰਿਆ ਜਿੰਦ ਤੜਾ ਨਾਓ ਸੁਲਤਾਨ ਗੁਰੂ ਸਾਹਿਬ ਵਾਸੇ ਹਰਦੀਤ ਸਨੇਹਾ ਹੋ ਵੀਕ ਵੀ ਗੁਰ ਵਿਖਸਿਆ ਗੁਰ ਸਤਿਗੁਰ ਦੇਹਾ

ਕਹੋ ਕਿਤੇ ਬੇਦੇ ਜਾਈ ਹਰ ਹਰ ਤੇਰਾ ਨਾਮ ਹੈ ਹਰ ਖਚ ਲੈ ਜਾਈ ਜਿਨ ਗੁਰਮੁਖ ਹਰ ਆਰਾਧਿਆ ਸੀ ਸਾਬਣੇ ਹਉ ਸਤਿਗੁਰ ਕਹੋ ਸਾਧ ਵਾਰਿਆ ਗੁਰੂ ਬਚਨ ਸੁਭਾਣੇ ਤੂੰ ਠਾਕੁਰ ਤੂੰ ਮਾਹ ਸਾਹਿਬੋ ਤੂੰ ਹੈ ਮੇਰੇ ਵੀਰਾ ਤੁਰ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਸੁਭਾਵੇ ਨਾਨਕਾ ਕਸਾਈ ਗੱਲ ਚੰਗੀ ਰੰਗ ਮਹੱਲਾ ਨੌਵਾਂ ਕਾਫੀ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤਲੈ ਨਿਤਨੇ ਪ੍ਰਾਣੀ ਛਿੰਛਨ ਆਉ ਬਿਹਾ ਦੇ ਬੂਟੇ ਕਾਟਿਓ ਪਾਣੀ ਰਾਉ ਹਰ ਗੁਣ ਕਾਹੇ ਨਗਾਵੇ ਮੂਰਕੇ ਗਿਆਨ ਝੂਠੇ ਲਾਲ ਚਲਾ ਕੇ ਨੈ ਵਰਣ ਪਛਾਣਾ ਅਜੋ ਕਸ਼ ਬਿਗਰੂ ਨਹੀਂ ਜੂ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ।

ਮੀਰੂ ਰਾ ਸੰਪਤ ਰਾ ਧਨ ਰਾ ਸੰਪਤ ਰਾ ਧਨ ਰਾ ਸੁਤ ਨਿ ਹੁਲਗਾਯੂ ਕਾਲ ਪਾਸ ਜਬ ਗਰਪ੍ਰੀਤ ਭਯੂ ਪਰਾਯੂ ਜਾਨ ਬੂਝ ਕੇ ਬਾਬ ਰਹੇ।

ਜੀਵਤ ਗੁਰੂ ਪਦੀਸਿਆ ਸੁਸੁਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਕਹੁ ਪ੍ਰਭੁ ਸਰਣਾਈ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੇਕ ਦੇਵਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੂ ਹਾਜ਼ਰ ਹਜ਼ੂਰ ਖੁਦਾਈ ਬੰਦੇ ਖੋ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹੋ ਜੋ ਦੁਨੀਆਂ ਸਿਰ ਵੇਲਾ ਦਸਤਗੀਰ ਹੀ ਨਾਹੀ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇ ਖਬਰ ਬਾਤ ਪਕਾਏ ਹੱਕ ਸੱਚ ਖਾਲ ਕਲ ਕੇ ਮਿਆਨੇ ਸਿਆ ਮੂਰਤ ਨਾਏ ਅਸਮਾਨ ਮਿਆਨੇ ਲਹੰਗ ਦਰੀਆ

ਪੀ ਤੂੰ ਮਨੀਦ ਦਰਿਆਓ ਤੂੰ ਦੇਹਿੰਦ ਤੂੰ ਵਿਸਿਆ ਤੂੰ ਧਨੀ ਦੇਹ ਦੇ ਏਕ ਤੂੰ ਜਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾ ਮੇਚੇ ਸੁਆਮੀ ਬਸਿੰਦ ਤੂੰ ਹਰੀ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਊਂ ਹੋ ਬਲ ਬਲ ਜਾਊਂ ਨੀਕੇ ਤੇਰੀ ਬੇਗਾਰੀ ਆਲੇ ਤੇਰਾ ਨਾਉ

ਸੰਧੀ ਹਜ਼ਾਰ ਆਲਮ ਏਕਲ ਕਾਲਾ ਚਮ ਹਮ ਚਿੰਨੀ ਪਾਸਾ ਸਾਵਰੀ ਵਰਨ ਆਸਪਤ ਗਜਪਤ ਨਰਹਿ ਨਿਰੇ ਨਾਮੇ ਕੇ ਸਵਾਮੀ ਵੀਰ ਮੁਕੰਦ ਇੱਕਿ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੁੱਪ ਦੇ ਕਰ ਪਹਿਲਾ ਭਾਂਡਾ ਧੋਏ ਪੈ ਧੂਪ ਦੇਵੋ ਤੋ ਦੂਤੇ ਕੋ ਜਾ ਦੂਤ ਕਰਮ ਸੁਰਤਮਾ

ਸੋਹੀ ਸੋਹੀ ਮਹੱਲਾ ਪਹਿਲਾ ਕਰ ਦੂਜਾ ਇੱਕੀ ਓਹਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੂਟ ਕਾਏ ਵੀ ਖਾਏ ਐਸਾ ਗਾਨ ਜਪੋ ਮਨ ਬੇਰੀ ਹੂ ਚਾਕਰ ਸਾਚੀ ਕੀਰੀ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਪਵੈ ਸੇਵਾ ਕਰੇ ਸੁਚਾਕਰ ਹੋਏ

ਰਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਪੂਜਨ ਕੈ ਚਿਲਕਣਾ ਘੂਟਮ ਕਾਰੜੀ ਮਤ ਧੋਤਿਆਂ ਮੂਲਨਾ ਉਤਰੈ ਜੇਸੋ ਧੋਵਾ ਤੇਤ ਸੱਜਣ ਸੀ ਨਾਲ ਮੈਂ ਚਲ ਜਾ ਨਾਲ ਚਲਨ ਜਿੱਥੇ

ਚੜ੍ਹ ਲੰਘਾ ਕਿਤੇ ਚੱਕਰਿਆਂ ਚੰਗਿਆਈਆਂ ਅਵਰ ਸਿਆਣਪ ਹੋ ਕਿਤ ਨਾਨਕ ਨਾ ਸੁਭਾ ਤੂੰ ਪੱਧਾ ਛੁੱਟੈ ਜਿਤ।

ਮਿਲਿਆ ਹੋਈ ਨਾ ਵਿਛੜੇ ਜੀ ਮਿਲਿਆ ਹੋਈ ਆਵਾਗੁਣ ਨਿਵਾਰਿਆ ਸਾਚਾ ਆਵਾਗੁਣ ਨਿਵਾਰਿਆ ਹੈ ਸਾਚਾ ਸੂਈ ਹਮੇ ਮਾਰੀ ਨਿਵਾਰਿਆ ਸੀਤਾ ਚੋਲਾ ਗੁਰਬਚਨੀ ਫਲ ਪਾਇਆ ਸਹਿ ਅੰਮ੍ਰਿਤ ਪੂਲਾ ਨਾਨਕ ਹੈ ਸਹੀ ਲਿਉ ਸੋਖਰਾ ਪਿਆਰਾ ਹਮ ਸਹਿ ਕੇਰੀ ਅਦਾਸੀਆਂ ਸਾਸਾ ਖਸਮ ਹਮਾਰਾ ਸੂਈ ਮਹੱਲਾ ਪਹਿਲਾ ਜਿਨ ਕੋ ਭਾਂਡੇ ਪਾਉ ਤੇ ਨਾਉ ਸਵਾਰਸੀ ਸੁਖੀ ਕਰੇ ਵਸਾ

ਸੂਹੀ ਮਹੱਲਾ ਪਹਿਲਾ ਪਾਂਡਾ ਸਾ ਸੂਹੀ ਜੂਸ ਪਾਤੀ ਪਾਂਡਾ ਆਤਮਲੀ ਤੂਤਾ ਸ਼ਰ ਹੋਏ ਸੀ ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ ਇਹ ਦੁਆਰੇ ਤੂਹੀ ਹੱਛਾ ਹੋਈ ਸੀ ਮੈਰੇ ਹੱਛੇ ਕਾ ਵੀ ਚਾਰ ਆਵਰਤਾ ਸੀ ਮਤ ਕੋ ਜਾਣੇ ਜਾਈ ਅੱਗੇ ਪਾਏ ਸੀ ਜਿਹ ਕਰਮ ਕਮਾਈ ਤਿਹਾ ਹੋਈ ਸੀ ਅੰਮ੍ਰਿਤ ਹਰ ਕਾ ਨਾਉ ਅੰਮ੍ਰਿਤ ਹਰ ਕਾ ਨਾਉ ਆਪ ਵਰਤਾ ਸੀ ਪੱਲਿਆ ਚੱਲਿਆ ਪਾਸੋ ਜਨਮ ਸਵਾਰ ਵਾਜਾ ਵਾਜ ਸੀ ਮਾਨਸ ਕਿਆ ਵੀ ਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹੱਲਾ ਹੋਵੇ ਪਹਿਲਾਂ ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਏ ਤਪੀਏ ਹੋਵੇ ਤਪ ਕਰੇ ਤੀਰਥ ਮਾਲੇ ਮਲ ਨਾਈ ਤੇਰਾ ਸੱਦੜਾ ਸੁਣੀ ਜਾਏ ਭਾਈ ਜੇ ਕੋ ਬਹਿ ਅਲਾਈ ਰਾਵ ਜੈਸਾ ਵੀ ਜੈ ਸੂਲਣੇ ਜੋ ਖੱਟੇ ਸੂ ਖਾਏ ਅੱਗੇ ਪੁਛਣ ਹੋਵੇ

ਜੋਗਨ ਕਿੰਤਾ ਜੋਗਨ ਡੰਡ ਹੈ ਜੋਗਨ ਪਸਮ ਚੜ੍ਹਾਈ ਹੈ ਜੋਗਨ ਮੂੰਦੇ ਮੂਨ ਮੁੰਡਾਏ ਹੈ ਜੋਗਨ ਸਿੰਘੀ ਪਾਈ ਹੈ ਅੰਜਨ ਮਾਜਦੇ ਰੰਜਨ ਰਹੀ ਹੈ ਜੋਗ ਜੁਗ ਤੇ ਬਹੁ ਪਾਈ ਹੈ ਗੱਲੀ ਜੋਗ ਨਾ ਹੋਏ ਏਕ ਦ੍ਰਿੜ ਕਰ ਸੰਸਰ ਜਾਣੇ ਜੋਗੀ ਕਹੀ ਹੈ ਸੋਈ ਰਹਾਉ ਜੋਗ ਨਾ ਬਾਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ ਜੋਗ ਦੇ ਸੰਤਰ ਭਵੇ ਜੋਗ ਨਾ ਤੀਰਤ ਨਹਾਈ ਹੈ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੋਗ ਤੇ ਪਾਈ ਹੈ ਸਤਿਗੁਰ ਭੇਟ ਹੈ ਤਾਂ ਸਹਿਤਾ ਤੂੰ ਢਹੇ ਧਾਪਤ ਵਰਜ ਰਹਾਈ ਹੈ ਨਿੱਜ ਚਰੈ ਸਹਿ ਤੁਹਾਨੂੰ ਲੱਗ ਹੈ ਘਰ ਹੀ ਪਰਚਾ ਪਾਈਏ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੋਗ ਤੇ ਪਾਈ ਹੈ ਨਾਨਕ ਜੀਵ ਤੇ ਅਮਰ ਰਹੀ ਹੈ ਐਸਾ ਜੋਗ ਕਮਾਈ ਹੈ ਬਾਜੇ ਬਾਜੋ ਸਿੰਘੀ ਬਾਜੇ ਤੋ ਨਿਰਭੋ ਪਦ ਪਾਈਏ ਅੰਜਨ ਮਾਹੀ ਨਿਰੰਜਨ ਰਹੀ ਹੈ ਜੋਗ ਜੋਤ ਤੋ ਪਾਈਏ ਸੂਈ ਮਹੱਲਾ ਪਹਿਲਾ।

ਮਹੰਤ ਰਾਜੀ ਚੇਤੁਰਾ ਤੇਰੀ ਸੇਵ ਸਰਾਪ ਮਾਵਾ ਕਟਿਹ ਪੀਤਰ ਸੋ ਸਹੁ ਤੋਲੀ ਇਨ ਬਿਦ ਚਿਤ ਰਹਾਵਾ। ਆਪੇ ਗੰਡਾ ਤੋ ਤੁਰਾ ਜੀ ਆਪੇ ਤੋਲਣਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਬਣਜਾਰਾ। ਅੰਦੁਲਾ ਨੀਚ ਜਾਤ ਪਰਦੇਸੀ ਖਿਨਿਆ ਬੈ ਖਿਨ ਜਾਵੇ

ਆਖੋ ਲਾਜ ਜਨ ਕੇ ਸੂਈ ਮਹੱਲਾ ਚੌਥਾ ਹਰ ਹਰ ਨਾਮ ਭਜੋ ਪੁਰਖੋ ਤੂੰ ਸਭ ਬਿਨਸੇ ਦਾਲ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਤਰ ਸੇਵ ਸੁਖ ਸਮਗਾ ਮੇਰੇ ਮਨ ਪਾਜੇ ਰਾਮ ਨਾਮ ਅਤ ਵਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਵੀ ਚਿਲਿਓ ਮੁੱਲ ਮਹਿਗਾ ਰਹਾਉ ਨਰਪਤ ਰਾਜੇ ਰੰਗ ਰਸਮਾਣੀ ਭਿੰਨਾਵੇ ਪਕੜ ਖੜੇ ਸਭ ਕਲਗਾ ਧਰਮ ਰਹੇ ਤੇਰੇ ਡਾਂਡ ਲਗਾ ਨਾ ਫਿਰ ਪੁਜਤਾ ਨੇ ਹੱਥ

ਰਾਮ ਰਾਮ ਹਰ ਰੰਗ ਗੁਰ ਤੁੱਟੇ ਹਰ ਪਦੇਸਿਆ ਹਰ ਭੇਟਿਆ ਰਾਉ ਨਿਸੰਗ ਰਹਾ ਮੁੰਤਿਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨ ਆਯੁ ਮਨ ਦੂਜਾ ਪਾਉ ਸਰੰਗ ਹਮੈ ਪੇ ਦੋ ਚਾਰਿਆ ਹਰ ਨਾ ਹਰ ਰਾਖੂ ਅੰਗੀ ਅੰਗ ਗੁਰ ਅੰਮ੍ਰਿਤ ਸਰ।

ਆਏ। ਸੋਹੀ ਮਹੱਲਾ ਚੌਥਾ ਘਰ ਦੂਜਾ 21 ਓੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਕੂਚ ਕੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਹਰ ਮਨ ਹਰ ਹਰ ਨਾ ਸਾ ਮੇਰੇ ਮਨ ਹਰ ਹਰ ਸਾਤ ਵਸਾਈ ਤਿਸਨਾ ਅਗਨ ਬੁਝੀ ਖੈਨ ਅੰਤਰ ਗੁਰ ਮਿਲੀਏ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਰੂ ਨਾਮ ਦ੍ਰਿੜਾਈ ਹਰ ਪ੍ਰਭ ਓ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ ਸਤ ਸੰਗਤ ਮੇਲੇ ਹਰ ਰਸ ਪਾਈ ਤੁਰਮਤ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੇ ਹਰ ਪਾਈ ਸੂਈ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਅੰਗ ਲਾਈ ਗੁਰਮੁਖ ਹਰ ਹਰ ਨਾਮ ਸਮਾਈ ਹਰ ਅੰਗ ਰਾਤਾ ਮਨ ਹਰ ਅੰਗ ਲਾ ਮਾਣੀ ਸਦਾਨੰਦ ਰਹੇ ਦੇ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੀ ਰਹਾਉ ਹਰ ਅੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਗਧ ਨਰ ਕੋਰਾ ਹੋਈ ਜੇ ਸੌ ਲੋਚੈ ਰੰਗ ਨ ਹੋਈ ਨਦਰ ਕਰੇ ਤਾਂ ਸਤਿਗੁਰੂ ਪਾਵਹੀ ਨਾਨਕ ਹਰ ਰਸ ਹਰ ਅੰਗ ਸਮਾਵੇ ਸੂਈ ਮਹੱਲਾ ਚੌਥਾ ਜੇ ਬਹਰਸ ਰਹੀ ਅਕਾਈ ਗੁਰਮੁਖ ਪੀਵੈ ਸਹਿਜ ਸੁਮਾਏ ਹਰ ਰਸ ਜਨ ਚਾਖੂ ਜੇ ਪਾਈ ਤੁਕਤ ਅਨੁਸਾਦ ਰੂਪਾਈ ਰਹੋ ਗੁਰਮਤ ਰਸ ਰਖੂਰ ਤਾਰੇ ਹਰ ਰਸ ਰਾਤੇ ਰੰਗ ਮੁਰਾਰੇ ਮਨਮੁਖ ਹਰ ਰਸ ਮਨਮੁਖ ਹਰ ਰਸ ਆਖਿਆ ਨਾ ਜਾਏ ਹੁਕਮੇ ਕਰੇ ਬਹੁਤ ਹੀ

ਗਾਵੇ। ਸੂਹੀ ਮਹੱਲਾ ਚੌਥਾ ਘਰ ਸ਼ਿਵਾਇ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਨੀ ਜਾ ਤਰ ਜਪਤਿਆ ਉਤੋਂ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁੱਤੇ ਕਿਸ ਨੂੰ ਉਤਰਿਆ ਕਿਸ ਜਿਸ ਕਰੇ ਆਈ ਰਹਾ ਕਤ ਹਰ ਕੀ ਅਕਤ ਕਥਾਸ ਨੂੰ ਜਨ ਪਾਈ ਜਿਤ ਸਹਿਸਾ ਦੂਖੂ ਸਭ ਲੈ ਜਾਈ ਰਹਾਉ ਰਵਦਾਸ ਮਾ ਉਸਤਤ ਕਰੀ ਹਰ ਕੀਰਤ ਨਿਮ ਇੱਕ ਗਾਏ ਪਤ ਜਾਤ ਉਤਮ ਪਿਆ ਚਾਰ ਵਰਣ ਪਾਏ ਪਗਿਆਏ ਨਾਮ ਦੇਵ ਪ੍ਰੀਤ ਲਾਗੇ ਹਰ ਸੇਤੀ ਲੋਕ ਸ਼ਿਪਾ ਕਹੇ ਬੁਲਾਏ

ਪਰਸੇ ਜੇ ਕਿਰਪਾ ਕਰੇ ਹਰਿ ਰਾਈ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਜਿਨ ਕੋ ਤੋਰੋ ਲਿਖਿਆ ਲਿਖਤ ਲੀ ਲਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰ ਹਰ ਹਰ ਧਿਆਈ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਾਧੂਖ ਨਿਵਾਰਣ ਹਰ ਹਰ ਹਾਉ ਤੁਰ ਭਗਤ ਨਾ ਕੋ ਬਸਿਆ ਹਰ ਅੰਮ੍ਰਿਤ ਭਗਤ

ਹਰ ਪਾਈਐ ਜਿਨਕੀ ਸੇਵਾ ਤੀ ਹਰ ਪਾਈਐ ਸਿਰ ਨਿੰਦਕ ਪਵੈ ਕੈ ਸਿਰ ਨਿੰਦਕ ਕੈ ਪਵੈ ਇਸ਼ਾਰਾ ਜਿਸ ਘਰ ਵਰਤੀ ਸੋਈ ਜਾਣੇ ਜਤ ਗੁਰ ਨਾਨਕੂ ਚਰੋ ਬਿਚਾਰਾ ਚੋ ਪੀੜੀ ਆ ਜੁਗਾ ਵਖੀਲੀ ਕਿਨੈ ਨਾ ਪਾਇਓ ਹਰ ਤੇ ਭਾਏ ਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿਤ ਸਹਾਈ

ਕੱਟੀਏ ਹੋਰ ਤੈ ਹੋਰ ਤੂ ਪਾਈ ਹਰਤਨ ਕਿਤੇ ਨਾ ਪਾਈ ਹਰਤ ਨੇ ਕਾ ਵਪਾਰੀ ਆ ਹਰਤਨ ਧਨ ਵਿਹਾਜੇ ਕੱਚੇ ਦੇ ਵਾਹ ਪਾਰੀਏ ਵਾਕ ਹਰਤਨ ਲੈ ਨਾ ਜਾਈ

0: ਲਾਦ ਚਲਾਈ ਹਰ ਇਸਾ ਧਨੇ ਕਾ ਤੂੰ ਟੱਕ ਦਿਨ ਆਵੀ ਜਨਾਨੀ ਕੋ ਗੁਰ ਸੂਜੀ ਪਾਈ। ਸੂਈ ਮਹੱਲਾ ਚੌਥਾ ਜਿਸ ਨੂੰ ਹਰ ਸੁਪ੍ਰਸੰਨ ਹੋਈ ਸੋ ਹਰ ਗੁਣ ਵੈ ਸੋ ਭਗਤ ਸੁਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਣੀ ਹੈ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ
1: ਗੁਰ ਸੋਜੀ ਪਾਈ ਜੁਗਤ ਹੰਗਾ ਸੋਹੀ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀਏ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰ ਨਾਲ ਧਿਆਨ ਰਹੋ ਸੋ ਸਤਿਗੁਰ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜੇ ਪਾਏ ਸਾਖਤ ਮਾ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਨੇਹ ਪਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ ਸੋ ਪਾਵੇ ਦਰਗੇ ਮਨ ਸੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਦਿਖਾ ਉੱਤਰ ਜਾਏਗਾ ਝੂਠ ਗਮਾਨ। ਜੇ ਤਾਂ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਾਂ ਨਾਨਕ ਜਿਹਾ ਤੂੰ ਕਰਾਹੇ ਤੇ ਹਾ ਹੋ ਕਰੀ ਵਖਿਆਨ। ਸੂਹੀ ਮਹੱਲਾ ਚੌਥਾ ਘਰ ਸੱਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਕੂ ਤੂੰ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨੇ ਅਵਰ ਨਾ ਕੋਈ ਰਹੁ ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਚਿਸ ਪੈ ਕਰੋ ਬਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੇ ਬੱਕਰੀ ਸਿੰਘ ਇੱਕ ਤੇ ਥਾਈ ਰਾਖੇ ਮਨ ਹਰ ਜਪ ਭਰਮ ਪਉ ਦੂਰ ਕੀਜੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨ ਮਾਣਿਆ ਮਾਣ ਦਿਵਾਵੇ ਜਿਉਂ ਧਰਤੀ ਚੰਨ ਤਲੇ ਤੇ ਉੱਪਰ ਆਵੇ ਤੇ ਉਹ ਨਾਨਕ ਸਾਧ ਜਨਾ ਜਗਤਾਣ ਪਰ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਹਾ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੁਧ ਸਭ ਕਿਛ ਸੂਝੇ ਜੇ ਹਾ ਕੋ ਕਰੇ ਤੇ ਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੇ ਬੁਰਾ ਭਲਾ ਤੂੰ ਸਭ ਕੁਛ ਸੂਝੇ ਤੂੰ ਭਾਵੇ ਤਵੇ ਬੁਲਾਵੇ ਰਹੋ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਾਨਮੁਖ ਤਨ ਦੇ ਪਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੂੰ ਸਭ ਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਵੇ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੋ ਨਿਤ ਧਿਆਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜਾਂ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਰੋਗ ਪਏ ਗੁਰਬਚਨੀ ਜਿਨਾਸ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗੈ ਰਹੋ ਬ੍ਰਹਮਾ ਵਿਸ਼ਨੁ ਮਹਾਂਦਿਓ ਤ੍ਰੈ ਰੋਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬੋੜੇ ਹਰ ਗੁਰਮੁਖ ਸੋਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਨ ਦੁੱਖ ਭਾਰੀ ਗੱਪ ਸਾਦੀ ਕੋ ਬਿਰਲਾ ਛੁੱਟੇ ਤੇ ਜਨ ਕੋ ਹਾਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਵਿਖਸੇ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੇ ਜੋ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜਿਉ ਪ੍ਰਭ ਕੋ ਤੇਰੇ ਬਸ ਅਸਾ ਜੋਰ ਨਹੀਂ ਜੇ ਕਿਛ ਕਰ ਕੰਮ ਸਕੇ ਜਿਉਂ ਭਾਵੇ ਤਿਵੇਂ ਬਖਸ਼ ਰਹੋ ਸਭ ਜੀਓ ਪਿੰਡ ਦੀਆ ਤੁਦਾਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਹੋ ਕਰਮ ਕਮਾਵੇ ਜਿਹਾ ਤੂੰ ਤਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬੁਲਾਵੇ ਇੱਕ ਮਾਨਮੁਖ ਕਹੇ ਕਰੇ ਸੋ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮਗਦ ਨਿਚਾਣ ਜਾਂ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਨਾਗਤ ਪਿਆ ਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਾਵ ਏਕੇ ਏਕ ਅੰਕਾਰਾ ਕਵਨ ਰੂਪ ਦਿਸ਼ਟਿਓ ਵਿਨਸਾਇਓ ਕਹਿਤੇ ਕਹਿਓ ਓ ਕਤ ਤੇ ਆਇਓ ਰਹਾਓ ਅਜਲ ਤੇ ਉੱਠੇ ਅਨਕ ਤਰੰਗਾ ਕਾਨਕ ਭੂਖਨ ਕੀਨੇ ਬੋਰੰਗਾ ਬੀਜ ਬੀਜ ਦੇਖਿਓ ਵਾ ਪ੍ਰਕਾਰਾ ਫਲ ਪਾ ਕੇ ਤੇ ਏਕ ਓਂਕਾਰਾ ਸਹਿਜ ਘਟਾਵੇ ਏਕ ਆਕਾਸ਼ ਘਰ ਘੱਟ ਫੁੱਟੇ ਤੇ ਹੋਈ ਪ੍ਰਗਾਸ ਭਰਮ ਲੋਭ ਮੋਹ ਮਹਿ ਮਾਇਆ ਵਿਕਾਰ ਭਰਮ ਛੁੱਟੇ ਤੇ ਏਕ ਓਂਕਾਰ ਉਹ ਅਵਨਾਸੀ ਵਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਮੇ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੋਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਜਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸ਼ਰਨ ਪੂਰਨ ਦਿਆਲਾ ਤੁਜਬਿਨ ਕਵਨ ਕਰੇ ਪ੍ਰਤਪਾਲਾ ਰਹੁ ਜਲ ਥਲ ਮਈਅਲ ਰਹਿਆ ਭਰਪੂਰ ਨਿਕਟ ਵਸੇ ਨਹੀਂ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਏ ਸਾਚ ਲਗੇ ਤਾਂ ਹਮੇ ਜਾਈਏ ਜਿਸ ਨੂੰ ਲਾਏ ਲਏ ਸੋ ਲਾਗੇ ਗਿਆਨ ਰਤਨ ਅੰਤਰ ਤਿਸ ਜਾਗੇ ਧਰਮ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਸ ਕਰ ਕਿਰਪਾ ਆਪਣੀ ਭਗਤੀ ਲਾਏ ਜਾਂ ਨਾਨਕ ਪ੍ਰਭ ਸਦਾ ਧਿਆਏ ਸੋਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭ ਛਾਨੇ ਮਾਨੇ ਹੁਕਮ ਤਜੇ ਅਭਿਮਾਨੇ ਪ੍ਰਿਉ ਸੁਭ ਰਾਤੀ ਰਲੀਆਂ ਮਾਨੇ ਸੁਣ ਸਕੀਏ ਪ੍ਰਭ ਮਿਲ ਨਿਸ਼ਾਨੀ ਮਨ ਤਨ ਅਰਪ ਤਜ ਲਕਾਨੀ ਰਹਾਉ ਸਕੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸੋ ਸੁਹਾਗਣ ਅੰਕ ਸਮਾਵੇ ਗਰਭ ਘੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਵਿਹਾਵੇ ਕਰਮਹੀਣ ਮਨਮੁਖ ਦੁੱਖ ਪਾਵੇ ਬਿਨੋ ਕਰੋ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਿਹਾ ਭਰਪੂਰ ਜਾਂ ਨਾਨਕ ਗਾਵੇ ਦੇਖ ਹਦੂਰ ਸੋਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾ ਹੋ ਘਰ ਕੀ ਨਾਰਦਾ ਦਾਸੀ ਕਰ ਦੀਨੀ ਪਧਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾ ਗੁਣਕੰਤ ਪਿਆਰੇ ਸੁਗੜ ਸਰੂਪ ਦਿਆਲ ਮਰਾਰੇ ਰਹੋ ਸਤ ਸਿਗਾਰ ਪਾਓ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਤਮੋਲ ਮੁਖ ਪਹਾਇਆ ਕੰਗਨ ਵਸਤਰ ਗਹਿਣੇ ਬਣੇ ਬਣੇ ਸਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਵਣ ਕਰ ਕੰਤਰ ਜਾਇਆ ਬਸ ਕਰ ਕਲੀਨਾ ਗੁਰ ਭਰਮ ਜਗਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਵਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਭਗਤ ਸੂਰਜੋ ਤੇ ਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਾਵ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਅਮਕਿਓ ਹੀ ਉਹ ਮਿਲਨ ਪ੍ਰਭ ਤਾਹੀ ਖੋਜ ਤੇ ਚਰਿਓ ਦੇਖੋ ਪ੍ਰਹਿ ਜਾਈ ਸੁਣ ਤਿਸ ਦੇ ਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਦਰ ਨਾ ਪਾਈ ਕਿਨ ਵਿਦ ਹੀਰੋ ਧੀਰੇ ਨੀ ਮਾਨੋ ਮਿਲ ਸਾਜਨ ਤਹੋ ਤਿਸ ਤੁਜ ਕਰਵਾਨੋ ਰਹੋ ਏਕਾ ਸੇਜ ਵਿਛੀ ਤਨ ਕੰਤਾ ਧਨ ਸੁਤੀ ਫਿਰ ਸਤ ਜਗੰਤਾ ਪੀਓ ਮਧਰੋ ਧਨ ਮਤਵੰਤਾ ਤਨ ਜਾਗੇ ਸੋ ਫਿਰ ਬਲਾਂਤਾ ਭਾਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਸਾਂਤਰ ਮੈਂ ਸਗਲੇ ਸਗਲੇ ਜਾਗੇ ਕਹਿਣ ਵਿਆਹਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਪਿਓ ਕਿਰਪਾਲ ਸਤਸੰਗ ਮਿਲਾਇਆ ਬੁਝੀ ਤਪਤ ਘਰੇ ਫਿਰ ਪਾਇਆ ਸਗਲ ਸਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚਕਾਇਆ ਜੈ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਏ ਨਿਰਗਣ ਘੇਤ ਤਾਰੇ ਬੇ ਖਰੀਦ ਕਿਆ ਕਰੇ ਚਤਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭਦਾਤਾ ਮੋਹਿ ਦੀਨ ਭਖਾਰੀ ਤੁਮ ਸਦਾ ਸਦਾ ਪੁਕਾਰੇ ਜੋ ਕਿਛ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕਰ ਅਗਮੇ ਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰਜਾਵੋ ਵਿਦਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਹੀਂ ਲਈਏ ਮਨ ਤਰਸੇ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰਹਿ ਨਾਰੇ ਜਾਂ ਨਾਨਕ ਕੋ ਕਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸ਼ਤਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿਤੋ ਪਹੁਤਾ ਜੋ ਪ੍ਰੇ ਮਾਨੇ ਤਿਨ ਕੀ ਰੀਸਾ ਕੁਬੜੇ ਮੂਰਖ ਕੀ ਹਠੀ ਸਾਰਾ ਭੇਖ ਦਿਖਾਵੇ ਸੱਚ ਨਾ ਕਮਾਵੇ ਕਹਿਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਨੀਜੇ ਕੋਚਲ ਕਠੋਰ ਕਾਮੀ ਮਕਤ ਕੀਜੇ ਦਰਸ਼ਨ ਦੇਖੇ ਕੀ ਵਡਿਆਈ ਤਮਸਕਦਾ ਤੇ ਪਰਖ ਸਵਾਈ ਰਹਾਓ। ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁੱਝੇ ਨਾ ਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ। ਲੋਭ ਲਹਿਰ ਕਿਉਂ ਬਿਕਸ ਫੂਲ ਬੈਠਾ ਸਾਜਨਾ ਕਾ ਦਰਸ਼ਨਾ ਡਿੱਠਾ ਕਬੂ ਨਾ ਸਮਝੇ ਅਗਿਆਨ ਗਵਾਰਾ। ਬਾਹਰ ਬਾਹਰ ਲਪਟਿਓ ਸੰਜਾਰਾ ਰਹੋ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਾ ਸੁਣ ਤਾਲਸ ਮਨ ਕੀਨਾ। ਦ੍ਰਿਸ਼ਟ ਨਹੀਂ ਰੇ ਪੇਖ ਤੰਦੇ ਛੋੜ ਜਾਏ ਝੂਠੇ ਸਭ ਤੰਦੇ ਰਹੋ ਕਹੋ ਨਾਨਕ ਨਾਨਕ ਪ੍ਰਭਖਸ਼ ਕਰੀਜੇ ਕਰ ਕਿਰਪਾ ਮੋਹੇ ਸਾਧ ਸੰਗ ਦੀਜੇ ਤੇ ਤੋ ਕਿ ਛਪਾਈਏ ਜੋ ਹੋਈਏ ਹੈ ਰਹਿਣਾ ਜਿਸੇ ਬਜਾਏ ਤਿਸ ਨਾਮ ਲੈ ਨਾ ਰਹਾਓ। ਸੂਹੀ ਮਹੱਲਾ ਪੰਜਵਾਂ ਘਰ ਮੇ ਠਾਕਰ ਨਦਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਪਰ ਮੈਂ ਪੂਲਾ ਸਖਤ ਫਿਰਤਾ ਨੀਰ ਬਰੋਲੇ ਖਪਖਾ ਮਰਤਾ ਰਹੋ। ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸ ਕੋ ਡਬਤਾ ਗੁਨੇ ਹਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਮੀ ਵਰ ਮਿਲ ਨਾਨਕ ਠਾਕਰ ਜਾਤਾ ਜਲ ਥਲ ਮਈਅਲ ਪੂਰਨ ਵਿਧਾਤਾ। ਸੂਹੀ ਮਹੱਲਾ ਪੰਜਵਾਂ ਲਾਲਨ ਰਵਿਆ ਕਵਨ ਗਤੀਰੀ ਸਾਖੀ ਬਤਾਵੋ ਮੁਝੇ ਮਤੀਰੀ ਸੂਹ ਵਸੂਹ ਵਸੂਹ ਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹ ਪਾਲ ਮਲੋਵੋ ਸੰਗ ਨੈਣ ਪਤੀਰੀ ਜਹਾਂ ਪਟਾਵੋ ਜਾਂ ਤਤੀਰੀ ਜਾਪਤਾ ਸੰਜਨ ਦਿਓ ਜਤੀਰੀ ਇੱਕ ਨਿਮਕ ਮਿਲਾਵੋ ਮੋਹੇ ਪ੍ਰਾਨ ਪਤੀਰੀ ਮਾਣ ਤਾਣ ਅਹ ਵਿੰਦ ਹਤੀਰੀ ਸਾਹ ਨਾਨਕ ਸੁਹਾਗਵਤੀਰੀ। ਸੋਹੀ ਮਹੱਲਾ ਪੰਜਵਾਂ ਤੂੰ ਜੀਵਨ ਤੂੰ ਪ੍ਰਾਨ ਅਧਾਰਾ ਤੁਝੀ ਭੇਖ ਵੇਖ ਮਨ ਸਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿੱਤੇ ਨ ਵਿਸਰੇ ਕਾਹੂ ਵੇਰਾ ਰਹਾਓ। ਵੇਖ ਰੀਦਾ ਦਾਸਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਕਹਿਰਾ ਕੋਟ ਦਾ ਜਾ ਕੇ ਦਰਬਾਰੇ ਨਿਮਕ ਨਿਮਕ ਬਸੇ ਤਿੰਨ ਨਾਲੇ ਹਾਓ ਕਿਛ ਨਾਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ। ਸੂਹੀ ਮਹੱਲਾ ਪੰਜਵਾਂ ਸੂਗ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੋ ਨੈਤਰੋਂ ਡਿੱਠੀ ਰਹੋ ਤੈ ਗੀਤ ਨਾਦ ਖਾਰੇ ਸੰਗਾ ਓਹਾ ਸੰਤ ਕਰੇ ਹਰ ਰੰਗਾ ਤੈ ਮਨ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗਹ ਗੁਹਜ ਕਥਾਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਾਂ ਜਾ ਕੇ ਦਰਸ ਪਾਪ ਕੋਟ ਅਤਾਰੇ ਭੇਟ ਸੰਗ ਹੋਏ ਭਵਜਲ ਤਾਰੇ ਹੋਏ ਸਾਜਨ ਹੋਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚ ਤਾਰੇ ਰਹੋ ਜਾ ਕਾ ਸ਼ਬਦ ਸੰਤ ਸੁਖ ਸਾਰੇ ਜਾ ਕੇ ਟਹਿਲ ਜਮਦੂਤ ਵਿਦਾਰੇ ਜਾ ਕਾ ਤੀਰਕ ਇਸ ਮਨੇ ਸਦਾਰੇ ਜਾ ਕੇ ਸਿਮਰਨ ਮੁਖਲ ਜਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਾਧ ਬਲਿਹਾਰੇ। ਸੂਹੀ ਮਹੱਲਾ ਪੰਜਵਾਂ ਰਹਿਣ ਨ ਪਾਵੇ ਸੁਰ ਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਵੇਖੇ ਜਿਨੀ ਹਰ ਹਰ ਧਿਆਇਆ ਸਾਹ ਸੰਗ ਤਿਨੀ ਦਰਸ਼ਨ ਪਾਇਆ ਰਹੁ ਬਾਦਸ਼ਾਹ ਸਾਹ ਵਪਾਰੀ ਮਾਨਾ ਜੋ ਦਿਸੇ ਸੋ ਖਾਲੇ ਖਰਨਾ ਕੂੜੇ ਮੈਂ ਲਪਟ ਲਪਟਾਨਾ ਛੋੜ ਜਲਿਆ ਤਾਂ ਫਿਰ ਪਛਤਾਨਾ ਕਿਰਪਾ ਦਾ ਨਾਨਕ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ ਘੱਟ ਘੱਟ ਅੰਦਰ ਦੋਵੇਂ ਤੁਮੇ ਵਸਾਰੇ ਸਗਲ ਸਮੱਗਰੀ ਸੂਤ ਤਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਮ ਹੀ ਪੇਖ ਪੇਖ ਮਨ ਬਿਕਸਾਰੇ ਰਹਾਉ ਅਨਕ ਜੋਨ ਭਰਮ ਭਰਮ ਭਰਮ ਹਾਰੇ ਉਠ ਗਈ ਅਵਸਾਦ ਸੰਗਾਰੇ ਆਗਮ ਗੋਚਰ ਅਲੱਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾਂ ਕਵਣ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਵਾਰ ਨਾ ਕਹੀ ਉਹ ਸੁਪਨਾ ਸੁਭਤ ਨਹੀਂ ਜਾਣੇ ਅਚੇਤ ਵਿਵਸਥਾ ਮਹਿ ਲਪਟਾਨੇ ਰਹਾਓ। ਮਹਾ ਮੋਹੇ ਮੋਹਿਓ ਗਵਾਰਾ ਪੇਖਤ ਪੇਖਤ ਉਠ ਸੁਧਾਰਾ ਉਚਤੇ ਉਚਤਾ ਕਾ ਦਰਬਾਰਾ ਕਈ ਜੰਤ ਬਿਨੇ ਅਪਾਰਾ ਤੋਸਰ ਹੋਆ ਨਾ ਹੋਈ ਆਪ ਨਾਨਕ ਪ੍ਰਭ ਏਕੋ ਸੋਈ। ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰਤਾ ਕਹੋ ਜੀਵਾਂ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਸੋ ਹਰ ਅੰਤਰਜਾਮੀ ਭਗਤ ਜਨਾ ਕੇ ਸੰਗ ਸਵਾਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭਾਮਾ ਆਨੰਦਾ ਜਾ ਕੇ ਸਿਮਰ ਕਛ ਭਾਉ ਨਾ ਵਿਆਪੇ ਸਦਾ ਸਦਾ ਨਾਨਕ ਹਰ ਜਾਪੇ। ਸੂਹੀ ਮਹੱਲਾ ਪੰਜਵਾਂ ਗੁਰ ਕੇ ਬਚਨ ਦੇ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪਾਰਾਣ ਆਧਾਰੀ ਸਹਾਉ ਸਾਹ ਸੰਗ ਜਨ ਮਰਨ ਵਾਰੀ ਅੰਮ੍ਰਿਤ ਕਥਾ ਸੁਣ ਕਰਨ ਦਾਰੀ ਕਾਮ ਕ੍ਰੋਧ ਲੋ ਮੋਹ ਤਿਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਕਿਹੋ ਤਤ ਵਿਚਾਰੀ ਰਾਮ ਨਾਮ ਜਪਾਰ ਉਤਾਰੀ ਸੁਹੀ ਮਹੱਲਾ ਪੰਜਵਾਂ ਲੋ ਮੋਹੇ ਮਗਨ ਅਪਰਾਧੀ ਕਰਨ ਹਰ ਕੀ ਸੇਵ ਨਾ ਸਾਧੀ ਪਤਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਹੇ ਨਿਰਗੁਣਿਆਰੇ ਰਹੋ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਾਨਵ ਮਾਨੀ ਸਵਾਦ ਬਾਦੀ ਰੁਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਪੀਖ ਜਾਗਤ ਕਹੀ ਅਤੰਦਾ ਸੁਨੀਅਤ ਸੁਨੀਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਈ ਸੋ ਕਿਚ ਕਰ ਜਿਤ ਛੁੱਟੇ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹੋ ਘੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੇ ਕਛੂ ਨਾ ਜਾਤਾ ਰਾਖੇ ਪਚਾਰ ਮਾਟੀ ਕਾ ਪਾਂਡਾ ਤਕ ਝੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋ ਮੋਹੇ ਬਾਧਾ ਮਹਾਂ ਗਰਤ ਮੈਂ ਨਿਕਰਤ ਜਾਤਾ ਨਾਨਕ ਕੀ ਅਰਦਾਸ ਨਿਜੇ ਡੂਬਤ ਪਾਹਨ ਪ੍ਰਭ ਮੇਰੇ ਲੀਜੇ ਸੋਹੀ ਮਹੱਲਾ ਪੰਜਾਂ ਜੀਵਤ ਮਰੇ ਬੂਝੇ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਣਿਓ ਦੁੱਤਰ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਹੋ ਏਕ ਬਿਨਾਂ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮ ਪਛਾਣੇ ਜੋ ਕਿਛ ਕਰੇ ਸੋਈ ਭਲ ਮਾਨੇ ਆਦਿ ਅੰਤ ਕੀ ਕੀਮਤ ਜਾਣੇ ਕਹੋ ਨਾਨਕ ਤੇ ਜਨ ਬਲਿਹਾਰੀ ਜਾ ਕੇ ਹਿਰਦੇ ਵਸੇ ਮਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਰ ਸਗਲ ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਜਾਏ ਰਹੋ ਭਵ ਜਲ ਡੂਬ ਸਤਿਗੁਰ ਕਾਢੇ ਜਨ ਜਨ ਕਾ ਟੁੱਟਾ ਗਾਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਂਤ ਸਤਿਗੁਰ ਕੀ ਰੇਨ ਬੜਭਾਗੀ ਪਾਵੇ ਨਾਨਕ ਗੁਰ ਕੋ ਸਦ ਵੱਲ ਜਾਵੇ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਵੱਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੁਭਰਾਵ ਆਪਣਾ ਸਵਾਮੀ ਸਗਲ ਘਟਾਕਾ ਅੰਤਰ ਜਾਮੀ ਰਹੋ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇਵਲ ਵਿਖਜਾਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤ ਰਵਾਲਾ ਸੁਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੀਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਰਹੁ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਘਰੇ ਅਰਦਾਸ ਵਿਸਰ ਨਾਹੀਂ ਪੂਰਨ ਗੁਣਤਾ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤਬੰਧ ਭਾਈ ਜਤ ਕਤ ਭੇਕੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹੋ ਪਾਰ ਬ੍ਰਹਮ ਜਪ ਪਹਿਰ ਸਨਾਹੇ ਕੋਟ ਆਵਦ ਤਿਸ ਬੇਦਤ ਨਾਹੇ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾ ਵਿਦਾਰੇ ਨਾਨਕ ਸਾ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮਰਾਰੀ ਸੁਹੇ ਮਹੱਲਾ ਪੰਜਵਾਂ ਗੁਣ ਗਪਾਲ ਪ੍ਰਭ ਕੇ ਨਿਤ ਗਾਹਾਂ ਆਨੰਦ ਵਿਨੋਦ ਮੰਗਲ ਸੁਖ ਤਾਹਾਂ ਚੱਲ ਸਕੀਏ ਪ੍ਰਭ ਰਾਵਣ ਜਾਹਾਂ ਸਾਧ ਜਨਾ ਕੀ ਚਰਨੀ ਪਾਂ ਰਹੁ ਕਰ ਬੇਨਤੀ ਜਨ ਧੂਰ ਵਸਾਹਾ ਜਨ ਜਨ ਕੇ ਕਿਲ ਵੇਖ ਲਾਹਾਂ ਮਨ ਤਨ ਪ੍ਰਾਣ ਜਿਓਰ ਪਾਹਾਂ ਹਰ ਸਿਮਰ ਸਿਮਰ ਮਨ ਮੋਹ ਕਟਾਹਾਂ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੰਠ ਨਗਰ ਜਾਹਾਂ ਸੰਤ ਬਾਸਾ ਪ੍ਰਭ ਚਰਨ ਕਮਲ ਦਮੈ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਖਲਾਵੋ ਹਰ ਅਨਕ ਭੰਜਨ ਤੁਝ ਭੋਗ ਪੰਜਾਬੋ ਰਹੁ ਅੰਮ੍ਰਿਤ ਨਾਮ ਪੰਚ ਮਨ ਮਾਹੀ ਅਚਰਜ ਸਾਧ ਤਾ ਕੇ ਵਰਨੇ ਨਾ ਜਾਹੀ ਲੋ ਮੂਆ ਤਿਸ਼ਨਾ ਬੁਝ ਥਾਕੀ ਪਾਰਵੰਕੀ ਸਰਨ ਤਾ ਜਨ ਤਾਕੀ ਜਾਨ ਵਰਨੇ ਕੀ ਜਾਹੀ ਲੋ ਮੂਆ ਤਿਸ਼ਨਾ ਬੁਝ ਥਾਕੀ ਪਾਰਵੰਕੀ ਸਰਨ ਚੰਨ ਤਾਕੀ ਜਨਮ ਜਨ ਕੇ ਭੈ ਮੋ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੱਲਾ ਪੰਜਵਾਂ ਆਨਕ ਵੀਂਗ ਦਾਸ ਕੇ ਭੈ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਵੇਂ ਛਡਾਏ ਲਿਓ ਜਾਨੇ ਆਪਣਾ ਅਵਰਜੇ ਵਰਿਓ ਜਲ ਜਾਗ ਸੁਪਨਾ ਰਹੋ ਪਰਬਤ ਦੁਖ ਮਾਂ ਬਿਕਰਾਲਾ ਕਿਨਮੇ ਦੂਰ ਕੀਏ ਦਿਆਲਾ ਸੋਗ ਰੋਗ ਬਿਪਤਤ ਭਾਰੀ ਦੂਰ ਪਈ ਜਪਨਾ ਮਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਨਾਏ ਸੂਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਈ ਖਨਾਮੀ ਕਹਾਏ ਜੋ ਤਿਸ ਭਾਵੇ ਸੋ ਪ੍ਰਮਾਣ ਆਪਣੀ ਕੁਦਰਤ ਆਪੇ ਜਾਣ ਰਹੁ ਸਾਚਾ ਧਨ ਪੰਨ ਭਲਾ ਕਰਾਏ ਦੀਨ ਕੇ ਤੇ ਤੋਸੇ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੇ ਜਿਤ ਜਿਤ ਲਾਇਆ ਤਿਤ ਕੋ ਲਾਗੇ ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੁਹੀ ਮਹੱਲਾ ਪੰਜਵਾਂ ਪ੍ਰਾਤੇ ਕਾਲ ਹਰ ਨਾਮ ਉਚਾਰੇ ਈ ਤੂਤ ਕੀ ਓਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹੋ ਪ੍ਰਭ ਅਵਿਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਸ਼ਚਲ ਪਾਵੇ ਥਾਉ ਸੋ ਸੋ ਸੇਵ ਚਿਤ ਧੋਟ ਨਾਵੇ ਖਾਤ ਖਚ ਖਰਚਤ ਸੁੱਖ ਆਨੰਦ ਵਿਹਾਵੇ ਜਗ ਜੀਵਨ ਪ੍ਰਸਾਦ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੁਹੀ ਮਹੱਲਾ ਪੰਜਾਂ ਗੁਰਪੁਰੇ ਜਪੈ ਦੇ ਆਲਾ ਦੁੱਖ ਬਿਨਸੇ ਪੂਰਨ ਭਈ ਕਾਲ ਪੇਖ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਲਾਈ ਬਲਿਹਾਰਾ ਤੇ ਜਵੇਨ ਠਾਕਰ ਕਵਨ ਤੋ ਜਵੇਨ ਠਾਕਰ ਕਵਨ ਹਮਾਰਾ ਰਹੁ ਸਾਧ ਸੰਗਤ ਕੋ ਪ੍ਰੀਤ ਬਣ ਆਈ ਪੂਰ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਾਕੇ ਤੀਨੇ ਤਾਪ ਨੈਮਿਖ ਨਾ ਵਿਸਰੇ ਹਰ ਚਰਨ ਚਰਨ ਤੁਮਾਰੇ ਨਾਨਕ ਮਾਗੇ ਦਾਨ ਪਿਆਰੇ ਸੁਹੀ ਮਹੱਲਾ ਪੰਜਵਾਂ ਸੋ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਸਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਵਸੇ ਤੇ ਸੁਨੇਰਾ ਜਨ ਕੀ ਭੂਕ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਰਾਮ ਰਾਮ ਸੰਤਨ ਸੁਖਮਾਨਾ ਨਾਨਕ ਦੇਵਨਹਾਰ ਸਜਾਨਾ ਸੁਹੀ ਮਹੱਲਾ ਪੰਜਵਾਂ ਬਹਤੀ ਜਾਤ ਕਦੇ ਦਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਚ ਮਾਧਵ ਭਜਨ ਨਿਤ ਰਹਿਣੀ ਜਨ ਪਦਾਰਥ ਜੀਤ ਹਰ ਸਾਨੀ ਰਹੋ ਕਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਆਉਦ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਗੋਚਰ ਸਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੁਹੀ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁੱਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਜੈਣ ਰਹਾਉ ਜੀਵਨ ਪਦਵੀ ਹਰ ਕਾ ਨਾਮ ਮੰਤਰ ਨਿਰਮਲ ਸਾਧ ਸੁਭਾਵ ਆਠ ਪਹਿਰ ਪਾਰ ਬ੍ਰਹਮ ਧਿਆਈਏ ਪੂਰਵ ਲਿਖਤ ਹੋਏ ਤਾਂ ਪਾਈਏ ਛੰਨ ਪੈ ਜਪ ਦੀਨ ਦਿਆਲਾ ਨਾਨਕ ਜਾਚੇ ਸੰਤ ਰਵਾਲਾ ਸੁਹੀ ਮਹੱਲਾ ਪੰਜਵਾਂ ਕਰ ਕਾ ਕਾਜ ਨਾ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜਿੱਤ ਤੋਂ ਲਾਵੇ ਤਿੱਤ ਲਗਨਾ ਜੋ ਤੂੰ ਦੇ ਤੇਰਾ ਨਾਉ ਜਪਨਾ ਰਹੋ ਹਰ ਕੇ ਦਾਸ ਹਰ ਸੇਤੀ ਰਾਤੇ ਆਮ ਰਸਾਇਣ ਆਂਦਨ ਮਾਤੇ ਬਾਂਹ ਬਗਰ ਪ੍ਰਭ ਆਪੇ ਕਾਢੇ ਜਨ ਜਨ ਕੇ ਟੁੱਟੇ ਗਾਢੇ ਉੱਧਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਨ ਦੁਆਰੇ ਸੁਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਸ਼ਚਲ ਕਰ ਪਾਇਆ ਸਰਬ ਸੁਖ ਫਿਰ ਨਹੀਂ ਡਲਾਇਆ ਗੁਰ ਧਿਆਏ ਹਾਰੇ ਚਰਨ ਮਨ ਚੀਨੇ ਤਾਤੇ ਕਰਤੇ ਅਸਤਰ ਕੀਨੇ ਰਹੁ ਗੁਣ ਗਾਵਤੇ ਚੁੱਤ ਅਵਨਾਸੀ ਤਾਤੇ ਕਾਟੀ ਜਾਂ ਕੀ ਫਾਸੀ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੁਹੀ ਮਹੱਲਾ ਪੰਜਾਂ ਤਵਚਨ ਸਾਧਕੀ ਬਾਣੀ ਜੋ ਜੋ ਜਪੇ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਵਿਖਾਣੀ ਰਹੁ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਕੁਦਰੇ ਹਰ ਗੁਰ ਸਰਨਾਈ ਸੁਹੀ ਮਹੱਲਾ ਪੰਜਵਾਂ ਕਰ ਤੀਜਾ ਗੋਵਿੰਦਾ ਗੌਣ ਗਾਓ ਦੇ ਅੱਲਾ ਦਰਸ਼ਨ ਦਿਓ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤਮਹੀ ਪ੍ਰਤਪਾਲਾ ਜੀਓ ਪਿੰਡ ਸਭ ਤੋਂ ਦਾ ਮਾਲਾ ਅੰਮ੍ਰਿਤ ਨਾਮ ਚਲੇ ਜਪਨਾਲਾ ਨਾਨਕ ਜਾਚੇ ਸੰਤ ਰਵਾਲਾ ਸੰਤ ਰਵਾਲਾ ਪਿੰਡ ਤੁਮਾਰਾ ਚੱਲੇ ਪਿੰਡ ਤੋਂ ਸਭ ਸਭ ਤੁਮਾਰਾ ਮਾਲਾ ਅੰਮ੍ਰਿਤ ਨਾਮ ਚਲੇ ਜਪਨਾਲਾ ਨਾਮ ਜਾਚੇ ਸੰਤ ਰਵਾਲਾ ਸੁਹੀ ਮਹੱਲਾ ਪੰਜਵਾਂ ਤੇ ਸਵੇਂ ਦੂਜਾ ਏ ਵਰਨਾ ਕੋਈ ਆਪੇ ਥੰਮੇ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰ ਸਮਰੱਥ ਪਰ ਰਹੋ ਸਭ ਰੋਗ ਮਿਟਾਵੇ ਨਮਾ ਨਰੋਆ ਨਾਨਕ ਰੱਖਿਆ ਆਪੇ ਹੋਆ ਸੁਹੀ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਹੁ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੋਣੀ ਦੁੱਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨੈ ਨਿਰਦੇ ਜੰਤ ਤਿਸ ਦਿਆ ਨਾ ਪਾਈ ਅਨਕ ਜਨਮ ਬੀਤੀਆਂ ਪਰਮਾਈ ਕਰ ਵਾਸ ਨਾ ਦੇਵੇ ਦੁੱਤਰ ਮਾਈ ਦਿਨ ਰਹਿਣ ਕਪਨਾ ਕਿਆ ਪਾਈ ਕਿਸ ਦੋਸਤ ਨਾ ਦੀਜੇ ਕਿਰਤ ਪਵਾਈ ਸੁਣ ਸਾਧ ਜਨ ਸੰਤ ਜਨ ਭਾਈ ਚਰਨ ਸ਼ਰਨ ਨਾਨਕ ਗਤ ਪਾਈ ਰਾਗ ਸੁਹੀ ਮਹੱਲਾ ਪੰਜਵਾਂ ਕਰ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਭਲੀ ਸਹਾਵੀ ਛਾਪਰੀ ਜੈਵੇਂ ਗੁਣ ਗਾਇਕ ਅਤਿ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਰਹੋ ਆਨੰਦ ਗਰੀਬੀ ਸਦਾ ਸੰਗ ਜਿਤ ਪ੍ਰਭ ਚਿਤ ਆਏ ਜਾਲ ਜਾਓ ਇਹੋ ਵਡਪਣਾ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤ ਖਾਏ ਰਾਜ ਸੋ ਰਾਜ ਨਾ ਕਿਤੇ ਕਾਜ ਕਿਤ ਨਾ ਤਪਤਾਏ ਨਾਗਨ ਫਿਰਤ ਰੰਗ ਇੱਕ ਹੈ ਉਹ ਸੋਭਾ ਪਾਏ ਪਾਠ ਪਟੰਬਰ ਵਿਰਥਿਆ ਜਰਾ ਚਲਵਾਏ ਸਭ ਕੁਛ ਤੁਮ ਮੇਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਹ ਸਾਹ ਸਿਮਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਨ ਧਨ ਤਿਸਕਾ ਪਨਿਹਾਰਾ ਭਾਈ ਮੀਤ ਸਤ ਸਗਲ ਤੇ ਜੀ ਹੂੰ ਤੇ ਪਿਆਰਾ ਰਹੁ ਕੇਸਾ ਕਾ ਘਰ ਬੀਜਣਾ ਸੰਤ ਚੌਰ ਟਲਾਵੋ ਸੀਸ ਨਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਵਚਨ ਬੇਨਤੀ ਕਰੋ ਦੀਨ ਕੀ ਨਿਆਈ ਤਾਜੇ ਮਾਨ ਸਾਨੀ ਪਰੋ ਹਰ ਗੁਣ ਨਿਧ ਪਾਈ ਅਮਲੋਕਨ ਪੁਨੇ ਪੁਨੇ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਵੰਦੋ ਵਾਰ ਵਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮਾਗੋ ਨਾਨਕੋ ਪ੍ਰਭ ਦਿਆ ਕਰ ਦਾ ਚਰਨੀ ਲਾਗੋ ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ ਰਾਖ ਲਿਓ ਇਹ ਬਖਾਈ ਜਿਓ ਦੇਵ ਆਪਣਾ ਨਾਂ ਰਹੁ ਜਾਤੇ ਨਹੀਂ ਕੋ ਸੁਖੀ ਤਾ ਕੇ ਪਾਛੇ ਜਾਓ ਛੋੜ ਜਾਏ ਸੋ ਚੋੜ ਜਾਏ ਜੋ ਸਗਲ ਕੋ ਫਿਰ ਲਪਟਾਓ ਕਰੋ ਕਿਰਪਾ ਕਰਨਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਸੁਗ ਸੁਹੀ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਜਬ ਮਨ ਗੋਬਿੰਦ ਕੇ ਏਕੇ ਅਵਰ ਨਹੀਂ ਕੋ ਲੇਖੇ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ ਰੋ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠੜੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਫਿਰੀਆ ਤਾਹਾਂ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਾਵਿਦ ਫਿਰੀਆ ਪਰ ਕੋ ਹਿਰੀਆ ਵਿਖਨਾ ਘਿਰੀਆ ਆਪ ਸਾਧੂ ਸੰਗ ਭਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਅਖਾਰਾ ਸਗਲੋ ਸਾਜ ਰੱਖਿਓ ਪਰ ਸਾਰਾ ਰਹੁ ਬਾਵਿਦ ਰੂਪ ਰੰਗ ਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਾਵ ਰਸ ਲਾਇਤ ਵਸਤ ਨਰਾਰਾ ਬਰਨ ਚਾਹੇ ਨਹੀਂ ਮੁੱਖ ਨਾਮ ਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸਵੀ ਮਹੱਲਾ ਪੰਜਾਂ ਤਾਂ ਮੈਂ ਆਇਆ ਸ਼ਾਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਭਾਵੇ ਤੋ ਰੱਖੋ ਸਵਾਮੀ ਮਾਰ ਗੁਰੇ ਪਠਾਇਆ ਰਹੋ ਮਹਾਂ ਦੁੱਤਰ ਮਾਇਆ ਜੈਸੇ ਪਵਨ ਚਲਾਇਆ ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕਪਾਇਆ ਪਾਕ ਸਰਗ ਸਗਰਾਇਆ ਗਹੀ ਓਠ ਸਾਧਾਇਆ ਨਾਨਕ ਹਰ ਧਿਆਇਆ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰ ਛੇਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਨੰਤੀਆ ਮਿਲੇ ਨਾਮ ਅਧਾਰਾ ਝੂਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣ ਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜੀਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕਰਵਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਵਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸੱਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਜਿਸ ਨੂੰ ਹੋਏ ਦੇ ਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਵ ਜੀਆਂ ਪ੍ਰਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋਤ ਭਾਵੇ ਸੋ ਪ੍ਰਵਾਨ ਮਨ ਤਨ ਤੂੰ ਹੈ ਆਧਾਰੀ ਰਹਾਓ

ਸਾਧਕ ਸਿੱਧ ਫਿਰੇ ਬੱਲਾ ਤੇ ਤੈ ਪੀ ਮੋਹੇ ਮਾਈ ਦਾਸ ਅਤਾਰ ਰਾਜੇ ਹੋਏ ਵਰਤੇ ਮਹਾਂਦੇਵ ਤੂਤਾ ਪੈ ਤਿੰਨ ਪੀ ਅੰਤ ਨ ਪਾਇਓ ਤੇਰਾ ਲਾਏ ਥਕੇ ਬੁੱਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਾਮਨ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾਨੇ ਮੁਖ ਸਿਮਰਤ ਚਿੱਤ ਛੁੱਟੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਕਰ ਪ੍ਰਸਾਦੀ ਧਰੀਏ ਰਹਾਓ ਕੋਟ ਤੀਰਥ ਮਜਨੇ ਸ਼ਨਾਨਾ ਇਸ ਕਲ ਮੈਂ ਮੈਲ ਭਰੀਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਕੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈਏ ਕਖਰ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈ ਸਬਦੇ ਚੌਵਾਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਾਲ ਮੈਂ ਘੱਟ ਘੱਟ ਨਾਨਕ ਮਾਝਾ ਸੂਹੀ ਮਹੱਲਾ ਪੰਜਾਂ ਜੋ ਕੁਛ ਕਰੇ ਸੋਈ ਪ੍ਰਾਮਾਨੇ ਓਏ ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾਂ ਜੇ ਵਡਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਜਿਉ ਜਲ ਥਲ ਮਈਅਲ ਸੋਈ ਰੋਹ ਕੋਟ ਅਪਰਾਧੀ ਸਾਧ ਸੰਤ ਸੰਗ ਉਧਰੇ ਜਮ ਕਾਂ ਜਮ ਤੱਕ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਓ ਆਣ ਮਲਾਵੇ ਮਾਇਆ ਮੋਹ ਭਰਮ ਪਉ ਕਾਟੇ ਸੰਤ ਸਨ ਜੋ ਆਵੇ ਜਹ ਮਨੋਰਥ ਕਰ ਰਾਧੇ ਸੋ ਸੰਤਨ ਤੇ ਭਾਵੇ ਜਾਨਕੀ ਮਹਿਮਾ ਕੇਤਤ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸੂਹੀ ਮਹੱਲਾ ਪੰਜਾ ਮਹਾਗਨ ਤੇ ਤੁਧ ਹਾਦੇ ਰਾਖੇ ਪਾਏ ਤੇਰੀ ਸਰਨਾਈ ਤੇਰਾ ਮਾਣ ਤਾਣ ਤੇਰਾ ਮਾਣ ਤਾਣ ਜੂਹੀ ਮਹੱਲਾ ਪੰਜਾ ਮਹਾ ਅਗਨ ਤੇ ਤੁਧ ਹਾਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਨਿਰੰਦਰ ਹੋਰ ਦੂਜੀ ਆਸ ਚਕਾਈ ਮੇਰੇ ਰਾਮ ਰਾਏ ਤੋਂ ਚਿਤਾਈਏ ਉਭਰੇ ਤੇਰੀ ਟੇਕ ਪਰਭਾਸਾ ਤੁਮਰਾ ਜਪ ਨਾਨਕ ਤੁਮਰਾ ਉਧਰੇ ਰਹੋ ਅੰਧ ਕੂਬ ਤੇ ਕਾਢ ਲੀਏ ਤੁਮਾ ਭੈ ਕਰਪਾਲਾ ਸਾਰ ਸਮਾਲ ਸਰ ਸੁਖ ਦੀ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਭੋ ਵਿਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਿਆ ਕਰੀ ਸੁਖ ਦਾਤੇ ਭੇਟਿਆ ਸਤਿਗੁਰ ਪੂਰਾ ਸੋਹੀ ਮਹੱਲਾ ਪੰਜਵਾਂ ਜਪ ਕਿਛ ਨਾ ਸਿਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕਰ ਰਚਨ ਰਚਾਇਆ ਮੇਰੇ ਰਾਮ ਰਾਏ ਪੁੱਛਤੇ ਕਛ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰੋ ਗਣਤੀ ਗਣੀ ਨਾ ਛੁੱਟੇ ਕਤੋਂ ਕਾਚੀ ਦੇ ਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ਨੇ ਰਾਲੀ ਸਾਏ ਜੀ ਜਨ ਸਾਹਿਬ ਤੇਰੇ ਕੀਤੇ ਘੱਟ ਘੱਟ ਤੂੰ ਹੀ ਤਿਹਾਈਏ ਤੇਰੀ ਗਤ ਮੈਂ ਤੂੰ ਹੈ ਜਾਣੇ ਕੁਦਰਤ ਕੀ ਮਨਾ ਪਾਈਏ ਨਿਰਗੁਣ ਮੁਗਧ ਜਾਣ ਗਿਆਨੀ ਕਰਮ ਧਰਮ ਨਹੀਂ ਜਾਣਾ ਦਿਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਾਗੇ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਖ ਡੜੇ ਹਰ ਸੰਤ ਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀਏ ਆਏ ਸਫਲ ਤਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੋ ਹਾ ਬਲ ਜਾਈ ਕੇਸਾ ਕਾ ਕਰ ਚਵਰ ਢਲਾਵਾ ਧਰਨ ਚਰਨ ਧੂੜ ਮੁਖ ਲਾਈ ਰਹੋ ਜਨ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਏ ਸੱਚਾ ਅਮਰ ਸੱਚੀ ਪਾਸਾਈ ਸੱਚੇ ਛੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਾਗ ਜਿਸ ਕੇ ਸੋ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਕੇ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਤੋੜੇ ਤੇਰੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉ ਤੂੰ ਰੱਖੇ ਤਿਉ ਰਹੀਏ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹੋ ਮੁਕਤ ਭਗਤ ਜੁਗਤ ਤੇਰੀ ਸੇਵਾ ਜੇ ਤੂੰ ਆਪ ਕਰਾਏ ਤਾਂ ਬਖੰਡ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕਰਵਾਣ ਜਾਈ ਉਸ ਵੇਲਾ ਸਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚੇਤਾਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਸਦ ਸਦਾ ਧਿਆਏ
ਮੇਰੇ ਸਾਹਿਬ ਤੂੰ ਮਹਿਮਾਨ ਨਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾ।

0: ਭਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕੋ ਵਲ ਜਾਈ, ਅੰਮ੍ਰਿਤ ਬਚਨ ਹਿਰਦੇ ਉਰ ਧਾਰੀ, ਤੋ ਕਿਰਪਾ ਤੇ ਸੰਗ ਪਾਈ, ਅੰਤਰ ਕੀ ਕਾ ਤੁਧ ਪੈ ਸਾਰੀ, ਤੋ ਜੇਵੜੇ ਅਵਰ ਨਾ ਕੋਈ, ਜਿਸ ਨੂੰ ਲਾਏ ਲਹੇ ਸੋ ਲਾਗੇ ਭਗਤ ਤੁਹਾਰਾ ਸੋਈ, ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ, ਸਾ ਸਾਸ ਨਾਨਕ ਰਾਧੇ ਆਠ ਪੈਰ ਗੁਣ ਗਾਵਾਂ, ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਾਨਾ ਚੀਤ ਨਾ ਵੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਿਵ ਕੋ ਪਉ ਕਿਛ ਨਹੀਂ, ਜਮ ਨਹੀਂ ਆਵੇ ਨੇਰੇ ਰਹਾਉ, ਜੋ ਤੇਰੇ ਰੰਗ ਰਾਤੇ ਸਾਮੀ, ਤਿਨਕਾ ਜਨ ਮਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਰਾਧੇ ਤੇਰੀ ਛੰਨ, ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸੂਹੀ ਮਹੱਲਾ ਪੰਜਾਂ, ਸਗਲ ਤਿਆਰ ਗੁਰਸਾਨੀ ਆਇਆ, ਰਾਖੋ ਰਾਖਣ ਹਾਰੇ ਜਿੱਤ ਤੋਂ ਲਾਵੇ ਤਿੱਤ ਹਮ ਲਾਗੇ, ਕਿਆ ਏ ਜੰਤ ਵਿਚਾਰੇ ਮੇਰੇ ਰਾਮ ਜੀ, ਤੂੰ ਪ੍ਰਭੰਤਰ ਜਾਮੀ ਕਰ ਕਿਰਪਾ ਕਰ, ਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹੋ, ਆਠ ਪੈਰ ਪ੍ਰਭ ਆਪਣਾ ਧਿਆਈਏ, ਗੁਰਪ੍ਰਸਾਦ ਭਉ ਤਰੀਏ, ਆਪ ਤਿਆਗ ਹੋਏ ਸਵਰੇ ਨਾ ਜੀਵ ਤਿਆਉ ਮਰੀਏ, ਸਫਲ ਜਨਮ ਤਿਸਕਾ ਜਗ ਭੀਤਰ, ਸਾਹ ਸੰਗ ਨਾਉ ਜਾਪੇ, ਸਗਲ ਮਨੋੜ ਤਿਸਕੇ ਪੂਰਨ ਜਿਸ ਦਿਆ ਕਰੇ ਪ੍ਰਵਿਆਪੇ, ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧਿਰ ਵਾਲਾ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਣਾ, ਰਹੋ ਸਹਿਜ ਸਗਾਰ ਕਾਮਣ ਕਰ ਆਵੇ, ਤਾਂ ਸੁਹਾਗਣ ਜਾਂ ਕੰਤੇ ਭਾਵੇ, ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ, ਸੁਰਤ ਮਰਤ ਸੁਰਤ ਮਤ ਨਹੀਂ ਚਤਰਾਈ, ਕਰ ਕਿਰਪਾ ਪ੍ਰਭ ਲਿਹੋ ਆਈ, ਖਰੀ ਸਿਆਣੀ ਕੰਤ ਨ ਪਾਣੀ, ਮਾਇਆ ਲਾਗੀ ਭਰਮ ਭਲਾਣੀ, ਹਉਮੈ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਧ ਪਾਈ, ਆਨਕ ਜਨਮ ਵਿਛਰਤ ਦੁੱਖ ਪਾਇਆ, ਕਰ ਗਏ ਲਿਹੋ ਪ੍ਰੀਤਮ ਪ੍ਰਭ ਰਾਇਆ, ਭਾਂਤ ਨਾਨਕ ਸੋ ਸੋ ਪਈ ਹੈ ਪੀ ਹੋਸੀ, ਜੈ ਭਾਵੇ ਪਿਆਰਾ ਤਾਰ ਵੇਸੀ, ਸੂਹੀ ਮਹੱਲਾ ਪਹਿਲਾ, ਕਰਨਾਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ, ਕੱਚਾ ਰੰਗ ਕੁਸੰਬਕਾ ਥੋੜੜਿਆ, ਦਿਨ ਚਾਰ ਜੀਓ ਬਣਨਾਵੇ ਭਰਮ ਭੁੱਲੀਆਂ, ਠੱਗ ਮੁੱਠੀ ਕੁੜਿਆਰ ਜੀਓ, ਸੱਚੇ ਸੇਤੀ ਰੱਤਿਆਂ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਿਆ ਕਿਆ ਰੰਗੇ ਜੇ ਰੱਤੇ ਰੰਗ ਲਾਏ ਜੀਓ, ਰੰਗੜ ਵਾਲਾ ਸੇਵੀਏ ਸੱਚੇ ਸੋਚਿਤ ਲਾਏ ਜੀਓ, ਰਹੋ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਧਨ ਨਾਹੇ ਜੀਓ, ਆਵਗਣ ਮੁੱਠੀ ਜੇ ਫਿਰੇ ਵਾਧ ਕਥਾਏ ਨਾ ਪਾਹੇ ਜੀਓ, ਗੁਰ ਰਾਖੇ ਸੇ ਉਪਰੇ ਸ਼ਬਦ ਰਤੇ ਮਨ ਮਾਹੇ ਜੀਓ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ, ਮੂਲ ਨਾ ਬੁਜੇ ਆਪਣਾ ਸੇ ਪੱਸੀਆਂ ਸੇ ਢੋਰ ਜੀਓ, ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜੀਓ, ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ, ਸੁੱਖ ਦੁੱਖ ਦਾਤਾ ਮਨ ਵਸੇ ਤਿੱਤ ਤਾਂ ਤਨ ਕੈਸੀ ਭੁੱਖ ਜੀਓ, ਬਾਕੀ ਵਾਲਾ ਤਲ ਵੀ ਅਸਰ ਮਾਰੇ ਜੰਦਾਰ ਜੀਓ, ਲੇਖਾ ਮੰਗੇ ਦੇਵਣਾ ਪੁੱਛੇ ਘਰ ਵਿਚਾਰ ਜੀਓ, ਸੱਚੇ ਕੇ ਕੀ ਸੇਵ ਲੇਵ ਉੱਪਰੇ ਸਖਸ਼ੇ ਬਖਸ਼ਣ ਹਾਰ ਜੀਓ, ਅਨਕੋ ਕੀਜੇ ਮਿੱਤੜਾ ਖਾ ਕਰਲੇ ਮਰ ਜਾਏ ਜੀਓ, ਵਾਹ ਰੰਗ ਦੇਖ ਭਲਾਇਆ ਪਲ ਭਲਾਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਬਿਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ, ਖਿੰਚੋ ਤਾਣ ਬਗੁਚੀਏ ਬੁਰਾ ਭਲਾ ਦੋਏ ਨਾਲ ਜੀਓ, ਬਿਨ ਸ਼ਬਦੇ ਪੈਰਤਿਆ ਸਭ ਜੋ ਹੀ ਜਮਕਾਲ ਜੀਓ, ਜਿਨ ਘਰ ਕਾਰਨ ਧਾਰਿਆ ਸਭ ਸੇ ਦੇਹ ਆਧਾਰ ਜੀਓ, ਸੋ ਕੇ ਬਿਨ ਮਨੋ ਵਿਸਾਰੀਏ ਸਦਾ ਸਦਾ ਦਤਾਰ ਜੀਓ, ਨਾਨਕ ਨਾਮ ਨਾਮ ਨਾ ਵਿਸਰੇ ਨ ਧਾਰਿਆ ਧਾਰ ਜੀਓ, ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਾ ਸਮਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦਲੰਬ ਗੁਰਮੁਖ ਪਾਇਆ, ਮਨ ਧਨ ਹੋਏ ਚਲੰਬ ਜੇ ਸਤਿਗੁਰ ਪਾਇਆ, ਚੱਲੇ ਜਨਮ ਸਵਾਰ ਵੱਖਰ ਚ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਭੈ ਰਹੁ ਮਨ ਧਨ ਸੱਚ ਸਲਾਹੇ, ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ, ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੇ, ਤੂੰ ਵਸੇ ਮਨ ਮਾਹੇ ਸਹਿਜੇ ਰਸ ਰਸੇ, ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤ ਨਿਤ ਹਿਰਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ, ਨਹੀਂ ਦੁੱਖ ਸੰਤਾਪਣਾ, ਪਰਮਖ ਭਰਮ ਭੁਲਾਣਾ, ਨਾ ਤਿਸ ਰੰਗ ਹੈ ਮਰਸੀ ਹੋਏ ਬਣਾਉਣਾ, ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਰਾਜੇ ਤੁਧ ਭਾਵ ਸੀ, ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ, ਸੋਹੀ ਮਹੱਲਾ ਪਹਿਲਾ ਜੋ ਆਰਨ ਲੋਹਾ ਪਾਏ, ਕਨਕ ਭੰਨ ਕਢਾਈਏ ਤਿਉ ਸਾਗ ਜੋਨੀ ਪਾਏ, ਭਵੇ ਪਵਾਈਏ ਬਿਨ ਬੁਝੇ ਸਭ ਦੁੱਖ, ਦੁੱਖ ਕਮਾਵਣਾ ਹਉਮੈ ਆਵੇ ਜਾਏ, ਭਰਮ ਭੁਲਾਵਣਾ ਰਹੋ ਤੂੰ ਗੁਰਮੁਖ, ਰੱਖਣ ਹਾਰ ਨਾਮ ਧਿਆਈਏ, ਮੇਲੇ ਤੁਝੇ ਰਜਾਏ ਸ਼ਬਦ ਕਮਾਈਏ, ਤੂੰ ਕਰ ਕਰ ਵੇਖੇ ਆਪ ਦੇ ਸੋ ਪਾਈਏ, ਤੂੰ ਦੇਖੇ ਤਾਪ ਤਾ ਦਰ ਬਿਨ ਆਈਏ, ਦੇਹੀ ਹੋਵਗ ਖਾਕ ਹਵਾਵਣ ਉਡਾਈਏ, ਇਹੋ ਕਿੱਥੇ ਕਰੋ ਤਾਕ, ਮਹਿਲ ਨਾ ਪਾਈਏ ਦੇਹੋ ਦੀਵੀ, ਅੰਧ ਘੋਰ ਕਬ ਮਹਾਈਏ, ਗਰਬ ਮੁਸੇ ਕਰ ਚੋਰ ਕਿਸਰਵਾਈਏ, ਗੁਰਮੁਖ ਚੋਰ ਨਾ ਲੱਗ ਹਰ ਨਾਮ ਜਗਾਈਏ, ਸ਼ਬਦ ਨਿਵਾਰੀ ਆਗ ਜੋਤ ਦਪਾਈਏ, ਲਾਲ ਰਤਨ ਹਰ ਨਾਮ ਗੁਰਸਤ ਵਜਾਈਏ, ਸਦਾ ਰਹੇ ਨਹਿ ਕਾਮ ਜੇ ਗੁਰਮਤ ਪਾਈਏ, ਰਾਤ ਦੇ ਹਰ ਨਾਮ ਮਨ ਵਸਾਈਏ, ਨਾਨਕ ਮੇਲ ਮਿਲਾਏ ਜੇ ਤੁਦ ਪਾਈਏ, ਮਨ ਸੂਹੀ ਮਹੱਲਾ ਪਹਿਲਾ, ਮਨੋ ਨਾਮ ਵਿਸਾਰ ਐਨ ਧਿਆਈਏ, ਜੋ ਰਾਖੇ ਕਿਰਪਾ ਧਾਰ ਤੇ ਬੇ ਸੁੱਖ ਪਾਈਏ, ਮੈਂਦਲੇ ਹਰ ਨਾਮ ਲੌਕਟੀ ਟੋਹਣੀ, ਹਾਓ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ, ਰਹਾਓ ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਣਾ, ਤੁਧ ਭਾਵੇ ਤੇ ਵੇਰ ਜਾਏ ਭਰਮ ਭਉ ਪੰਜਨਾ, ਜਨਮਤ ਹੀ ਦੁੱਖ ਲਾਗੇ ਮਰਨਾ ਆਏ ਕੇ, ਜਨਮ ਮਨ ਪ੍ਰਵਾਨ ਹਰ ਗੁਣ ਗਾਏ ਕੇ, ਹਉ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾ ਪ੍ਰਤਾਪ ਸ਼ਬਦ ਨਵਾਜਿਆ, ਦੇਹੀ ਭਸਮ ਰਾਏ ਨਾ ਜਾਪੀ ਕਹਿ ਗਿਆ, ਆਪੇ ਰਿਹਾ ਸਮਾਏ ਸੁਭ ਸਮਾਧ ਪਿਆ, ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਭੀ ਤੂੰ ਹੈ, ਜੈ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ, ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ, ਕਰ ਪਹਿਲਾ ਅਸ਼ਟਪਦੀਆਂ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕਿਛੁ ਹੈ, ਬਿਨ ਸਤਿਗੁਰ ਨਾਮ ਨਾ ਜਾਪੇ, ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੇ, ਕੌਡੀ ਬਦਲੇ ਜਨਮ ਗਵਾਇਆ ਚੀਨ ਸੁਨਹੀ, ਆਪੇ ਗੁਰਮੁਖ ਹੋਵੇ ਤਾਂ ਇੱਕੋ ਜਾਣੇ ਹਉਮੈ, ਦੁੱਖ ਨਾ ਸੰਤਾਪੇ ਬਲਿਹਾਰੀ ਗੁਰ ਆਪਣੇ ਵਿੱਟੋਂ, ਜਨ ਸਾਚੇ ਸਿਉ ਲਿਵਲਾਈ, ਸਾਬਦ ਚੀਨ ਆਤਮ ਪ੍ਰਗਾਸਾ ਸਹਿਜੇ ਰਿਹਾ ਸਮਾਈ, ਰਹੋ ਗੁਰਮੁਖ ਗਾਵੇ ਗੁਰਮੁਖ ਬੁਝੇ, ਗੁਰਮੁਖ ਸ਼ਬਦੀ ਵਿਚਾਰੇ, ਸਿਉ ਪਿੰਡ ਸਭ ਗੁਰ ਤੇ ਉਪਜੇ, ਗੁਰਮੁਖ ਕਾਰਜ ਸਵਾਰੇ, ਮਨ ਕੰਧਾ ਅੰਧ ਕਮਾਵੇ ਵੇ ਖੱਟੇ ਸੰਸਾਰੇ, ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਹੱਥ ਪਿਆਰੇ ਕੋਈ ਸੇਵਕ ਜੇ, ਸਤਿਗੁਰ ਸੇਵੇ ਚਾਲੇ, ਸਤਿਗੁਰ ਪਾਏ ਸੱਚਾ ਸਭ ਸਿਫਤ ਹੈ, ਸਾਚੀ ਸੱਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ, ਆਪੇ ਦਾਤਾ ਕਰਮ ਹੈ ਸਾਚਾ, ਸੱਚਾ ਸ਼ਬਦ ਸੁਣਾਏ, ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਅਲਿਪਤ, ਸਾਚੇ ਰੰਗ ਰਾਤਾ ਗੁਰ ਕੇ ਸਹਿ ਸਵਾਏ, ਮਾਨਮੁਖ ਸਾਧੀ ਕੂੜ ਹੋ ਬੋਲੇ, ਵਿਖ ਬੀਜੇ ਵਿਖ ਖਾਏ, ਜਮਕਾਲ ਬੱਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ, ਸਾਚਾ ਤੀ ਸੱਚਾ ਤੀਰਥ ਜਿੱਤ ਸਤ ਸਰ, ਨਾਵਣ ਗੁਰਮੁਖ ਆਪ ਜਾਏ, ਅੜਸਠ ਤੀਰਥ ਗੁਰ ਸ਼ਬਦ ਦਿਖਾਏ, ਤਿੱਤ ਨਾਤੇ ਮਲ ਜਾਏ, ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਨ ਲੱਗੇ ਨਾ ਲਾਏ, ਸੱਚੀ ਸਿਫਤ ਸੱਚੀ ਸਾਲਹਾ ਗੁਰਪੂਰੇ ਤੇ ਪਾਏ, ਤਨ ਮਨ ਸਭ ਕਿਛ ਹਰ ਤਿਸਕੇਰਾ, ਦੁਰਮਤ ਕਹਿਣ ਨਾ ਜਾਏ, ਹੁਕਮ ਹੋਵੇ ਸੋ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ, ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਵਜਾਏ, ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਿਹਾ ਸਮਾਏ, ਹਰ ਕਾ ਨਾਮ ਸਤ ਕਰ ਜਾਣੇ, ਗੁਰ ਕੇ ਭਾਈ ਪਿਆਰੇ ਸੱਚੀ ਵਡਿਆਈ, ਗੁਰ ਤੇ ਭਾਈ ਸੱਚੇ ਨਾਏ ਪਿਆਰੇ, ਏਕੋ ਸੱਚਾ ਸਭ ਮੈਂ ਵਰਤੇ ਬਿਰਲਾ ਕੋ ਵਿਚਾਰੇ, ਆਪੇ ਮੇਲ ਲਏ ਤੇ ਤਾਂ ਬਖਸ਼ੇ ਸੱਚੀ ਭਗਤ ਸਵਾਰੇ, ਸਭੋ ਸੱਚ ਸੱਚ ਸੱਚ ਵਰਤੇ, ਗੁਰਮੁਖ ਕੋਈ ਜਾਣੇ, ਜੰਮਣ ਮਰਨਾ ਹੁਕਮ ਵਰਤੇ, ਗੁਰਮੁਖ ਆਖ ਪਛਾਣੇ, ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੇ ਸੋ ਫਲ ਪਾਏ, ਨਾਨਕ ਤੇ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ, ਸੂਹੀ ਮਹੱਲਾ ਤੀਜਾ, ਕਾਇਆ ਕਾਮਣ ਅਤ ਸਵਾਲਿਓ, ਫਿਰ ਵਸੇ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸਵਾਗਣ, ਗੁਰ ਕਾ ਸ਼ਬਦ ਸਮਾਲੇ, ਹਰ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿੱਚੋਂ ਜਾਲੇ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਜੀ ਸਾਧ ਸਮਾਣੀ, ਰਹੋ ਕਾਇਆ ਅੰਦਰ ਸਭ ਕਿਛ ਵਸੇ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਸਭਨਾ ਕਰੇ ਪ੍ਰਤ ਪਾਲਾ, ਕਾਇਆ ਕਾਮਣ ਸਦਾ ਸਹੇਲੀ, ਗੁਰਮੁਖ ਨਾਮ ਸਮਾਲਾ, ਕਾਇਆ ਅੰਦਰ ਆਪੇ ਵਸੇ, ਅਲੱਖ ਨਾ ਲਖਿਆ ਜਾਈ, ਮਨ ਮੁਗਧ ਪੂਜੇ ਨਾਹੀਂ, ਬਾਹਰ ਭਾਲਣ ਜਾਈ, ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਧੋਲ ਤਲਾਵੇ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਨ ਤਿਸਕਾ ਮੋਲ ਅਫਾਰਾ ਮੋਲ ਕਿਤੇ ਨਾਮ ਪਾਈਏ ਨਹੀਂ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਏ ਸੁਭ ਕਾਇਆ ਖੋਜੇ ਹੋਰ ਭਾਉ ਵਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਵਰਮਾ ਮਿਸ਼ਰ ਮੇਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਆਵੇ ਦਾ ਢੋਈ ਨਹੀਂ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹੋਰ ਕਿਰਪਾ ਧਾਰੀ ਰਾਖਸੂਹੀ ਮਹੱਲਾ ਤੀਜਾ ਘਰ ਦਸਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰ ਵੰਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪ੍ਰਭਾਉ ਰਹੋ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜਮ ਪਰਬਦੇ ਮਾਰੀਆ ਮੇਰਾ ਨਾ ਲਹਨ ਗੁਰਮੁਖ ਜਨਮ ਸਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਸੇ ਸੁੱਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਇਰ ਚੰਨ ਤਿਸ ਨਾ ਭੁੱਖ ਨਾ ਉਤਰੇ ਆਂਦਿਨ ਜਲਤ ਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੇ ਬੈਰ ਕਰਨ ਆਪ ਡੁੱਬੇ ਇੱਕ ਟੰਬ ਸਿਓ ਸਗਲੇ ਕੁੱਲ ਡਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ ਇਹ ਮਨ ਸਹਿਸਾ ਸੇਵੇ ਤੈਸਾ ਹੋਵੇ ਤੇ ਹਾ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਪਦੇਸੇ ਨ ਸੇ ਵਡਕਾਗੀ ਜੇ ਉਹਨਾਂ ਮਿਲ ਰਹੇ ਆਂਦਨ ਨਾਮ ਲੈਣ ਦੇਸੀ ਰਿਜਕ ਸਮਾਏ ਜਿਨ੍ਹਾਂ ਪਾਈ ਮੇਦਨੀ ਏਕੋ ਹੈ ਦਤਾਰ ਸੱਚਾ ਪਤਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲੈ ਸੋ ਪ੍ਰਭ ਸਦਾ ਸਮਾਨ ਮਾਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹਉਮੈਂ ਸ਼ਬਦ ਜਲਾਏ ਸੋ ਸੱਚਾ ਵਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਘਰੇ ਨਾ ਵਿਸਰੇ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸੱਚਾ ਸੱਚ ਰੱਖਾਂ ਅਵਤਾਰ ਮਿਲਿਆ ਹੋਏ ਨਾ ਵਿਛੜੇ ਗੁਰ ਕੇ ਹੇਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਨ ਮਨ ਨ ਭਿੱਜੀ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਵੇਸੇ ਨਕੋਰ ਆਪੇ ਕਰੇ ਕਿ ਸਾਖੀਏ ਆ ਬਖਸ਼ਣ ਹਰ ਗੁਰ ਸ਼ਬਦ ਦੀ ਮੈਲ ਉਤਰੇ ਤਾਂ ਸੱਚ ਬਣਿਆ ਸੀਗਾਰ ਸੱਚਾ ਸੌ ਸੱਚੇ ਬਣ ਜਾਰੇ ਕੂੜ ਉੱਥੇ ਕੂੜੇ ਨਾ ਟਕਨ ਉਹਨਾਂ ਸੱਚ ਨ ਭਾਵੀ ਦੁਖੀ ਮਾਹੇ ਪਚੰਨ ਹਉਮੈਂ ਮਿਲਾ ਜਗ ਫਿਰੇ ਮਰ ਜੰਮੇ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਹੀ ਸੱਚ ਮਨ ਦੱਤ ਸੱਚੇ ਸਚਾਰ ਗੁਰ ਪੂਰੇ ਪੂਰੀ ਮਾਤਾ ਹੈ ਅਨਸ ਨਾਮ ਤਿਆਏ ਹਉਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਲਾਹੀ ਆਪਣਾ ਨਿਮਨ ਲੱਗਾ ਪਾਏ ਤਨ ਮਨ ਸੌਂਪੀ ਅੱਗੇ ਧਰੀ ਵਿੱਚੋਂ ਆਪ ਗਵਾਏ ਖਿੰਚੋ ਤਾਣ ਬਗੁਚੀਏ ਇੱਕ ਸੋਲੇ ਬੁਲਾਏ ਹਉਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੋ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦਸਨ ਸੋ ਭਾਈ ਸੋ ਸੱਜਣਾ ਜੋ ਸੱਚਾ ਸਵਨ ਅਵਗਣ ਵਿਕਣ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਰ ਸੁੱਖ ਉਪਜੇ ਸੱਚੀ ਭਗਤ ਕਰੇਨ ਸੱਚ ਬਣੰਜੇ ਗੁਰ ਸ਼ਬਦ ਸਿਹਾ ਨਾਮ ਲੇਨ ਸੋਨਾ ਰੂਪਾ ਪਾਪ ਕਰ ਸੰਚੇ ਚਲੇ ਨਾ ਚਲਾਇਆ ਨਾਲ ਬਿਨਾਵੇ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸੰਭਾਲ ਇਹੋ ਖਰਚ ਖੁੱਟ ਹੈ ਗੁਰਮੁਖ ਨਿਵ ਹੈ ਨਾਲ ਇਹ ਮਨ ਮੂਲੇ ਭੁੱਲਿਆ ਜਸੇ ਪਤ ਗਵਾਏ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲੇਖਣ ਨਾ ਜਾਏ ਗੁਰ ਕੇ ਸ਼ਬਦ ਮਨ ਤਨ ਰਪੇ ਹਰ ਸਿਓ ਰਹੇ ਸਮਾਏ ਸਿਓ ਸੋ ਮੇਰਾ ਰੰਗਲਾ ਰੰਗੇ ਸਹਿਜ ਸਵਾਏ ਕਾਮਣ ਰੰਗ ਨਾ ਤਾਂ ਚੜੇ ਜੇ ਫਿਰਕੇ ਅੰਕ ਸਮਾਏ ਚੋ ਚਿਰੀ ਪਛੁਨੇ ਪੀ ਮਿਲਣ ਜੋ ਸਤਿਗੁਰ ਸਾਹਿਬਾਨ ਅੰਤਰ ਨਾਮ ਨਿਧ ਨਾਮ ਹੈ ਖਾਨ ਖਰਚਨ ਨਾਨਕ ਖੋਟੀ ਹਰ ਗੁਣ ਸਹਿਜ ਰਵਾਨਾ ਉਹ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸੁ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਆਂਦਨ ਮਿਲੇ ਰਹਨ ਇਸ ਜੱਗ ਮੈਂ ਬਿਰਲੇ ਜਾਣੀਏ ਨਾਨਕ ਸੱਚ ਲਹਨ ਸੂਹੀ ਮਹੱਲਾ ਤੀਜਾ ਹਰ ਜਿਉ ਸੂਖਮ ਆਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕੱਟੀਏ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹੋ ਤਿਨਕੇ ਬਲਿਹਾਰਣੇ ਮਨ ਹਰ ਗੁਣ ਸਦਾ ਰਵਨ ਰਹੁ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪਰਖ ਲਹਨ ਸੇਵ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਧਿਆਨ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ ਧੁਰ ਪੂਰਵ ਹੋਵੇ ਲਿਖਿਆ ਗੁਰਭਾਣਾ ਮਨ ਲੇਨ ਵਡਭਾਗੀ ਗੁਰ ਖੋਜਿਆ ਪਾਇਆ ਨਾਮ ਨਿਦਾਨ ਗੁਰਪੂਰੇ ਬਿਖਾਲਿਆ ਪ੍ਰਭਾਤਮ ਰਾਮ ਪਛਾਣ ਸਭਨਾ ਕਾ ਪ੍ਰਵੇਕ ਹੈ ਦੂਜਾ ਵਰ ਨਾ ਕੋਈ ਗੁਰਪ੍ਰਸਾਦੀ ਮਨ ਵਸੇ ਤਿਤ ਘਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ ਮੰਦਾ ਕਿਸਨੂੰ ਆਖੀਏ ਸ਼ਬਦ ਵੇਖੋ ਲੇ ਬੁਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋਹਾਂ ਮਾਏ ਗੁਰਮੁਖ ਏਕੋ ਬੂਝਿਆ ਇੱਕ ਸਮੈ ਸਮਾਏ ਸੇਵਾ ਸਭ ਪ੍ਰਭਾਵ ਸੀ ਜੋ ਪ੍ਰਭਾਏ ਥਾਏ ਜੈ ਨਾਨਕ ਹਰ ਰਾਧਿਆ ਗੁਰ ਚਰਨੀ ਚਿੱਤ ਲਾਏ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤਿਆਈ ਰਹੁ ਜੇ ਸੁੱਖ ਦੇ ਤਾਂ ਤੁਝੇ ਤਿਆਰਾ ਦੀ ਦੁੱਖ ਭੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵੇ ਸੁੱਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਹੋ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਵਿਹਾਲੇ ਤਾਂ ਤੁਝੇ ਰਾਤੀ ਜੇ ਮਾਰ ਕੱਢੇ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਾਂ ਜੇ ਨਿੰਦੇ ਤਾਂ ਛੋੜ ਨਾ ਜਾਈ ਜਿਉਂ ਤੁਧ ਵੱਲ ਰਹੇ ਤਾਂ ਕੋਈ ਕਿਹੋ ਔਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦਵਾਨਾ ਹਰ ਤਿਉ ਦਰਸ਼ਨ ਕੇ ਤਾਈ ਝੱਖੜ ਝਾਗੀ ਮੇਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੁਭ ਕਰੇ ਜਲ ਵਰਸੇ ਤਿਉਂ ਸਿੱਖ ਗੁਰਮਿਲ ਵਿਕਸਾਈ ਸੇਵਕ ਨਾ ਹੋਏ ਸੇਵਕ ਵਰਤਾ ਕਰਕਾ ਬਿਨੋ ਬੁਲਾਈ ਨਾਨਕੀ ਬਨੰਤੀ ਹਰ ਪੈ ਗੁਰਮਿਲ ਸੁਰ ਸੁੱਖ ਪਾਈ ਤੂੰ ਆਪੇ ਗੁਰਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੂੰ ਸੇਵੇ ਸੋ ਤੂੰ ਹੋਵੇ ਤੁਧ ਜੇ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸੇ ਦਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਪਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝਟਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮਖ ਬੋਲੇ ਸੋ ਥਾਏ ਪਾਏ ਮਨਮੁਖ ਥਾਏ ਨਾ ਪਾਈ ਪਾਲਾ ਕੱਕਰ ਬਰਫ਼ ਬਰਸੇ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਭਾਵ ਕਰੀ ਗੁਰ ਕਾਰਨ ਗੁਰ ਭਾਵੇ ਸੋ ਥਾਏ ਪਾਈ ਰਹਿਣ ਦਿਨ ਸੁਗੁਰ ਚਰਨ ਅਰਾਧੀ ਦਿਆ ਕਰੋ ਮੇਰੇ ਸਾਈ ਨਾਨਕ ਜਿਉ ਪਿੰਡ ਗੁਰੂ ਹੈ ਹਰ ਮਿਲ ਪ੍ਰਤਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹੋ ਹੈ ਜਤ ਕਤ ਤਤ ਗਸਾਈ ਰਾਗ ਸੁਹੀ ਮਹੱਲਾ ਚੌਥਾ ਅਸ਼ਟਪਤੀਆਂ ਘਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾਉ ਗੁਰਪੂਰੇ ਤੇ ਪਾਇਆ ਅੰਮ੍ਰਿਤ ਆਗਮ ਅਥਾ ਰਹੋ ਹਉ ਸਤਿਗੁਰ ਵੇਖ ਵੇਖਸਿਆ ਹਰਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਨੇ ਪਾਇਆ ਮੁੱਖ ਦੁਆਰ ਸਤਿਗੁਰ ਬਿਹਰੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਓ ਸੁੱਤਿਆਂ ਗੁਰਸਾ ਲਾਇਆ ਉੱਠਦਿਆਂ ਪੀ ਗੁਰ ਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾ ਕੇ ਧੋਵਾਂ ਪਾਓ ਕੋਈ ਐਸਾ ਸੱਜਣ ਲੋੜ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿ ਸਵਾਏ ਸਤਿਗੁਰ ਸਾਗਰ ਗੁਰ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ ਤਿਸ ਬਿਨ ਘੜੀ ਨਾ ਜੀਵ ਬਿਨ ਦੇ ਕੇ ਮਰ ਜਾਓ ਜੋ ਮਛਲੀ ਬਿਨ ਪਾਣੀਏ ਰਹੇ ਨਾ ਕਿਤੇ ਅਪਾਏ ਤਿਉਂ ਹਰ ਬਿਨ ਸੰਤ ਨਾ ਜੀਵੇ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਫਿਰ ਹੜੀ ਕਿਉਂ ਗੁਰ ਬਿਨ ਦੇ ਮੈਂ ਜੀਵਾ ਮੇ ਮਾਓ ਮੈਂ ਸਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਹਰ ਹਰ ਨਾਮ ਰਤਨ ਹੈ ਗੁਰਤੁੱਠਾ ਦੇਵੇ ਮਾਏ ਮੈਂ ਤਾਰ ਸੱਚੇ ਨਾਮ ਕੀ ਹਰ ਨਾਮ ਰਹਾ ਲੇ ਬੁਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਦੜਾਏ ਜਿਸ ਪ੍ਰਾਪਤ ਸੋ ਲਹਿ ਗੁਰਚਰਨੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨੇ ਆਪਣਾ ਨਿਮ ਨਿਮ ਲਾਗਾ ਪਾਏ ਸੱਜਣ ਮੇਰਾ ਏਕ ਤੋਂ ਕਰਤਾ ਪਰਖਸ ਜਾਣ ਸਤਿਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਰਾਮ ਨਾਮ ਧਨ ਸੰਚਿਆ ਸ਼ਾਬਦ ਪੂੰਜੀ ਰਾਸ ਨਾਨਕ ਦਰਗੇ ਮੰਨਿਆ ਗੁਰਪੂਰੇ ਸਭਾਸ ਰਾਗ ਸੂਹੀ ਅਸ਼ਟਮਤੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕੋ ਅੰਗਾਰ ਸਤਿਗੁਰ ਪ੍ਰਸਾਦ ਔਰ ਜਰੇ ਹੋ ਵਿਖਿਆ ਕੇ ਸੰਗਾ ਮਨੇ ਪਿਆਵਤ ਅਨਕ ਤਰੰਗਾ ਮੇਰੇ ਮਨ ਅਗਮੇ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਔ ਮੋਹੇ ਮਗਨ ਮੈਂ ਰਿਹਾ ਵਿਆਪੇ ਅਤ ਤ੍ਰਿਸ਼ਨਾ ਕਵੂ ਨਹੀਂ ਤਰਾਪੇ ਵਸਾਇ ਕਰੋ ਸਰੀਰ ਚੰਡਾਰਾ ਗਿਆਨ ਨਾ ਸੂਜੇ ਮਹਾਂਗਵਾਰਾ ਭਰਮਤ ਵਿਆਪਤ ਜਰੇ ਕੁਵਾਰਾ ਪ੍ਰਾਣ ਨਾ ਪਾਈਏ ਪ੍ਰਭ ਦਰਬਾਰਾ ਐਸਾ ਦੇਸਾ ਬੰਦ ਪਰਾਨਾ ਮਹਿਲ ਨਾ ਪਾਵੇ ਫਿਰਤ ਬਗਾਨਾ ਸਗਲ ਵਿਆਦ ਕੇ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਵੇ ਨਮੀਨਾ ਕਛ ਸਿਆਣ ਉਕਤ ਨਾ ਮੋਰੀ ਏਕ ਆਸ ਆਸ ਠਾਕਰ ਪ੍ਰਾਪਤ ਹੋਰੀ ਕਰੋ ਬੇਨਤੀ ਸੰਤਨ ਪਾਇਆ ਰਹਾਓ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗ ਚਰਨ ਕਮਲ ਸਰਨਾਏ ਨਾਰਾਇਣ ਦੀਨਾ ਨਾਗਤ ਭਗਤ ਪਰਾਇਣ ਰਹੋ ਅਨਾਥਾ ਨਾਗਤ ਭਗਤ ਪੈ ਭੇਟਣ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੁਪਦਿਆਲਾ ਰਵਣ ਗੁਣਾ ਕੱਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਹੀਂ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾਸ ਹੋਈ ਜਨ ਪਾਏ ਤਾਰ ਨਗਰੋ ਆਪਣਾ ਪ੍ਰਭ ਕੀ ਨਾ ਕੇਵਲ ਨਾਮ ਭਗਤ ਰਸ ਦੀ ਨਾਦ ਮੱਧ ਅੰਤ ਪ੍ਰਭ ਸੋਈ ਨਾਨਕ ਦਿਸ ਬਿਨੇ ਅਵਰ ਨਾ ਕੋਈ ਰਾਗ ਸੁਹੀ ਮਹੱਲਾ ਪੰਜਵਾਂ ਅਸ਼ਟਪਤੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਨਿਠਿਆ ਮਨ ਰਹਿਸੀਏ ਕਿਉਂ ਪਾਈਏ ਤਿੰਨ ਸੰਗ ਜੀਓ ਸੰਤ ਸਜਨ ਮਨ ਮਿੱਤਰ ਸੇ ਲਾਇਨ ਪ੍ਰਭ ਸਿਓ ਰੰਗ ਜੀਓ ਤਿੰਨ ਸਿਓ ਪ੍ਰੀਤ ਨਾ ਤੁੱਟਈ ਕਵੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਿਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੰਜਣਾ ਨਾਮ ਜਪੇ ਮਨ ਮਿੱਤ ਜੀਓ ਰਹਾਓ ਦੇਖੇ ਸੁਣੇ ਨਾ ਜਾਣੀ ਮਾਇਆ ਮੋਇਆ ਅੰਧ ਜੀਓ ਕਾਚੀ ਦੇ ਵਿਣਸਣੀ ਕੂੜ ਕਮਾਵੇ ਧੰਦ ਜੀਓ ਨਾਮ ਧਿਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗ ਮੇ ਆਇਆ ਚੱਲਣ ਹੋ ਹੁਕਮ ਸੰਜੋਗ ਜੀਓ ਹੁਕਮੇ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜਿਓ ਪ੍ਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਓ ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜਿਓ ਨਾੜੇ ਪ੍ਰਾਣਿਆਂ ਦਰਗੇ ਪੈਦਾ ਜਾਏ ਜੀਓ ਇੱਥੇ ਸੁਖਮ ਖੁਜਲਾ ਇੱਕ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਮਾਮ ਗੁਰ ਸੇਵਿਆ ਸਤ ਪਾਏ ਜੀਓ ਧੰਨ ਤਨੰਤਰ ਰੱਬ ਜਾ ਸਰਬ ਜੀਆਂ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸਾਂਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਹੂ ਨਾ ਬਿਸਰੇ ਜਾਂ ਆਪੇ ਹੋਏ ਦਿਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਓ ਤਾਂ ਕਾਂਤ ਨਾ ਪਾਈਏ ਉੱਚਾ ਗਮ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜਿਓ ਸੱਚ ਨਿਉ ਤਿੰਨ ਪ੍ਰੀਤ ਮਾਂ ਜਿਨ ਮਨ ਬੁੱਠਾ ਆਪ ਜਿਓ ਗੁਣ ਸਾਧ ਜੀ ਤਿੰਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸ਼ਰੇ ਸਵੰਸੇ ਸਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਰਨ ਹਰ ਤੂੰ ਹੈ ਏਕ ਅਨੇਕ ਜਿਓ ਤੂੰ ਸਮਰਾ ਤੂੰ ਸਰਬ ਮੈਂ ਤੂੰ ਹੈ ਬੁੱਧ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਤੀਆਂ ਘਰ ਦਸਵਾਂ ਕਾਫੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹੰਝੀ ਕਾਢੀਆ ਜਿਨ੍ਹਾਂ ਨੌਂਦ ਜਾਣੇ ਲੱਗਾ ਝੂਰ ਮਰੋ ਸੇ ਵਾਢੀਆਂ ਹਾਉ ਨਾ ਛੋਡੋ ਕੰਤ ਪਸਾਰਾ ਸਦਾ ਰੰਗੀਲਾ ਲਾਲ ਪਿਆਰਾ ਉਹ ਮਹਿੰਜਾ ਆਸਰਾ ਰਹੋ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਪਰਵਾ ਮਾਣੀਆਂ ਜੂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਾ ਦੂਜਾ ਵਿਖਾ ਲੇ ਹਾ ਪਾਈ ਮੂੰਹ ਦਾ ਤੜੀ ਨਿਤ ਹਿਰਦੇ ਰਖਾ ਸਾਲ ਭਾਵ ਜਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਬਣੀ ਸੁਣੀ ਕਹਾਣੀਆਂ ਜੇ ਗੁਰਤੀਵੇ ਕਿਰਪਾਲ ਕੀਤੀ ਲੱਖ ਕਰੋੜ ਪੀਰੀਏ ਰੋਮ ਨਾ ਪੂਜਣ ਤੇਰਿਆਂ ਤੂੰ ਸਾਹੀ ਤੂੰ ਸੌ ਹੈ ਕਹਿ ਨਾ ਸਕਾ ਗੁਣ ਤੇਰਿਆਂ ਸਹੀਆਂ ਤੋਂ ਅਸੰਕ ਮੰਜੋ ਹਾਬੇ ਵਧਾਣੀਆਂ ਇੱਕ ਬੋਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਲੇ ਖਵੰਜਣ ਡੂਰੇ ਸੋ ਕਿਉਂ ਵਿਸਰੇ ਮਾਂ ਮੈਂ ਜੋ ਰਿਹਾ ਭਰਪੂਰੇ ਹੋਏ ਨਿਮਾਣੀ ਢਹਿ ਪਈ ਮਿਲਿਆ ਸਹਿ ਸਵਾਵੇ ਪੂਰਵ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੁਹੀ ਮਹੱਲਾ ਪੰਜਾ ਸਿਮਰਤ ਵੇਦ ਪ੍ਰਾਣ ਪਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਹੈ ਪਾਰ ਭਗਤਾ ਮਨ ਵਸੇ ਜਨ ਮਨ ਮੋ ਦੁੱਖ ਸਾਧੂ ਸੰਗ ਨਸੇ ਰਹੋ ਮੋਹੇ ਬਾਦ ਅਹੰਕਾਰ ਸਰ ਪਰ ਰੰਨਿਆ ਸੁੱਖ ਨਾ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਾਰਕ ਸਵਰਗ ਅਵਤਾਰ ਮਾਇਆ ਧੰਦਿਆ ਸੋਧ ਸੋਧ ਸੋ ਤੱਤ ਵਿਚਾਰਿਆ ਨਾਮ ਬਿਨਾਂ ਸੁੱਖ ਨਾਹੀ ਸਰ ਪਰ ਧਾਰਿਆ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਤ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿੰਨ ਸਾਧੂ ਸੰਗ ਪਿਆ ਅੰਮ੍ਰਿਤ ਹਰਕਾ ਨਾਮ ਤਿੰਨੀ ਜਨੀ ਜਪ ਲਿਆ ਹੋ ਜੇ ਕੋਟ ਸੰਕ ਬਹੁਤ ਅਨੰਤ ਕੇ ਜਿਸ ਵਜਾਏ ਆਪ ਨੇੜਾ ਤੇ ਸਹੇ ਬਿਸਰ ਰਹੀ ਦ ਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਰਾਗ ਸੁਹੀ ਮਹੱਲਾ ਪਹਿਲਾ ਕਚੱਜੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੰਜ ਕਚੱਜੀ ਮਾ ਸੁੰਡੋ ਛੜੇ ਹੋ ਕਿਉਂ ਸੌ ਰਾਵਣ ਜਾਏ ਜੀਓ ਇੱਕ ਦੂ ਇੱਕ ਚੜਨ ਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਬਹੁ ਰਾਵਿਆ ਸੌ ਰਾਵਿਆ ਸੇ ਅੰਬੜੀ ਛਾਵੜੀ ਇਹ ਜਿਉ ਜੇ ਗੁਣ ਮੰਜਨਾਵਣੀ ਹੋ ਕੇ ਜੀ ਦਿਵਸ ਤਰੇ ਜਿਉ ਕਿਆ ਗੁਣ ਤੇਰੇ ਵਿਤਰਾਉ ਕਿਆ ਕਿਆ ਘਣਾ ਘਿਨਾ ਤੇਰਾ ਨਾਉ ਜੇ ਇੱਕ ਟਟੋਲ ਨਾਂਬੜਾ ਹੋ ਸਤਿਗੁਰਬਾਣੀ ਤੇਰੇ ਚਾਉ ਜਿਉ ਸੋਨਾ ਰੂਪਾ ਮੋਤੀ ਤੇ ਮਾਣਕ ਜਿਉ ਸੇ ਵਸਤ ਸਹਿ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਇੰਨੀ ਟੋਲੀ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜਿਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਹੇ ਹਾਓ ਇੰਨੀ ਟੋਲੀ ਭਲਿਆਸ ਤੇ ਸਕੰਤ ਨੇ ਬੈਠੀ ਪਾਸ ਜਿਓ ਅੰਬਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜਿਓ ਸਾ ਧਨ ਚਲੀ ਚਲੀ ਸਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜਿਓ ਸੁੱਤੀ ਸੁੱਤੀ ਝਾਲਥੀਆ ਭੁੱਲੀ ਵਾਟੜੀ ਆਸ ਜਿਓ ਤੈ ਸਹਿ ਨਾਲੋਂ ਤੈ ਸੋ ਨਾਲੋਂ ਮੋਤੀਆ ਦੁੱਖਾਂ ਕਾ ਤਰਿਆ ਜਿਉ ਤੁਧ ਗੁਣ ਤੇ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜਿਉ ਭਾਣੇ ਤਖਤ ਵਡਿਆਈਆਂ ਭਾਣੇ ਭੀਖ ਦਾਜੇ ਭਾਣੇ ਦਾ ਥਲ ਸਿਰ ਸਰ ਵਹੇ ਕਮਲ ਫੁੱਲੇ ਆਕਾਸ਼ ਜਿਉ ਭਾਣੇ ਭਵਜਲ ਲੰਘੀਏ ਭਾਣੇ ਮੰਜ ਪ੍ਰਿਆਸ ਜਿਉ ਭਾਣੇ ਸੋ ਸੋ ਰੰਗਲਾ ਸਿਫਤ ਰਤਾ ਗੁਣਤਾਸ ਜਿਉ ਭਾਣੇ ਸਹੋ ਪਿਹਾਵਲਾ ਹੋ ਆਵਣ ਜਾਣ ਮਿਆਸ ਜਿਉ ਤੂੰ ਸਭ ਅਗਮਤ ਉਲਵਾ ਹੋ ਕਹਿ ਕਹਿ ਢਹਿ ਪਿਆਸ ਜਿਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਉ ਗੁਰ ਸ਼ਬਦੀ ਸਭ ਪਾਇਆ ਸੱਚ ਨਾਨਕ ਕੀ ਅਰਦਾਸ ਜਿਉ ਸੋਹੀ ਮਹੱਲਾ ਪੰਜਵਾਂ ਗੁਣਬੰਤੀ ਜੋ ਦਿਸੇ ਗੁਰਸਿੱਖੜਾ ਤਿਸ ਨੇ ਲਾਗੋ ਪਾਏ ਜਿਉ ਆਖਾਂ ਵਿਰਤਾਂ ਜੀ ਕੀ ਗੁਰਸੱਜਣ ਦੇ ਮਿਲਾਏ ਜਿਉ ਸੇਈ ਦਾਸ ਉਪਦੇਸ਼ ਛੜਾ ਮਾਇਰਾ ਮਨ ਅੰਤ ਨਾ ਕਾਹੂ ਜਾਏ ਜਿਉ ਮਨ ਤੂੰ ਤੈ ਕੁੰਡੇ ਵਸਾ ਮੈਂ ਮਾਰਗ ਦੇ ਵਿੱਚ ਆਏ ਜਿਉ ਹਵਾ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸੁਣਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈ ਅੜੇ ਗੁਰਕਾਹੇ ਸੁਕਾਰ ਕਮਾਏ ਜਿਉ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਉ ਜਿਉ ਇਉਂ ਪਾਵੇ ਹਰ ਦਰਸਾ ਵੜਾ ਨਾ ਲੱਗੇ ਤੱਤੀ ਵਾਹ ਜਿਉ ਹਉ ਆਵੋ ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕੀਆ ਪਸਾਓ ਜਿਉ ਮੈਂ ਬਹੁੜ ਨਾ ਤਿਸ਼ਨਾ ਭੁੱਖੜੀ ਹਉ ਰੱਜਾ ਤ੍ਰਿਵਤ ਅਗਾਏ ਜਿਉ ਜੋਗਰ ਦਿਸੇ ਜਿਖ ਸਿੱਖੜਾ ਤਿਸ ਨਿਵ ਲਾਗੋ ਪਾਏ ਜਿਉ ਰਾਗ ਸੁਹੀ ਸੰਤ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਭਾਜੋ ਨੂੰ ਮੈਂ ਮੱਤ ਪਾਈ ਪੇਈ ਅੜੇ ਘਰ ਪਾਹੁਣੀ ਬਲਰਾਮ ਜਿਉ ਮੈਲੀ ਅਗਣ ਚਿੱਤ ਮੇਨ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਉ ਗੁਰਸਾਰ ਨਾ ਜਾਣੀ ਭਰਮ ਭਲਾਣੀ ਜੋ ਬਨਵਾਦ ਗਵਾਇਆ ਬਾਹਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚੱਲੀ ਸੁੱਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਡੇਪਾ ਵਿਨ ਫਿਰ ਧਨ ਕਮਲਾਣੀ ਬਾਬਾ ਮੈਂ ਅਵਰ ਦੇ ਮੈਂ ਹਰ ਵਾਰ ਭਾਵੇ ਤਿਸ ਕੀ ਬਲਰਾਮ ਜਿਉ ਰਵ ਰਿਹਾ ਜੁਗ ਚਾਰ ਤ੍ਰੈ ਭਵਨ ਬਾਣੀ ਜਿਸ ਕਾ ਬਲਰਾਮ ਜਿਉ ਤ੍ਰੈ ਭਵਨ ਕੰਤਰਵੇ ਸੁਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਭਰਪੂਰੇ ਹਰ ਕੀ ਨਾਰ ਸੋ ਸਰਬ ਸਾਗਨ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਪਰ ਸਾਚਾ ਭਾਵੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗੜਾਏ ਹੱਬੀ ਵੰਜਾ ਸੋਹਰੇ ਬਲਰਾਮ ਜੀਓ ਸਾਹਾ ਹੁਕਮ ਰਜਾਏ ਰਾਏ ਸੋ ਨਾ ਟਲੇ ਸੋ ਪ੍ਰਭ ਕਰੇ ਬਲਰਾਮ ਜੀਓ ਕਿਰਤ ਪਿਆ ਕਰਤੇ ਕਰ ਪਾਇਆ ਮੇਟ ਨਾ ਸਕੇ ਕੋਈ ਜਾਨ ਜੀ ਨਾ ਨਾ ਨਾ ਰਹਿ ਨਹਿ ਕੇਵਰ ਰਵ ਰਿਹਾ ਤੋ ਲੋਈ ਮਾਏ ਨਰਾਸੀ ਰੋਏ ਵਿਛੁਨੀ ਬਾਲੀ ਬਾਲੇ ਹੇਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰਚਰਨੀ ਪ੍ਰਭ ਚੇਤੇ ਬਾਵਲ ਦਿੱਤੜੀ ਦੂਰ ਨਾ ਆਵੇ ਕਰ ਪਈਏ ਬਲਰਾਮ ਜੀਓ ਰਹਿਸੀ ਵੇਖ ਦੂਰ ਫਿਰ ਰਾਵੀ ਕਰ ਸੋਹੀਏ ਬਲਰਾਮ ਜੀਓ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸਹੇਲਾ ਗੁਣਮੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਭੱਲੇ ਸੱਚ ਬੋਲੇ ਫਿਰ ਭਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਸੰਤ ਘਰ ਦੂਜਾ ਇੱਕੋ ਅੰਗਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਚੇਤੀ ਮਨ ਲਾਇਆ ਅੰਦਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੋਂ ਨਾਨਾ ਦਵਾਜੇ ਹਮ ਕਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਓ ਨਾਰੋ ਸੱਚ ਮੈਲ ਗਾਵੋ ਤਾਂ ਪ੍ਰਭ ਪਾਵੋ ਸੁਹਿਲੜਾ ਜਗ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਰ ਸ਼ਬਦ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤਰਾਏ ਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਣ ਆਇਆ ਮਨ ਤਨ ਅੰਮ੍ਰਿਤ ਕੀ ਭਿੰਨਾ ਅੰਮ੍ਰਿਤ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਸੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਰ ਦੇਵਨ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਰਨ ਕੀਨਾ ਸੁਣੋ ਸਕੀ ਮਨ ਮੋਹਨ ਮੋਇਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਸ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ
1: ਖੇਲ ਤੁਮਾਰਾ ਅਗਮ ਪਾਰਾ ਤੁਦ ਬਿਨ ਕੌਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਬਿਕਾਲ ਭਏ ਦੇਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਜਮ ਪ੍ਰਪਾਏ ਨਾਨਕ ਅਵਗੁਣ ਸ਼ਬਦ ਜਲਾਏ ਗੁਣ ਸੰਗਮ ਪ੍ਰਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ

ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਿਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਏ ਘਰ ਆਏੜੇ ਸਾਜਨਾ ਤਾਂ ਧਨ ਖਰੀ ਸਰਸੀ ਰਾਮ ਹਰ ਮੋਹੇੜੀ

ਪ੍ਰਭ ਦੂਰ ਨਾ ਹੋਏ ਘਟ ਘਟ ਸੋਏ ਤਿਸ ਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਓ ਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਾਨਕੇ ਆਪੇ ਸੋਜ ਜੋਗ ਸੰਜੋਗੀ ਨਦਰ ਕਰੇ ਲੇਵਾ ਲਾਈਐ ਫਿਰ ਉੱਚੜੀਏ ਮਾੜੜੀਏ ਤਿਹੋ ਲੁਆ ਸਿਰ ਤਾਜਾ ਰਾਮ ਹੋ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨਿਸਾਣੋ ਨਾਮ ਬਿਨਾ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਚੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰੈ ਘਟ ਚਾਨਣਾ ਤਨ ਦੀਪ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਮਿਟ ਗਿਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਣੀਐ ਲਿਆ ਵਿਆਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾਢਿਆ ਮਨ ਲੀੜਾ ਦਿੱਤਾ ਲੀਆ ਤਾ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦਿਸ ਆਇਆ ਹੋਹੇ ਰਲੀਆ ਜੀ ਸੇਤੀ ਗਹਿ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੈ ਵਾਸਲਾ ਗੱਡ ਵਾਸ ਲਈ ਜੇ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀਜੈ ਸਾਜ ਕਰੀਜੈ ਗੁਣਹਿ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਕੋ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਈਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੈ ਵਾਸਲਾ ਗੱਡ ਵਾਸ ਲਈ ਜੈ ਆਪ ਕਰੇ ਕਿ ਸਾਖੀ ਹੈ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈ ਹੈ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀ ਹੈ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੈ ਬਾਜ ਕਹੈ ਦਾਨ ਅਣਮੰਗਿਆ ਦਿਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿ ਸਾਖੀ ਹੈ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਾਨ ਭਾਵੈ ਸੋਈ ਗੁਰ ਕੀ ਪੌੜੀ ਸੱਚ ਕੀ ਸੱਚਾ ਸੁਖ ਹੋਈ ਸੁਖ ਸਹਿਜ ਆਵੈ ਸੱਚ ਭਾਵੈ ਸੱਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਚਲਿਓ ਕਿਉ ਚਲੈ ਪਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੂਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਏ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕੋ ਆਪਿਸ ਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਅਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਪਾਵੈ ਸੱਚ ਸੋਈ ਆਵਣ ਜਾਣਾ ਨਾ ਧੀਐ ਸੱਚੀ ਮਤ ਹੋਈ ਅੰਜਨ ਤੈਸਾ ਅੰਜੀ ਹੈ ਜੈਸਾ ਪਿਰ ਪਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸਹਿ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੀ ਮਨ ਮਾਹੀ ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸਭਾਇਆ ਅਠਸਠ ਤੀਰਥ ਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸੱਚੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇ ਥੀਐ ਕਿਉ ਪਾਦਰ ਜਾਣੈ ਆਪ ਮਸੈ ਮਤ ਹੋਸੀਐ ਕਿਉ ਰਾਹੋ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਬਿਨ ਨਾਮ ਹਰਕੈ ਕਛੂ ਨਾ ਸੂਝੈ
ਬਿਣ ਨਾਮ ਹਰ ਕੈ ਕੱਚ ਨ ਸੁਜੈ ਅੰਧ ਬੂਡੋ ਧੰਦਲੀ ਤਿਨ ਰਾਤ ਚਾਨਣ ਚੌਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰੇ ਆਇਆ ਦੁਖੀ ਭਰੇ ਆਇਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਕਰੇ ਡਰਾਵਣੇ ਤੂਟ ਨਾ ਆਵੈ ਫੇਰੀਆ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ ਗੁਰਮਹਿਲੀ ਘਰੇ ਆਪਣਾ ਸੋ ਭਰਪੁਰ ਲੈਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜ ਅੰਤ ਅਨਹਦ ਬੀਣਾ ਗੁਰਮਹਿਲੀ ਘਰੇ ਆਪਣਾ ਸੋ ਭਰਪੁਰ ਲੀਣਾ ਕੀਤਾ ਕਿਆ ਸਲਾਹੀ ਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਪਾਵੈ ਸੋ ਪਾਵੈ ਆਪ ਜਾਣਾ ਵੈ ਆਪ ਨਾ ਭੁੱਲਣ ਭੁੱਲੈ ਜੈ ਜੈ ਕਰ ਕਰੈ ਤੁਧ ਪਾਵੈ ਗੁਰ ਕੈ ਸਬਦ ਅਮਲੈ ਬੇਨੰਤੀ ਸਾਜ ਨਾ ਛੋੜੋ ਪਾਇ ਨਾਨਕ ਜਿਨ ਕਰ ਦੇਵੈ ਮਤ ਸਾ ਜੁਗਮੈ ਰਾਮ ਜੁਗਮੈ ਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਕਰ ਮਾਹੀ ਹਰ ਗੁਣ ਗਾਵੈ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲਾਗੈ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਚੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਉੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰਿ ਜੀਉ ਰਾਖੈ ਤੋ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੈ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਕੀ ਸਾਚੀ ਬਾਣੀ ਸਾਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਕਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰਹਿ ਵਿੱਚੋ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ

ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪੁੱਛਤਾਨਿਆ ਕੋਟ ਮੱਦੇ ਕਿਨੈ ਪਛਾਣਿਆ ਹਰਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਪਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸੱਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਖੁੱਟ ਕਦੇ ਨਾਨੁਖਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੁਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕੀ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੈ ਸਭ ਕਿਲਵ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸੱਚੀ ਨਾਈ ਸੱਚ ਨਿਸਤਾਰਾ ਹੋਏ ਸੱਚੈ ਸਤਿਗੁਰ ਸਾਚ ਬੁਝਾਇਆ ਪਤ ਰੱਖੈ ਸੱਚ ਸੋਈ ਰਾਮ ਸੱਚਾ ਭੋਜਨ ਪਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ ਰਾਮ ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੂਨੀ ਵਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਇ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸਾਚਾ ਪੁਰਖ ਸਭ ਸੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਸੋ ਸੱਚ ਕਰੈ ਸੋ ਹੋਈ ਜਹਿ ਦੇਖਾਂ ਤੈ ਸੱਚ ਪਸਰਿਆ ਅਵਰ ਨ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛੁ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੈ ਤਾਂ ਸੱਚ ਜਾਣੈ ਸੱਚੇ ਸੁਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸੱਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਤੋਂ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਜਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਇੱਕੋ ਜਾਣਿਆ ਧਨ ਫਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ ਕਰਣੀ ਕਾਰ ਕਮਾਵੈ ਸ਼ਬਦ ਸੁਮਾਵੈ ਅੰਤਰ ਇੱਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕੰਮਣ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭਤਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਲਾਈ ਕਰਤੈ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧਨੋ ਸ਼ਬਦ ਰਹੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵ ਹੁਨਾਰੀ ਅੰਧਨ ਭਗਤ ਕਰੈ ਗੁਰ ਆਗੈ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ
ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਹਿ ਸੋਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾਂ ਮਨ ਆਨੰਦ ਪਇਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੋਈ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੈ ਸਹਿਜ ਸੁਮਾਵੈ ਸਭ ਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰਮੇਲ ਮਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਿਨ ਨਾਮ ਸੰਭਾਲੇ ਗੁਰ ਸਬਦੇ ਰਤਾ ਸਹਿਜੇ ਮਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ।

ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ, ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੈ ਰੰਗ ਰਾਤੇ, ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰਹਿ ਦਰ ਜਪ ਜਪੈ ਘਰ ਦਰ, ਸੱਚਾ ਸੋਈ ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ, ਸੂਹੀ ਮਹੱਲਾ ਤੀਜਾ, ਜੇ ਬਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ, ਸਦਾ ਹੋਵੈ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ, ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਸਾ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸਬਦੀ ਸੀਗਾਰੀ, ਮੇਰਾ ਪ੍ਰਭ ਸੱਚਾ ਸਦੀ ਸੱਚਾ, ਜਿਨ ਆਪੇ ਆਪ ਉਪਾਇਆ, ਨਾਨਕ ਸਦਾ ਪਿਰ ਰਾਵੇ, ਆਪਣਾ ਜਿਨ ਗੁਰਚਰਣੀ ਚਿਤ ਲਾਇਆ, ਪਿਰ ਪਾਇਆ ਬਾਲੜੀਏ, ਅੰਦਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅਨੰਦ ਪਿਆ, ਤਿਤ ਤਨ ਮਹਿਲ ਨਾ ਰਾਤੀ ਰਾਮ, ਜੇ ਤਿਤ ਤਨ ਮਹਿਲ ਨਾ ਰਾਤੀ, ਪ੍ਰਾ ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ, ਅੰਦਨ ਰਾਵੇ ਹਾਰ ਪ੍ਰਭ, ਆਪਣਾ ਵਿੱਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ, ਪਿਰ ਪਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸੋਹੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਤਾਂ ਜਾ ਹਰ ਪਾਇਆ, ਹਰ ਕਾਮਣ ਮਨ ਪਾਣੀ, ਅੰਦਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਇੱਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਮਕਾਮਣ ਮਨ ਸੋਹੇ ਲੜਾ, ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਆ, ਹਰ ਰਾਖਿਆ ਉਰ ਧਾਰੇ ਰਾਮ, ਹਰ ਰਾਖਿਆ ਉਰ ਧਾਰੇ, ਆਪਣਾ ਕਾਰਜ ਸਾਰੇ, ਗੁਰਮਤੀ ਹਰ ਜਾਤਾ, ਪ੍ਰੀਤਮ ਮੋਹੇ ਮਾਇਆ, ਪ੍ਰੀਤਮ ਮੋਹੇ ਲਇਆ ਮਨ ਮੇਰਾ, ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮਰਾਰੇ, ਨਾਨਕ ਮੇਲ ਲਈ ਗੁਰੇ ਆਪਣੇ, ਗੁਰ ਕੈ ਸ਼ਬਦ ਸਵਾਰੇ, ਸੂਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰਸਬਦੀ ਵਿਚਾਰੇ ਰਾਮ, ਹਰ ਮਨ ਤਨੋ ਗੁਰਮੁਖ ਭੀਜੈ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਦਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਘਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੇ, ਸੋਹਿਲੜਾ ਹਰ ਰਾਮ ਨਾਮ, ਗੁਰ ਸਬਦੀ ਵਿਚਾਰੇ, ਹਮਨੀ ਵੀ ਪ੍ਰਭ ਅਤ ਉੱਚਾ, ਕਿਉ ਕਰ ਮਿਲਿਆ ਜਾਏ ਰਾਮ, ਗੁਰ ਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉਰ ਲੀਆਂ ਮਾਣੇ, ਸੇ ਸੁਖਾਲੀ ਜਾ ਪ੍ਰਭਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਬੜ ਪਾਗੀ, ਜੇ ਚੱਲੈ ਸਤਿਗੁਰ ਪਾਏ, ਹਮਨੀ ਵੀ ਪ੍ਰਭ ਅਤ ਉੱਚਾ, ਕਿਉ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਅਧਾਰੋ ਰਾਮ, ਇੱਕ ਨਾ ਮਨ ਅਧਾਰੋ ਸਿਰਜਣ ਹਾਰੋ, ਬੜਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲੱਖ ਲਖਾਇਆ, ਸਹਿਜੇ ਅਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ।

ਸ਼ਬਦ ਵਜਾਏ। ਹਰ ਤੀਜੜੀ ਲਾਭ ਮਨ ਚਾਓ ਭਇਆ ਬਹਿਲਾ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਬੜਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਸੰਤ ਜਨਾ ਬੜਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ। ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਹਰ ਚੌਥੜੀ ਲਾਭ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ

ਕਰਿਆ ਨਿਤ ਆਸਾ ਮਨ ਚਿੱਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅੰਤਾ ਧਨ ਧਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਾਰ ਪ੍ਰਭ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਬੜਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੋਹੀ ਚੰਤ ਮਹੱਲਾ ਚੌਥਾ ਮਾਰੇ ਸ ਵੇ ਜਨ ਹੋਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਦਿੱਤੀਆਂ ਦੇਹ ਕੰਚਨ ਵੇ ਬੰਨੀਆਂ ਇਨ ਹੋਮੈ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਕਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬ ਦੀ ਹੋਮੈ ਛੁੱਟਿਆ ਬਸ ਆਣਿਓ ਵੇ ਜਨ ਇਸ ਮਨ ਕੋ ਮਨ ਬਾਸੇ ਜੋ ਨਿਤ ਭਉਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰਿੰਦੇ ਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦੇ ਆ ਜਨ ਨਾਨਕ ਪ੍ਰਭ ਦੇ ਹੁਮਤੀ ਸਾਡ ਆਸਾ ਨਿਤ ਸੁੱਖ ਸੌਂਦੇ ਆ ਸਾ ਧਨ ਆਸਾ ਚਿੱਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਿਰਦਾ ਸਰਤਾ ਸੇਜ ਪਛਾਈ ਜਨ ਨਾਨਕ ਹਰ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ ਇਕਤ ਜੇ ਜੇ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋ ਗੁਰ ਬਿੱਟੋ ਘੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੈ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਸੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸੋ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜਿੰਨੇ ਵੀ ਗੁਰੂ ਕੀ ਸੰਗਤ ਜੁੜ ਕਰਕੇ ਇਸ ਖੁਸ਼ੀ ਦੇ ਸਮੇਂ 'ਤੇ ਇਕੱਤਰ ਹੋਏ ਹੋ, ਸੋ ਬੇਨਤੀ ਹੈ ਕਿ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਸਤਿਕਾਰ ਅਦਬ ਰੱਖਦਿਆਂ ਹੋਇਆਂ ਕਿਰਪਾ ਕਰਕੇ ਗੱਲਾਂ ਨੂੰ ਸੰਕੋਚ ਨਾ ਕਰੀਏ। ਪਲੀਜ਼, ਬੇਨਤੀ ਹੈ, ਸੰਗਤ ਦੇ ਚਰਨਾਂ ਵਿੱਚ ਰਿਕੁਐਸਟ ਹੈ, ਕਿਰਪਾ ਕਰਕੇ ਆਪਣੀਆਂ ਗੱਲਾਂ ਨੂੰ ਸੰਕੋਚ ਨਾ ਕਰੀਏ। ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਅਤੇ ਇਸ ਖੁਸ਼ੀ ਦੇ ਸਮੇਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਕਰੀਏ। ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਕਾਰਜਾਂ ਦੀ ਸਫਲਤਾ ਵਾਸਤੇ ਆਏ ਹਾਂ, ਸੋ ਬੇਨਤੀ ਨੂੰ ਪ੍ਰਵਾਨ ਕਰੋ ਜੀ। ਪਲੀਜ਼, ਆਪ ਸੰਗਤ ਸੰਗਤ ਦੇ ਚਰਨਾਂ ਵਿੱਚ ਰਿਕੁਐਸਟ ਹੈ ਜੀ, ਪਾਵਨ ਸ਼ਬਦ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ।

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਅਰ ਇਨ ਦ ਪ੍ਰੈਜੈਂਸ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਐਂਡ ਵੀ ਆਰ ਹੇਅਰ ਟੂ ਕਮੈਮੋਰੇਟ ਦ ਯੂਨੀਅਨ ਆਫ ਟੂ ਸੋਲਸ, ਐਂਡ ਵੈਨ ਵੀ ਆਰ ਪ੍ਰੈਜੈਂਟ ਇਨ ਦਾ ਗੁਰਦੁਆਰਾ ਸਾਹਿਬ, ਵੈਨ ਵੀ ਆਰ ਪ੍ਰੈਜੈਂਟ ਇਨ ਦਾ ਗੁਰੂ ਸਾਹਿਬ ਪ੍ਰੈਜੈਂਟ ਇਨ ਦਾ ਮੇਨ ਹਾਲ, ਆਰ ਗੋਲ ਸ਼ੁੱਡ ਬੀ ਲਿਸਨਿੰਗ, ਨਾਟ ਟਾਕਿੰਗ। ਵੀ ਆਰ ਨਾਟ ਹੇਅਰ ਟੂ ਟਾਕ ਬਟ ਟੂ ਲਿਸਨ, ਐਂਡ ਵੀ ਐਪਰੀਸ਼ੀਏਟ ਯੂਰ ਪ੍ਰੈਜੈਂਸ ਹੇਅਰ, ਬਟ ਯੋਰ ਟਾਕ ਇਜ਼ ਇੰਟਰਪਟਿੰਗ ਦ ਕੀਰਤਨ, ਸੋ ਲੈਟਸ ਬੀ ਰਿਸਪੈਕਟਫੁਲ ਐਂਡ ਲਿਸਨ ਟੂ ਦ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दुष्ट दूत परमेश्वर मारे जन की पैज

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਪ੍ਰਭਜੋਤ ਸਿੰਘ ਐਂਡ ਸਿਮਰਨ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਵੈਨ ਯੂ ਗਾਈਸ ਮੇਕ ਯੂਰ ਪ੍ਰੋਮਿਸਿਸ। ਆਈ ਹੋਪ ਯੂ ਰਿਮੈਂਬਰ ਦਾ ਮੀਨਿੰਗ ਆਫ ਦਾ ਆਈਡਲ ਕਪਲ। ਤਨ ਪਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ, ਏਕ ਜੋ ਦੇ ਮੂਰਤੀ ਤਨ ਪਿਰ ਕਹੀਏ ਸੋਏ। ਮਹਾਰਾਜ ਜੀ ਸੇਜ਼, ਆਈ ਡੂ ਨਾਟ ਰਿਗਾਰਡ ਟੂ ਪੀਪਲ ਦਾ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਇਜ਼ ਅ ਕ੍ਰਾਈਟੇਰੀਆ ਵਿਚ ਇਜ਼ ਏਕ ਜੋਤ ਦੇ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, ਵਿਚ ਮੀਨਸ ਯੂਰ ਥਾਟਸ, ਯੂਰ ਐਕਸ਼ਨਸ ਐਂਡ ਯੂਰ ਡਿਸੀਜ਼ਨਸ, ਦੇ ਆਲ ਸ਼ੁੱਡ ਰੈਜ਼ੋਨੇਟ। ਐਂਡ ਟੂਡੇ ਯੂ ਬੋਥ ਆਰ ਹੋਲਡਿੰਗ ਦ ਪੱਲਾ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, it has its own significance. So this is a promise that you both are making today, that we're going to stay together for the rest of our lives in all spheres. You guys are promising today that we're going to put our best efforts to make things work, and I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Prabhupada Singh or Simran Kaur as my lifelong partner. I hope you understand this. So now I'm going to ask Simran Kaur's parents, please come forward and do the palla. Bhai Harpan Singh Thiada, Bibi Manjeet Kaur Thiada, agge aunge, palle di jo hai rasam ada karnge. ਆਓ, ਭੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, we both had made your promises, so there's no looking back now. You guys lost your chance. So only moving forward together as a couple. ਸਾ ਹੁਣ ਸਾਧ ਸੰਗਤ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ ਮੈਂ ਬੇਨਤੀ ਕਰੂੰਗਾ ਇਸ ਪਾਕ ਜੋੜੀ ਨੂੰ ਕਿ ਖੜ੍ਹੇ ਹੋ ਜਾਣ ਜਿਨ੍ਹਾਂ ਮਾਵਾਂ ਕੋਲ ਛੋਟੇ ਬੱਚੇ ਨੇ ਪਲੀਜ਼ ਮੇਕ ਸ਼ੋਰ ਕਰਿਓ ਬੱਚੇ ਤੁਹਾਡੇ ਡਿਸਿਪਲਿਨ ਦੇ ਵਿੱਚ ਰਹਿਣ ਸਭ ਤੋਂ ਪਹਿਲਾਂ ਪ੍ਰਭਜੋਤ ਸਿੰਘ ਐਨਸਮਿੰਟ ਖਾਨ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਪਾਠ ਸਰਵਣ ਕਰਨਾ ਆਫਟਰ ਲਿਸਨਿੰਗ ਦੋਨਾਂ ਨੇ ਮੱਥਾ ਟੇਕਣਾ ਫਿਰ ਉਸ ਤੋਂ ਖੜ੍ਹੇ ਹੋ ਕੇ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ ਪ੍ਰਭਜੋਤ ਸਿੰਘ ਯੂਲ ਬੀ ਦ ਫਰੰਟ ਫੋਲੋਡ ਬਾਏ ਦ ਬ੍ਰਾਈਡ ਚਾਰੇ ਲਾਵਾਂ ਇਸੇ ਔਰਡਰ 'ਤੇ ਛੋਣਗੀਆਂ ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ ਇੰਜੋਏ ਦਿਸ ਮੂਮੈਂਟ ਐਂਡ ਵੈਨ ਯੂ ਕਮ ਟੂ ਦ ਫਰੰਟ ਯੂ ਵਿਲ ਬਾਓ ਐਂਡ ਰਾਈਜ਼ ਅਗੇਨ ਐਂਡ ਗਿਆਨੀ ਜੀ ਵਿਲ ਰੀਡ ਦ ਸੈਕਿੰਡ ਲਵ ਆਫਟਰ ਲਿਸਨਿੰਗ ਮੱਥਾ ਟੇਕ ਕੇ ਯੂ ਕੈਨ ਸਟਾਰਟ ਦ ਸੈਕਿੰਡ ਨਪਚੁਅਲ ਰਾਊਂਡ ਕਮ ਟੂ ਦ ਫਰੰਟ ਬਾਓ ਐਂਡ ਰਾਈਜ਼ ਅਗੇਨ ਐਂਡ ਦੈਨ ਗਿਆਨੀ ਜੀ ਵਿਲ ਰੀਡ ਦ ਥਰਡ ਲਵ ਸਿਮਿਲਰਲੀ ਫੋਰਥ ਲਵ ਆਫਟਰ ਦ ਫੋਰਥ ਵਨ ਯੂ ਬੋਥ ਆਰ ਗੋਨਾ ਬਾਓ ਐਂਡ ਦੈਨ ਯੂ ਸਿਟ It is going to be Anand Sahib, followed by Ardaas and the Hukam Nama Sahib. So that's our plan for today. Don't worry, Gyaniji will give you the sign and it's the best time to do the bowing. So enjoy this. Listen carefully. Sao Hun Saad Sangat Ji, Lama Da Paath Sarvan Kardeha, Paathi Seva Nibhare Ne, Bauti Satkar Jog, Gyanij Surinder Singh Ji, Uparanto Se Lavda Keetan, Pai Sapai Harjinder Singh Ji, Beed Sahib Aale, Aap Sum Sangta Nu Sarvan Karongay, ਇਕਾਗਰਤਾ ਬਖਸ਼ਿਸ਼ ਕਰੋ ਪ੍ਰੇਮ ਪ੍ਰੇਮ ਸਹਿਤ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੈਸਾ ਸਤਿਗੁਰ ਸੁਣੀ ਦਾ ਤੈ ਸੋਹੀ ਮੰਡੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀ

ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ

0: ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤਿਮ ਖੁਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਤਦਿਆ ਗੀ ਅਰਦਾਸ ਮਾਰੀ, ਜੀਉ ਬਿਨ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨਉਣ ਦਿਆ ਬਤਾਈ ਸਭ ਤਾਈ ਹੋਏ ਸਹਾਇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਬੀਕ ਦਾਨ, ਮਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ, ਧਰਮ ਕਾ ਜੇਕਾਰ, ਖਾਲਸੇ ਜੀ ਕੇ ਬੋਲ ਪਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਬਾਤੀ ਉੱਚੀ, ਮਾਤ ਪਾਤ ਦਾ ਰਾਖਾ, ਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ

ਹੀ ਨਮਾਣਿਆ ਦੀ ਮਾਣ ਨੇ ਤਾਣਿਆ ਦੀ ਤਾਣ ਡਿਓਟਿਆ ਦਿਓ ਗੁਰੂ ਗਰੀਬ ਨਮਾ ਸਤਿਗੁਰੂ ਧੰਨ।

ਆਪ ਜੀ ਦੇ ਦਰਕਰ ਦੇ ਸੇਵਕ ਕਾਕਾ ਪ੍ਰਭ ਜੋਤ ਸਿੰਘ ਧਾਲੀਵਾਲ, ਸਪੁੱਤਰ ਸਰਦਾਰ ਦਵਿੰਦਰ ਸਿੰਘ ਧਾਲੀਵਾਲ, ਮਾਤਾ ਹਰਵਿੰਦਰ ਕੌਰ ਧਾਲੀਵਾਲ, ਬੀਬਾ ਸਿਮਰਨ ਕੌਰ ਥਿਆੜਾ, ਸਪੁੱਤਰੀ ਸਰਦਾਰ ਹਰਬੰਸ ਸਿੰਘ ਥਿਆੜਾ, ਮਾਤਾ ਮਨਜੀਤ ਕੌਰ ਥਿਆੜਾ।

ਪਾਣੀ ਪੜ੍ਹਦੇ ਹਾਂ, ਜਸ ਕੀਰਤਨ ਕਰਦੇ ਹਾਂ। ਅੱਖਰ ਵਾਧਾ ਘਾਟਾ ਪਰਚਕ ਮਾਪ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ, ਕਿਰਪਾ ਕਰਨੀ ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਸਰਬੱਤੇ ਕਾਰਜ ਰਾਸ ਕਰਨੇ, ਘਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪਾਵਨ ਹਜ਼ੂਰੀ ਵਿਖੇ ਕੜਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹੇਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ।

मिलेंगे बची शरण जो हुई कुवार हुई सब मिलेंगे बची शरण।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ, ਸਤਿਗੁਰੂ ਦਰੋਂ ਕਰੋ ਰਹਿਮਤਾਂ ਖੁਸ਼ੀਆਂ ਖੇੜੇ ਇਹਨਾਂ ਦੀ ਝੋਲੀ ਵਿੱਚ ਪਾਉਣ ਅਤੇ ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਮੇਲ ਮਿਲਾਪ ਬਖਸ਼ਿਸ਼ ਕਰਨ। ਸੋ ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਸਮੂਹ ਸੰਗਤਾਂ ਦੇ ਨਾਲ ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸੋ ਆਓ ਤੇ ਨਾ ਪਾਸੋ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਉਹਨਾਂ ਦੀ ਹੌਸਲਾ ਅਫਜਾਈ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ। ਤੁਮ ਦਾਤੇ ਠਾਕਰ ਪ੍ਰਿਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ, ਹਮ ਬਾਰਕ ਤੁਮਰੇ ਧਾਰੇ। 673 ਅੰਕ 'ਤੇ ਮਹਾਰਾਜ ਨੇ ਪਾਵਨ ਪਵਿੱਤਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ੇ ਹੈ। ਸਤਿਗੁਰੂ ਅਕਾਲ ਪੁਰਖ ਨਿਰੰਕਾਰ ਜੀ ਮਿਹਰ ਹੋਈ ਹੈ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ, ਯੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਤੇ ਸਤਿਕਾਰ ਦੇ ਨਾਲ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਧੰਨਾ ਜੀ ਕਹਿੰਦੇ, ਗੋਪਾਲ ਤੇਰਾ ਆਰਤਾ, ਯੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ। ਸਾਡੇ ਮਹਾਂਪੁਰਖਾਂ ਨੇ ਬਾਬਾ ਧੰਨਾ ਜੀ ਨੇ ਕੀ ਮੰਗਿਆ? ਸਭ ਤੋਂ ਪਹਿਲਾਂ ਕਹਿੰਦਾ, ਪਾਤਸ਼ਾਹ ਦਾਲ ਸਿੱਧਾ ਮੰਗੂ, ਘਿਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਲ ਨੀਕਾ, ਅਨਾਜ ਮੰਗੂ ਸੱਤ ਸੀਕਾ, ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਣ ਤੁਰੀ ਚਗੇਰੀ। ਲਾਸਟ ਦੇ ਵਿੱਚ ਬਾਬਾ ਧੰਨਾ ਜੀ ਕਹਿੰਦੇ, ਘਰ ਕੀ ਗੀਹਣ ਚੰਗੀ, ਗੀਹਣ ਨਾਮ ਔਰਤ ਦਾ। ਬਾਬਾ ਧੰਨਾ ਜੀ ਕਹਿੰਦੇ, ਮੈਂ ਗ੍ਰਿਸਤੀ ਬਣਨਾ, ਪਰਿਵਾਰ ਵਾਲਾ ਬਣਨਾ, ਮੈਂ ਸਾਰਾ ਕੁਛ ਮੰਗ ਕੇ ਨਾ। ਇਹ ਸ਼ਬਦ ਦੀ ਜੇ ਆਪਾਂ ਵਿਚਾਰ ਕਰੀਏ ਸਮਾਂ ਬਹੁਤ ਲੱਗ ਜਾਂਦਾ। ਇੱਥੋਂ ਤੱਕ ਵੀ ਬਾਬੇ ਧੰਨੇ ਜੀ ਨੇ ਕਿਹਾ, ਮੈਨੂੰ ਜੁੱਤੀ ਵੀ ਦਹੀਂ ਪੈਰਾਂ 'ਚ ਪਾਉਣ ਵਾਲੀ, ਘੋੜੀ ਮੰਗੀ, ਘਰ ਬਾਰ ਪਰਿਵਾਰ ਮੰਗਿਆ, ਦਾਲ ਸਿੱਧੇ ਮੰਗੇ, ਜ਼ਮੀਨਾਂ ਜਾਇਦਾਦਾਂ ਮੰਗੀਆਂ, ਅਤੇ ਲਾਸਟ ਵਿੱਚ ਕਹਿੰਦੇ ਮੈਨੂੰ ਆਗਿਆਕਾਰੀ ਪਰਿਵਾਰ ਵੀ ਚਾਹੀਦਾ, ਘਰ ਕੀ ਹੁਣ ਚੰਗੀ, ਜਨ ਧੰਨਾ ਲੈ ਵਹਿ ਮੰਗੀ, ਧੰਨ ਪਰੇ ਨਾ ਆਖੀਏ ਬਹਿਣਾ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧੰਨ ਪਰ ਕਹੀਐ ਸੋਏ। ਸੋ ਦੋ ਬੱਚਿਆਂ ਦੇ ਲਈ ਆਪਾਂ ਅੱਜ ਅਰਦਾਸ ਬੇਨਤੀ ਸਾਰਿਆਂ ਨੇ ਰਲ ਕੇ ਕੀਤੀ ਕਿ ਸੱਚੇ ਪਾਤਸ਼ਾਹ ਇਸ ਭਾਗੀ ਜੋੜੀ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਗਿੱਲੇ ਥਾਂ 'ਤੇ ਸੁੱਕੇ ਥਾਂ 'ਤੇ ਮੈਨੂੰ ਮਾਏ ਪਾਇਆ ਤੂੰ, ਗੋਦੀ ਚੱਕ ਮੈਨੂੰ ਚਾਵਾਂ ਲਾਡਾ ਨਾ ਖੜਾਇਆ ਤੂੰ, ਮੈਂ ਕਰਾਂ ਧੰਨਵਾਦ ਅੰਮੀਏ ਦਿੱਤਾ ਰਾਜਮਾਂ ਨਮਾਣੀ ਨੂੰ ਪਿਆਰ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਸਖੀਓ ਸਹੇਲੀਓ ਨੀ ਅੱਜ ਤੁਰ ਜਾਣਾ ਮੈਂ, ਸਹੁਰਿਆਂ ਦੇ ਘਰ ਜਾ ਕੇ ਮੱਲਣਾ ਟਿਕਾਣਾ ਮੈਂ ਰੱਖੂੰਗੀ ਉਡੀਕ ਵੀਰਿਓ, ਲੈ ਕੇ ਆਉਣਗੇ ਸਧਾਰਾ ਹਰ ਸਾਲ, ਹੋ ਕੇ ਮਜਬੂਰ ਬਾਬਲਾ ਧੀਆਂ ਤੋਰਦਾ ਏ ਕੁੱਲ ਸੰਸਾਰ। ਮੈਂ ਇੱਥੇ ਬੇਨਤੀ ਕਰ ਦੇਵਾਂ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਘਰੋਂ ਦੋ ਧੀਆਂ ਤੋਰੀਆਂ, ਬੀਬੀ ਅਮਰੋ ਅਤੇ ਬੀਬੀ ਅਨੋਖੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਘਰੇ ਦੋ ਧੀਆਂ ਸੀ, ਬੀਬੀ ਭਾਨੀ ਅਤੇ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੀ ਘਰੇ ਇੱਕ ਧੀ ਸੀ, ਬੀਬੀ ਬੀਰੋ। ਇਹ ਸਾਡੇ ਗੁਰੂ ਮਹਾਰਾਜਾਂ ਨੇ, ਸਾਡੇ ਰਾਜਿਆਂ ਮਹਾਰਾਜਿਆਂ ਨੇ, ਸਾਧੂ ਸੰਤ ਫਕੀਰਾਂ ਨੇ, ਅਤੇ ਅਸੀਂ ਆਮ ਗ੍ਰਿਸਤੀ ਬੰਦਿਆਂ ਨੇ ਧੀਆਂ ਨੂੰ ਘਰੋਂ ਤੋਰਿਆ। ਉਹ ਇੱਕੋ ਕਵਿਤਾ ਕਹਿ ਜਾਣੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ, ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਦਾਸ ਦੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼

0: ਦਾ ਖੇੜਾ ਦਾਤਾ ਸਭ ਦੇ ਵਿਹੜੇ ਆਵੇ, ਇਹ ਖੁਸ਼ੀਆਂ ਦਾ ਖੇੜਾ ਦਾਤਾ ਸਭ ਦੇ ਵਿਹੜੇ ਆਵੇ, ਤੂੰ ਆਪੇ ਕਾਰ ਸਵਾਰੇ ਆ ਕੇ ਜੋ ਚਰਨੀ ਸੀ ਸਚਕਾਵੇ, ਜੋੜੀ ਜੀਵੇ ਜੁਗ ਚਾਰ ਦਿਹਾੜੇ, ਤੇ ਗੀਤ ਪਿਆਰ ਦੇ ਗਾਵੇ ਬੇਬੇ ਬਾਪੂ, ਤੇ ਸਭ ਸੰਗਤਾਂ ਉਹਦਾ ਲੱਖ ਲੱਖ ਸ਼ੁਕਰ ਮਨਾਵੇ, ਅਜੀਤ ਬਾਲ ਦਾ ਪਾਰਸ ਤੇਰਾ ਜਸ ਸੰਗਤਾਂ ਵਿੱਚ ਗਾਵੇ। ਸਾਡੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਾਸ ਦੇ ਜੱਥੇ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਇਸ ਵਿਆਹ ਕਾਰਜਾਂ ਦੀਆਂ ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ ਅਤੇ ਆਈ ਹੋਈ ਸੰਗਤ ਨੂੰ ਲੱਖ ਲੱਖ ਵਧਾਈਆਂ ਦੇਣਗੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਪੰਥਕ ਪ੍ਰਸਿੱਧ ਬੁਲਾਰੇ ਭਾਈ ਸਾਹਿਬ ਭਾਈ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਜਿਵੇਂ ਦਸਵੇਂ ਪਾਤਸ਼ਾਹ ਦਾ ਬਚਨ ਹੈ, ਦੇਹ ਅਸੀਸ ਕਹਿ ਜਗਦੀਸ ਇਹ ਜੋੜੀ ਜੀਵੈ ਜੁਗ ਚਾਰ ਤੇ ਹਾਰੇ। ਸੋ ਮਹਾਰਾਜ ਦੇ ਬਚਨ ਨੂੰ ਕਮਾਉਂਦੇ ਹੋਏ ਭਾਈ ਸਾਹਿਬ ਹੋਰਾਂ ਨੇ ਅਸੀਸਾਂ ਬਖਸ਼ਿਸ਼ ਕੀਤੀਆਂ ਨੇ। ਭਾਈ ਸਾਹਿਬ ਜੀ ਹੋਰਾਂ ਦਾ ਧੰਨਵਾਦ। ਸੋ ਆਓ ਹੁਣ ਸਤਸੰਗ ਜੀ, ਇੱਥੇ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਵੀ ਤਿਆਰ ਹੈ, ਸਭ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅਤੇ ਇੱਕ ਮੇਰੀ ਬੇਨਤੀ, ਹੱਥ ਜੋੜ ਕੇ ਸੁਣ ਲਿਓ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ। ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ, ਇੱਕ ਦੂਜੇ ਨੂੰ ਮਿਲਣ ਗਿਣ ਤੋਂ ਅਤੇ ਵਧਾਈਆਂ ਸਾਂਝੀਆਂ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ, ਵਾਰੀ ਵਾਰੀ ਨਮਸਕਾਰ ਕਰਕੇ ਆਪਣੇ ਆਪਣੇ ਸਥਾਨਾਂ 'ਤੇ ਸੱਜ ਗਏ ਸੀ, ਉਸੇ ਤਰ੍ਹਾਂ ਜਿਵੇਂ ਜਿਵੇਂ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਮਿਲੀ ਜਾਂਦੀ ਹੈ, ਪ੍ਰਸ਼ਾਦ ਲੈ ਕੇ ਛੱਕ ਕੇ ਮੱਥਾ ਟੇਕ ਕੇ ਵਾਕਆਊਟ ਕਰੀ ਚੱਲੋ। ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪਲੀਜ਼ ਮੇਨਟੇਨ ਦ ਡਿਸਿਪਲਿਨ, ਨੋ ਟਾਕਿੰਗ ਇਨ ਦ ਮੇਨ ਹਾਲ। ਵੀ ਕੈਨ ਡੂ ਇਟ ਆਊਟਸਾਈਡ ਫੋਰ ਸ਼ੋਰ, ਬਟ ਨਾਟ ਇਨ ਦ ਮੇਨ ਹਾਲ। ਆਈ ਹੋਪ ਐਵਰੀਬਡੀ ਵਿਲ ਅੰਡਰਸਟੈਂਡ ਦਿਸ ਐਂਡ ਥੈਂਕ ਯੂ ਸੋ ਮੱਚ ਫੋਰ ਯੋਰ ਕੋਆਪਰੇਸ਼ਨ। So best wishes to the lovely couple on the beautiful journey that you guys are going to head together, and we are overjoyed to pronounce you as husband and wife. So good luck for the future. Gur mera sang sada hai nale. So mari kripa kan aun wale jeevan kal de vich chadhdi kala hovegi. So this is our best wishes for you guys, and congratulations everybody on the wedding of our lovely couple. So thank you so much once again, and apologize for any mistakes or blunders that I might have made. So saran da dhanwad, bulao fateh, wahe guru ji ka khalsa, wahe guru ji ki fateh.

ਸਤਸੰਗ ਜੀ ਵਾਹਿਗੁਰੂ ਅਟੈਂਸ਼ਨ ਐਵਰੀਬਾਡੀ ਲੈਟ ਇਟ ਬੀ ਅ ਰਿਮਾਈਂਡਰ ਆਫ ਵੀ ਜਸਟ ਵਾਟ ਵੀ ਪ੍ਰੋਮਿਸ ਅਰਲੀਅਰ ਬੀਬੀਆਂ ਨੂੰ ਬੇਨਤੀ ਹੈ ਪਲੀਜ਼ ਗੱਲਾਂ ਬਾਤਾਂ ਸੰਕੋਚ ਲਓ ਮਾਈਆਂ ਰੱਬ ਰਜਾਈਆਂ So we just promise that then you can't just say no to that. So we're still in the presence of the Sadhguru. So please be respectful. Do the matha take and leave quietly. Thank you.

ਮੇਰਾ ਹਰ ਪ੍ਰਭ ਸੇਤੇ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੂਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਬੜ ਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ।

ਗੁਰ ਹਰ ਪ੍ਰਭ ਅਗਮ ਦੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਬਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਦੇ ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਲਾਬਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲੋ ਮਨ ਬਸੇ ਵਡ ਭਾਗ ਗੁਰ ਪੂਰੇ ਬਖਾਲਿਆ ਨਾਨਕ ਹਰ ਲਿਵ ਲਾਗ ਸੰਤ ਮੇਰਾ ਹਰ ਪ੍ਰਭ ਰਾਵਣ ਆਈਆਂ ਹੋਮੇ ਬਿਖ ਜਾਗੇ ਰਾਮ ਗੁਰਮਤਿ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪਰ ਗਸਿਆ ਗੁਰ ਗਿਆਨੀ ਜਾਗੇ ਰਾਮ ਜਾਂ ਨਾਨਕ

ਪਹਿਲਾ ਪੰਜਵਾਂ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹਿਜ ਸਮਾਈਏ ਗੋਬਿੰਦ ਪਾਈਏ ਦੇ ਸਖੀਏ।

ਪ੍ਰਭ ਧਿਆਏ ਬਣੇ ਅਚਰਜ ਜਾਂਜੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਂਜੀਆਂ ਮਿਲ ਜੋਤ ਜੋਤੀ ਉਤ ਪੋਤੀ ਹਰ ਨਾਮ ਸਭ ਰਸ ਭੋਗੇ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਪਵਨ ਸੁਹਾਵੜਾ ਤਰਤ ਸੁਹਾਗੀ ਰਾਮ ਪ੍ਰਭ ਕੜ ਆਇੜਾ।

ਜੋਨੀ ਕੋਟ ਜੋਨੀ ਵਸਣਾ ਰਾਮ ਨਾਨਕ ਬਿਨ ਹਰ ਅਵਰ ਜਿਹ ਚਾਨਾ ਬਿਸਟਾ ਕ੍ਰਿਮ ਪਸਮਾ ਰਾਮ ਲਾਏ ਬੀਰੋ ਭਗਵੰਤ ਸੰਗੇ ਹੋਏ ਮਿਲ ਬੇਰਾ ਗਣ ਰਾਮ ਚੰਦਨ ਚੀਰ ਸਗੁੰਦਰ

ਹਰਿ ਪ੍ਰਭ ਆਪ ਅਗੰਮ ਹੈ, ਸਭ ਤੁਧੇ ਅਪਾਇਆ। ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ, ਤੁਧੀ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ। ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲੈ ਛੜਾਇਆ, ਜਿਨ ਸੇਵਿਆ ਤਿਨ ਸੁਖ ਪਾਇਆ।

ਹਰ ਹਰ ਭਗਤਾਂ ਕਾ ਮੇਲੀ ਸਰਬੱਤ ਜਿਉ ਨੇਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੂ ਦੇ ਆਪੜ ਕੋਈ।

ਸਤਿਗੁਰ ਕੀ ਸੇਵਾ ਨਾ ਕੀਤੀਆਂ ਸ਼ਬਦ ਨਾ ਲੱਗੋ ਪਾਓ ਹਉਮੈ ਰੋਗ ਕਮਾਵਣਾ ਅਤ ਦੀਰਘ ਬੋ ਸਵਾਓ ਮਨ ਹਟ ਕਰਮ ਕਮਾਵਣੇ ਫਿਰ ਜੁਨੀ ਪਾਏ ਗੁਰਮੁਖ ਜਨਮ ਸਫਲ ਹੈ ਤਿਸ ਨੂੰ ਆਪ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਬਸਤ ਜੋ ਬਸਤ ਮੰਗੀਏ ਸੇ ਪਾਈਏ ਜੇ ਨਾਮ ਚਿੱਤ ਲਾਈਏ ਗੋਹ ਜਗਾਲ ਜੀ ਕੀ ਕੀਜੇ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਇਆ ਸੱਚ ਬਸਿਆ ਮਨ ਆਏ ਸੱਚ ਧਿਆਏ

ਜਨ ਗੁਰ ਕੇ ਸ਼ਬਦ ਸੁੱਚੇ, ਨਾਨਕ ਸਹਿਜ ਮਿਲ ਰਹੇ ਨਾਮ ਵਡਿਆਈ ਦੇ ਪੌੜੀ। ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ, ਹਰ ਕਰਤੇ ਆਪ ਵਧਾਈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੇ ਭਾਈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਲਾਇਆ ਭਲਾ ਨਾ ਸਿਖਾਈ। ਕਿਆ ਹੋਵੇ ਕਿਸ ਹੀ ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ, ਜਾਂ ਸੱਚੇ ਸਿਉ ਬਣ ਆਈ। ਜੇ ਗੱਲ ਕਰਤੇ ਭਾਵੇ ਸਾ ਨਿਤ ਨਿਤ ਚੜੇ ਸਵਾਈ, ਸਭ ਝੱਖ ਝੱਖ ਮਰੇ ਲੁਕਾਈ। ਸਲੋਕ ਮਹੱਲਾ ਤੀਜਾ, ਤ੍ਰਿਗੇ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਹਰ ਸੁੱਖ ਭਲਾਰ ਤਿਆਗਿਆ, ਨਾਮ ਬਸਾਰ ਦੁੱਖ ਪਾਏ। ਮਨਮੁਖ ਗਿਆਨੀ ਅੰਦਲੇ, ਮਨਮੁਖ ਗਿਆਨੀ ਅੰਦਲੇ, ਜਨਮ ਮਰੇ ਫਿਰ ਆਵੇ ਜਾਏ। ਕਾਰਜ ਸਿੱਧ ਨ ਹੋਵਨੀ, ਅੰਤ ਗਿਆ ਪਛਤਾਏ। ਜਿਸ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ, ਜੋ ਹਰ ਹਰ ਨਿਆਮ ਧਿਆਏ। ਨਾਮਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿੰਨ ਵੱਲ ਜਾਏ। ਮਹੱਲਾ ਤੀਜਾ, ਆਸਾ ਮਨਸਾ ਜਗ ਮੋਣੀ, ਜਿਨ

ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪ ਵਰਤਦਾ ਹਰ ਸੱਚਾ ਨਿਆਈ। ਕੁੜਿਆੜਾਂ ਦੇ ਮੂੰਹ ਕੁੜਿਆੜਾਂ ਕੇ ਮੂੰਹ ਫਿਟਕੀਏ ਸੱਚ ਜਗਤ ਬੜਾਈ, ਸੱਚਾ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ। ਜਾ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹਲਾ ਤੀਜਾ, ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ, ਅਪਾਵਾਂ ਸੀ

ਜੇ ਖਾਨ ਅਮਰਾਮ ਸਿਕਦਾਰ ਹੈ ਹੈ ਜਿਤ ਕਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਸੋ ਉਹ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਨ ਕੋ ਦੀਏ ਹਰ ਸੇਵੇ ਕੀ ਐਸੀ ਬਸਿਆਈ ਦੇਖੋ ਹਰ ਸੰਤ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖ ਆਗੈ ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਭਉ ਪਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ ਭੰਨਤ ਨਾਨਕ ਸੁਣੋ ਜਨ ਭਾਈ

ਭਾਏ ਸੁੱਤੇ ਕਵੇ ਕਬੂ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹੋ ਮਨ ਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ੀਆਂ ਨ ਸੋ ਸੱਚਾ ਸਾਉ ਤਿਸ ਕੀ ਮਥਾ ਜੀ ਲੋਕ ਕੱਢਦਾ ਹੋਰ ਤਾਂ ਹਟਣਾ ਬਥ ਨਾ ਵਿਸਾਓ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਸ ਲੈ ਬੇਮੁਖ ਪਸ ਪਾਓ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ।

ਜਾ, ਇਸ ਜੁਗ ਮੇ ਭਗਤੀ ਹਰ ਤਨ ਖੱਟਿਆ, ਹੋਰ ਸਬਤ ਹੋਰ ਸਭ ਜਗਤ ਭਰਮ ਪਲਾਇਆ। ਗੁਰ ਪ੍ਰਸਾਦੀ ਨਾਮ ਮਨ ਵਸਿਆ, ਗੁਰ ਪ੍ਰਸਾਦੀ ਨਾਮ ਮਨ ਵਸਿਆ, ਅੰਦਿਨ ਨਾਮ ਧਿਆਇਆ। ਵਿਖਿਆ ਮਾਹੇ ਉਦਾਸ ਹੈ, ਹਉਮੈ ਸ਼ਬਦ ਜਲਾਇਆ, ਆਪ ਤਰਿਆ ਕੁਲ ਉਦਰੇ, ਧਨ ਜਨੇਂਦੀ ਮਾਇਆ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉ ਚਿਤ ਲਾਇਆ। ਬ੍ਰਹਮਾ ਵਿਸ਼ਨ ਮਹਾ ਦੋ ਤਰੈ ਗੁਣ ਭੁੱਲੇ, ਹਉਮੈ ਮੋਹ ਵਧਾਇਆ। ਪੰਡਤ ਪੜ ਪਰ ਮੂਨੀ ਭੁੱਲੇ, ਦੂਜੇ ਪਾਏ ਚਿਤ ਲਾਇਆ। ਜੋਗੀ ਜਗਮ ਸੰਨਿਆਸੀ ਭੁੱਲੇ, ਬਿਨ ਗੁਰ ਤੱਤ ਨ ਪਾਇਆ। ਮਨ ਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸੇ ਜਨ ਸਮਧੇ, ਜੇ ਆਪੇ ਬਖਸ ਮਲਾਇਆ। ਮਹੱਲਾ ਤੀਜਾ ਨਾਨਕ ਸੋ ਸਲਾਈਏ, ਜਿਸ ਵਸ ਸਭ ਕੁਛ ਹੋਏ, ਤਿਸੇ ਸਰਬੋ ਪ੍ਰਾਣੀਓ ਤਿਸ ਬਿਨ ਅਵਰ ਨ ਕੋਏ। ਗੁਰਮੁਖੀ ਅੰਤਰ ਮਨ ਬਸੇ, ਸਦਾ ਸਦਾ ਸੁਖ ਹੋਏ। ਪੌੜੀ ਜਿਨ ਗੁਰਮੁਖ ਹਰ ਨਾਮ ਧੰਨ ਨਾ ਖੱਟਿਓ, ਸੇ ਦਵਾਲੀਏ ਜੁਗ ਮਾਹੇ। ਉਹ ਮੰਗਦੇ ਫਿਰੇ ਸਭ ਜਗਤ ਮੇ, ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ। ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਬਣ, ਸਗਵਾਂ ਵੀ ਆਪ ਲਿਖਾਏ। ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਉਹ ਪਾਵੇ ਤਿੱਥੇ ਜਾਏ। ਗੁਰਮੁਖ ਸੇਵਕ ਭਾਏ ਹਰ ਧਨ ਮਿਲੇ, ਤਿੱਥੋਂ ਕਰਮਹੀਨ ਲੈ ਨਾ ਸਕੇ। ਹੋਰ ਥਾਂ ਦੇ ਸਦ ਸੰਤਰ ਹਰ ਧਨ ਨਾਹੇ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੀ, ਚਿੰਤਾ ਵਿੱਚੋਂ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕੁਛ ਨਾ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣ ਲੈ।

ਆਂਦਿਨ ਜਾਗੇ ਕਦੇ ਨਾ ਸੋਵੇ, ਸਹਿਜੇ ਅੰਮ੍ਰਿਤ ਪਿਆਓ, ਮਿੱਠਾ ਬੋਲੇ ਅੰਮ੍ਰਿਤ ਬਾਣੀ, ਆਂਦਿਨ ਹਰ ਗੁਣ ਗਾਓ, ਨਿਜ ਕਰ ਬਾਸਾ ਸਦਾ ਸਹੋਂਦੇ, ਨਾਨਕ ਤਿੰਨ ਮਿਲਿਆ ਸੁੱਖ ਪਾਓ, ਪੌੜੀ ਹਰ ਤਨ ਰਤਨ ਜਵੇਰੀ, ਸੋ ਗੁਰ ਹਰ ਧਨ ਹਰ ਪਾਸੋਂ ਦਵਾਇਆ, ਜੇ ਕਿਸੇ ਦੇ ਕਹਿ ਦਿਸ ਆਵੇ, ਤਾਂ ਕੋਈ ਕਹੋ ਮੰਗ ਲੈ, ਅੱਕੇ ਕੋਈ ਕਹੋ ਦਵਾਏ, ਇਹੋ ਹਰ ਧਨ ਜੋਰ ਕੀਤੇ, ਕਿਸੇ ਨਾਲ ਨਾ ਜਾਏ ਵੰਡਾਇਆ, ਜਿਨ੍ਹਾਂ ਜਿਸ ਨੂੰ ਸਤਿਗੁਰ ਨਾਲ ਹੈ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤੇ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀਬ ਬੰਨੇ ਰੋਲ ਨਾਹੀਂ, ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੂੰਹ ਹਰ ਚੋਂ ਕੁੰਡਾਂ ਵਿੱਚ ਕਾਲਾ ਕਰਾਇਆ, ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚਲੀ, ਦਿਓ ਦਿਓ ਨਿਤ ਨਿਤ ਚੜੇ ਸਵਾਇਆ, ਸਲੋਕ ਮਹੱਲਾ ਤੀਜਾ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿਤਲੀ ਅਵਾ

ਕਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੂਝਨ ਸਾਨ। ਪੁੱਤੀ ਪਤਾਈ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਹਿਣ ਸਭਨਾ ਕਾ ਅਭਮਾਨ। ਜਿੱਥੇ ਕੋ ਵੇਖੇ ਤੇਥੇ ਮੇਰਾ ਸਤਿਗੁਰ ਹਰ ਬਖਸ਼ਿਓ ਸਭ ਜਹਾਨ। ਜੇ ਸਤਿਗੁਰ ਨੂੰ ਮਿਲੇ ਮੰਨੇ ਸੋ ਅਲਤ ਥੋ ਹਲਤ ਪਲਤ ਸੇਸ ਜੇ ਬੇਮੁਖ ਹੋਵੇ ਸੋ ਫਿਰੇ ਭ੍ਰਸ਼ਟ ਥਾਨ। ਜਨ ਨਾਨਕ ਕੇਵਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸਜਾਨ। ਪਾਉਂਦੀ ਭੀਦ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਇਓ ਨ ਸਭਨਾ ਕੀ।

ਕਰੋਦ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਦਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹੱਲਾ ਤੀਜਾ ਜਿਨੀ ਨਾਮ ਵਸਾੜਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਇਨ ਹੋਮੇ ਅੰਦਰ ਸਨ ਦੁਸ਼ਟਾਂ ਸੇਤੀ ਪਰਹੜੀ ਜਨ ਸਿਓ ਬਾਦ ਕਰਨ ਨਾਨਕ ਸਾਖਤ ਨਰਕ ਮੈਂ ਜੰਮੈ ਨਾਨਕ ਸਾਖਤ ਨਰਕ

ਜਿਨੀ ਸਤਿਗੁਰ ਸੇਵਿਆ ਤਾਨਨ ਤਾਨੇ ਤਿਸ ਸਾਸ ਗਰਾਸ ਸਦਾ ਮਨ ਬਸੇ ਜਮ ਨਾ ਜਮ ਜੋ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਰਜਨ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਬਸੇ ਹੋ ਸਤ ਕਰਵਾਨੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗ ਮੇ ਘੱਟ ਘੱਟ ਮੁਖ ਭਨਿਆ ਬਹੁਤ ਬੜਿਆਈਆਂ ਸਾਬੇ ਨਾ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰ ਪਾਸ ਸੱਚੀ ਗੁਰ ਮੰਨਿਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ ਸ਼ਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਤ ਦੂਰ ਗੁਰ ਕੀ ਸੇਵਾ ਬਿਸਰੀ ਕਿਉਂ ਮਨੇ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂੜ ਨਾਨਕ ਬਖਸ਼ ਮਲਾਈਆਂ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸਾਚਾ ਸੋਲਾ ਗੁਰਮੁਖ ਨਾਮ ਗੋਬਿੰਦ ਅੰਦੀਨ ਨਾਮ ਸਲਾਈਨਾ ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬਹੁੜ ਨ ਮਨ ਧਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗਨਾ ਸਤਿਗੁਰ ਬਖਸ ਲਏ ਸੰਗਤ ਨਾਲ ਰਲਾਵੇ ਜਿਉ ਮੀਂਹ ਬੂਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਰਵੈਰ ਵਿੱਚ ਜਿਤ ਮਿਲੀਏ ਤਿਸ ਨਾ ਭੁੱਖ ਉਤਰੇ ਹਰ ਸੰਤ ਧੜ ਆਵੇ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰ ਨੂੰ ਮੰਨੇ ਸੋ ਪਵਣਾ ਸੋ ਸਭਣਾ ਭਾਵ

ਦੀਨ ਬੁੱਤੇ ਤਬ ਤੇ ਸੁਖਣਾ ਭੈਓ ਰਹੋ ਸੁਣੋ ਜਠਾਣੀ ਸੁਣੋ ਦਰਾਣੀ ਅਜਰਜ ਏਕ ਭੈਓ ਸਾਤ ਸੂਤ ਇਨ ਮੁੰਡੀਏ ਖੋਏ ਇਹੋ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾਂ ਕਾ ਏਕ ਹਰ ਸਵੋਮੀ ਸੋ ਗੁਰੂ ਨਾਮ ਦਿਓ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਹਰ ਨਾਕਸ ਨਖ ਬਿਦਰਿਓ ਘਰ ਕੋ ਦੇਵ ਪਿੱਤਰ ਕੀ ਛੋੜੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪਕ ਪਾਪ ਖੰਡਨ ਸੰਤ ਲੈ ਉਦਰਿਓ ਬਲਾਵਲ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਰਹੋ ਤੇਰੋ ਜਨ ਹੋਏ ਸੋ ਕਤ ਡੋਲੇ ਤਨ ਭਵਨ ਪਰ ਛਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਤਰਲੂ ਪ੍ਰਹਲਾਦ ਨਿਵਾਜਾ ਬਲਾਬਰ ਰਾਖ ਲਿਓ ਹਮ ਤੇ ਬਿਗੜੀ ਸੀਲ ਧਰਮ ਜਪ ਭਗਤ ਨਾ ਕੀਨੀ ਹੋਂ ਅਪਮਾਨ ਟੇਡ ਪਗੜੀ ਰਾਓ ਅਮਰ ਜਾਨ ਸੰਚੀ ਏ ਕਾਹਿਆ ਏ ਮਿਥਿਆ ਕਾਚੀ ਗਗਰੀ ਜਿਸੇ ਨਵਾਜ ਸਾਜ ਹਮ ਕੀਏ ਤਿਸੇ ਬਜਾਕ ਤਿਸੇ ਬਸਾਰ ਅਵਰ ਲਗਰੀ ਸੰਦਕ ਤੋਹੇ।

ਕਮਲ ਸਰੀਰ ਸਰੋਵਰ ਭੀਤਰੇ ਆਛੇ ਕਮਲ ਅਨੂਪ ਪਰਮ ਚੋਤ ਪਰ ਖੋਤਮ ਜਾ ਕੇ ਰੇਖ ਨ ਰੂਪ ਰੇ ਮਨ ਹਰ ਭਜ ਪਰਮ ਤਜੋ ਜਗ ਜੀਵਨ ਰਾਮ ਰਹਾਓ ਆਪ ਤੇ ਕੁਛ ਨਾ

ਬਰਾਬਰ ਜਿਉਂ ਕੁਲ ਸਦ ਬੈਸਨੋ ਹੋਇਓ ਬਰਨ ਅਬਰਨ ਰੰਕ ਨਹੀਂ ਈਸਰ ਵੀ ਮਰ ਜਾ ਬਾਸ ਜਾਣੀਏ ਜਗ ਸੋਏ ਰਹੋ ਬ੍ਰਾਹਮਣ ਬੈਸ ਸੂਦੁਰ ਖੱਤਰੀ ਡੋਮ ਚਡਾਰ ਮਲੇਸ਼ ਮਨ ਸੋਹੇ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਉ ਧਨ ਸੋ ਠਾਉ ਤਨ ਪਨੀਤ ਕਟੁੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਅਨ ਰਸ ਹੋਏ ਰਸ ਮਗਨ ਡਾਰੇ ਭਿਖ ਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ।

0: ਸੱਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਮ ਗੁਰ ਪ੍ਰਸਾਦ। ਰਾਗੌਣ ਚੌਪਦੇ ਮਹੱਲਾ ਚੌਥਾ ਕਰ ਪਹਿਲਾ। ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਫਲ ਪਾਈ। ਹਰ ਜਾਣੇ ਸਭ ਕੁਛ ਜੋ ਜਾਏ ਜੇ ਵਰਤੇ ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀ ਜੇ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਮਾਈ। ਮੇਰੇ ਮਨ
1: ਜੋ ਦਿਸੇ ਮਾਇਆ ਮੋਕ ਡੰਭ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨਮੇ ਕੁਛ ਹਾਥ ਨਹੀਂ ਕਹਾਂ ਕਰੇ ਇਹ ਬਪੜੇ ਇਨਕਾ ਵਾਹਿਆ ਕਛ ਨਾ ਵਸਾਈ। ਮੇਰੇ ਮਨ ਆਸ ਕਰ ਹਰ ਪੀ ਤੁਮ ਆਪਣੇ ਕੀ ਜੋ ਤੁਝ ਤਾਰੇ ਤੇਰਾ ਕੁਟੁੰਬ ਸਭ ਛੁਡਾਈ। ਜੇ ਕੁਛ ਆ ਸਬਰ ਕਰੇ ਪਰਮਿੱਤਰੀ ਮਤ ਤੂੰ ਜਾਣੇ ਤੇਰੇ ਕਿਤੇ ਕਮੇ ਆਈ। ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿੰਸ ਸਭ ਜਾਈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾ ਲਿਆ ਸਭ ਥਾਂਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੇ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੇ ਹੱਥ ਨਾਹੀਂ ਮੇਰੇ ਸੁਆਮੀ ਐਸੇ ਮੇਰੇ ਸਤਿਗੁਰ ਬੂਝ ਬਜਾਈ। ਚਰ ਨਾਨਕੀ ਆਸ ਤੂੰ ਜਾਣੇ ਹਰ ਦਰਨ ਦੇ ਹਰ ਦਰਸ਼ਨ ਦੇਖ ਹਰ ਦਰਸ਼ਨ ਤਪਤਾਈ। ਗਾਣ ਮੁਹੱਲਾ ਚੌਥਾ ਐਸਾ ਹਰ ਸੇਵੀਏ ਨਿੱਤ ਧਿਆਈਏ ਜੋ ਖਿਨਮੇ ਕਿਲਬਿਕ ਸਭ ਕਰੇ ਬਿਨਾਸਾ। ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨਿਰਭਰ ਸਭ ਘਾਲ ਗਵਾਸਾ। ਮੇਰੇ ਮਨ ਹਰ ਸੇਵ ਹੋ ਸੁਖਦਾਤਾ ਸੁਆਮੀ ਜਿਸ ਸੇਵ ਹੈ ਸਭ ਭੁੱਖ ਲਗਾਸਾ। ਮੇਰੇ ਮਨ ਹਰ ਉੱਪਰ ਕੀਜੇ ਪਰਵਾਸਾ ਜੈ ਜਾਈਏ ਤੈ ਨਾਲ ਮੇਰਾ ਸੁਆਮੀ ਹਰ ਆਪਣੀ ਪੈਂਜ ਰੱਖੇ ਜਨਦਾਸਾ ਰਹਾਓ। ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁ ਬਹੁਤ ਘਟਾਸਾ। ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਖਟਾਸਾ। ਜੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾ ਪੈ ਕਹੀਐ ਅਵਰਾ ਪੈ ਕਹਿ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀ ਸੇ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ। ਜਿਨ ਦਿਨ ਉਨਕਾ ਸੁਭਾਵ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਠੁਖਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧੁਪ ਕਰੇ ਦੁੱਖ ਸੁਖਾਸਾ। ਤਿਸ ਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸੁਖਾਸਾ। ਹਰ ਜਪ ਮੰਤ ਗੁਰ ਉਪਦੇਸ਼ ਲਜਾਪੋ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਾ ਨਾਨਕ ਅੰਦਰ ਨਾਮ ਜਪੂ ਹਰ ਸੰਤੋ ਇਹ ਛੂਟਣ ਕਾ ਸਾਚਾ ਪਰਵਾਸਾ। ਗਾਂਢ ਮੁਹੱਲਾ ਚੌਥਾ ਹਰ ਸਿਮਰ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਨ ਸੀਤਲ ਮਨ ਆਪਣਾ। ਜੈਸੇ ਸਖਤ ਸੂਰ ਬਹੁਤ ਜਲਤਾ ਗੁਰਸਸ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅੰਦਨ ਤਿਹਾਏ ਨਾਮ ਹਰ ਜਪਨਾ। ਜਹਾਂ ਕੁਤ ਜਹਾਂ ਕਹਾਂ ਤੁਝ ਰਾਖੇ ਸਭ ਠਾਈ। ਜੋ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ। ਜੈ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ। ਜਿਨ ਹਰ ਧਿਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮੂਲੋ ਹਰ ਦਸਣਾ। ਸ਼ਬਦ ਪਛਾਣ ਰਾਮ ਰਸ ਪੀਵੋ ਉਹ ਉੱਤਮ ਸੰਤ ਭਇਓ ਬੜ ਬੜਨਾ। ਤਿਸ ਜਨ ਕੀ ਵਡਿਆਈ ਹਰੇ ਆਪ ਵਧਾਈ ਉਹ ਘਟੇ ਨਾ ਕਿਸੇ ਕੀ ਘਟਾਈ। ਇੱਕ ਤਿਲ ਤਿਲ ਤਿਲਣਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਤਿਆਏ ਨਿਤ ਘਰ ਜੁਰਨਾ। ਜਾਂ ਨਾਨਕ ਹਰਦਾਨ ਇੱਕ ਦੀਜੇ ਨਿਤ ਵਸੇ ਹਿਰਦੇ ਹਰ ਮੋਹੇ ਚਰਨਾ ਗੌਣ ਮੁਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਵਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭੱਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀ ਕਿਸੇ ਦਾ ਤਾਣ ਰਹਾਵ ਜਿਤਨੇ ਤਲਵੰਤ ਕੁਲਵੰਤ ਮਿਲਖਵੰਤ ਦੀ ਸੇ ਮਨ ਮੇਰੇ ਸਭ ਇਨਸੇ ਜਾਏ ਜੋ ਰੰਗ ਕਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਦ ਹਰ ਦਰਗਹਿ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸ਼ੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੇ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੇ ਹਿਰੜ ਬੱਪੜਾ ਤੂੰ ਸਤਸੰਗ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ ਤੇ ਨਾਨਕ ਤਿਸ ਕੇ ਚਰਨ ਪਖਾ ਲੈ ਜੋ ਹਰ ਜਨ ਨੀਚ ਜਾਤ ਸੇਵ ਕਾਣ ਗੌੜ ਮੁਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤੇ ਜੇ ਹਾਰ ਕਰਾਏ ਤੇ ਹਾਕੋ ਕਰੀਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਨੂੰ ਰੱਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜੀਐ ਹਰ ਬਿਨ ਕੋ ਮਾਰ ਜਵਾਲ ਨ ਸਾਕੈ ਤਾਂ ਮੇਰੇ ਮਨ ਕਾਇਤ ਕੜੀਏ ਰਹਾਵ ਹਰ ਪਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰਈਐ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੂਰੇ ਹਰ ਏਕ ਦਿਖਈਏ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਕਹੋ ਤਿਸ ਪਾਸੋਂ ਮਨ ਕਿਆ ਚੁਰਈਐ ਨੇ ਕਪਟ ਸੇਵਾ ਕੀ ਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ ਜਿਸ ਦੇ ਵਸ ਸਭ ਕੁਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜੇ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤੁਧ ਲੈ ਛਡਈਏ ਗੌੜ ਮੁਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜੋ ਤ੍ਰਿਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਅਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਪੀ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਤੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ੱਕਾ ਪਹਿਲਾ ਰਾਹ ਗੌਂਡ ਮਹੱਲਾ ਪੰਜਵਾਂ ਚੌਪ ਦੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਨਤੋ ਕਰਤਾ ਪੇਖਤ ਕਰਤਾ ਅਦਿਸ਼ਟੋ ਕਰਤਾ ਅਦਿਸ਼ਟੇ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਬਕਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸੰਦਿਸ਼ਟਾ ਗੌਣ ਮੁਹੱਲਾ ਪੰਜਵਾਂ ਫਾਕਿਓ ਮੀਨ ਕਪਨ ਕੀ ਨਿਆਈ ਤੂੰ ਉਰਜ ਰਹੋ ਕੁਸੁਮ ਪਾਇਲੇ ਭਗਤਾਰੇ ਸਾਸ ਲੇਖੇ ਲੈ ਤੋਂ ਉਦਰੇ ਹਰ ਗੁਣ ਗਾਇਲੇ ਮਨ ਸਮਝ ਛੋੜ ਵਾਇਲੇ ਆਪਣੇ ਰਹਿਣ ਕਠੋਰ ਨ ਪਾਵੇ ਕਾਏ ਪਰ ਕਹਿ ਜਾਇਲੇ ਰਹਾਉ ਜੋ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪ੍ਰਿਓ ਕੁਟੰਬਾਇਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਤਿਰ ਸੰਗਤ ਹਰ ਹਰ ਤਿਹਾਇਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂੜ ਲਭਾਇਲੇ ਤੂੰ ਹੋਆ ਪੰਚ ਵਾਸ ਵੈਰੀ ਕਹਿ ਛੂਟੇ ਪਰ ਸਰਨਾਇਲੇ ਹੋ ਕਿਰਪਾਲ ਦੀਨ ਦੁੱਖ ਪੰਜਨ ਸਭ ਤੁਮਰੇ ਜੀ ਜਤਾਇਲੇ ਪਾਵੋ ਦਾਨ ਸਦਾ ਦਰਸ਼ ਦਪੇਖਾਂ ਮੇਰੇ ਨਾਨਕ ਦਾਸ ਦਸਾਇਲੇ ਰਾਹ ਗੌਣ ਮਹੱਲਾ ਪੰਜਵਾਂ ਚੌਪ ਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਦ ਜਾਏ ਪਾਰਮ ਰਾਮ ਕੀ ਲਾਗੂ ਸੇਵ ਗੁਰ ਤੇ ਸੂਜੇ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਪਤ ਪਰਲੋ ਨਿਮਖ ਮਜਾਰ ਜਾਂ ਕੀ ਗਤਮਤ ਕਹੀ ਨਾ ਜਾਏ ਸੋ ਪ੍ਰਭ ਮਨ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨੇਚਰ ਧਨੀ ਬੇਅੰਤ ਗੁਣਾ ਤਾ ਕੇ ਥਕ ਗਨੀ ਲਾਲ ਰਾਂ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤ ਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਅਧਾਰ ਨਾਨਕ ਹਿਤ ਚੀਤ ਗੌਣ ਮਹੱਲਾ ਪੰਜਵਾਂ ਨਾਮ ਸੰਕੀਨੋ ਬਿਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਤ ਮਿਟੇ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਥਲ ਸਮੈ ਨਾਮੋ ਡੀਠਾ ਨਾਮੇ ਦਰਗੈ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁਆ ਗੀਧ ਨਾਮੇ ਹੀ ਹਨ ਨਿਰਭਉ ਭਏ ਨਾਮੇ ਆਵਣ ਜਾਵਣ ਰਹੇ ਗੁਰਪੂਰੇ ਮੇਲੇ ਗੁਣਤਾਸ ਕਹੁ ਨਾਨਕ ਸੁਖ ਸਹਿਜ ਨਿਵਾਸ ਗੌਣ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਕੋਰ ਮੈਂ ਰਾਖਣ ਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਧਿਆਏ ਘਟੇ ਅਵਗੜ ਜਦ ਕਤੇ ਸਹਾਏ ਰਹਾਉ ਰੰਗ ਕਰਾਉ ਜਾ ਕੈ ਏਕ ਸਮਾਨ ਕੀਟ ਹਸਤ ਸਗਲ ਪੁਰਾਨ ਵੀਉ ਪੂਛ ਨਾ ਮਸਲਤ ਰਹਿ ਜੋ ਕੁਛ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਬਿੰਸ ਕੋਏ ਆਪੇ ਆਮ ਨਿਰੰਜਨ ਸੋਏ ਆਪ ਅਕਾਰ ਆਪ ਨਿਰੰਕਾਰ ਘਟ ਘਟ ਖੜ ਸਭ ਘਟ ਆਧਾਰ ਨਾਮ ਰੰਗ ਭਗਤ ਪੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੌਣ ਮੁਹੱਲਾ ਪੰਜਵਾਂ ਜਾ ਕੇ ਸੰਗ ਏ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਬਕ ਹੋਏ ਨਾਸ ਜਾ ਕੇ ਸੰਗ ਹਿਰਦੇ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਭਰਮ ਪਉ ਨਸੈ ਜਾ ਕੇ ਕੀਰਤ ਨਿਰਮਲ ਸਾਰ ਜਾ ਕੀ ਰੇਣ ਬਾਂਛੇ ਸੰਸਾਰ ਕੋਟ ਪਤਿਤ ਜਾ ਕੇ ਸੰਗੀ ਉਧਾਰ ਏਕ ਨਿਰੰਜਨ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਭਉ ਕਿਰਪਾ ਨਿਧਾਨ ਨਿਰੰਜਨ ਦੇਉ ਪਾਰ ਬ੍ਰਹਮ ਜਪ ਭਈ ਕਿਰਪਾਲ ਤਬ ਭੇਟੇ ਗੁਰਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰ ਨਾਏ ਗੌਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਾਨਲ ਰਿਦਾ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਈ ਨਾ ਉਤਰਸ ਪਾਰ ਰਹਾਉ ਭੁੱਲੇ ਕੋ ਗੁਰਮਾਰਗ ਪਾਇਆ ਅਬਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈਪੀ ਹੋ ਕਉ ਨਾਨਕ ਪ੍ਰਭ ਜਨਾਈ ਬਿਨ ਗੁਰ ਮੁਕਤ ਨ ਪਾਈਐ ਭਾਈ ਗੌੜ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੂੰ ਦਿਨ ਰਾਤ ਜਾ ਕੀ ਕੋਇ ਨ ਮੇਟੇ ਦਾਤ ਗੁਰ ਪਰਮੇਸ਼ਰ ਏਕੋ ਜਾਨ ਜੋ ਤਿਸ ਪਾਵੇ ਸੋ ਪਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੇ ਦੁਖ ਦਰ ਪ੍ਰਮਤਾ ਕਾ ਪਾਗੇ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੀ ਸੇਵਾ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦੈ ਦੇ ਜਾਪੇ ਗੁਰ ਕੀ ਮਹਿਮਾ ਕਥਨ ਨ ਜਾਏ ਪਾਰ ਬ੍ਰਹਮ ਗੁਰ ਰਹਿ ਸਮਾਏ ਕਹੁ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ ਗੌਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਵ ਲਖਿਅ ਪਿਓ ਸਰਬ ਪੂਜ ਚਰਨ ਗੁਰ ਸੇਵ ਗੁਰ ਬਿਨਿ ਅਵਰ ਨਾਹੀ ਮੈਂ ਥਾਉ ਅੰਦਨ ਜਪੂੰ ਗੁਰੂ ਗੁਰ ਨਾਮ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੂੰ ਕਰ ਜੋਰ ਗੁਰੂ ਬਿਨਾਂ ਮੈਂ ਨਾਹੀ ਹੋਰ ਗੁਰਬੋਹ ਤਾਰੇ ਪਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰਪੂਰਾ ਪਾਈਏ ਬੜਭਾਗੀ ਗੁਰ ਕੀ ਸੇਵਾ ਦੁੱਖ ਨ ਲਾਗੀ ਗੁਰ ਕਾ ਸ਼ਬਦ ਨ ਮੇਟੈ ਕੋਏ ਗੁਰੂ ਨਾਨਕ ਨਾਨਕ ਹਰ ਸੋਏ ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸ਼ੰਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿਓ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਤਨ ਸੰਚ ਭੰਡਾਰ ਰਾਮ ਰਾਮ ਰਾਮ ਕਰ ਹਾਰ ਰਾਮ ਰਾਮ ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ ਰਾਮ ਰਮਣ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲਬ ਗਏ ਰਮਤ ਰਾਮ ਜਨਮ ਮਰਨ ਨਿਵਾਰੇ ਉਚਿਤ ਰਾਮ ਪੈ ਪਾਰੇ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਉਨਕੋ ਖਸਮ ਕਿੰਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਤਾਰੇ ਗੋਬਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਿਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟਿ ਕੇ ਪੰਚਕ ਦਾਰਾ ਰਾਮ ਭਗਤ ਕੇ ਪਾਣੀ ਹਾਰਾ ਰਾਓ ਜਗਤ ਪਾਸ ਦੇ ਲੇਤੇ ਦਾਨ ਗੋਬਿੰਦ ਭਗਤ ਕਰੇ ਸਲਾਮ ਲੂਟ ਲੈ ਸਾਗਤ ਪਤ ਖੋਵੇ ਸਾਧ ਜਨਾ ਭਗ ਮਲ ਮਲ ਤੋਵੇ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲੈ ਸਾਗਤ ਪਤ ਗੋ ਖੋਵੇ ਸਾਧ ਜਨਾ ਭਗ ਮਲ ਮਲ ਧੋਵੇ ਪੰਚ ਪੂਤ ਜਣੇ ਇੱਕ ਮਾਏ ਉਤਪਜ ਖੇਲ ਕਰ ਜਗਤ ਵਿਆਏ ਤਿੰਨ ਗੁਣਾ ਕੇ ਸੰਗਰਚ ਰਸੇ ਇਨ ਕੋ ਛੋੜ ਉੱਪਰ ਜਨ ਵਸੇ ਕਰ ਕਿਰਪਾ ਜਨ ਲੀਏ ਛੁਡਾਏ ਜਿਸਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਵਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਂਡ ਮੁਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁੱਖ ਬਿਨਸੇ ਸੁਖੀ ਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਿ ਜਨ ਪਾਰ ਭਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਾਨਰ ਦੇ ਔਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿੱਟੀ ਉਪਾਦ ਪ੍ਰਭਸੋ ਲਾਗੇ ਸਹਿਜ ਸੁਮਾਦ ਥਾਂ ਥਨੰਤਰ ਏਕੋ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਵਿਆਪ ਤਾ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਿਸਤਰੀਏ ਗੌਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋ ਰਹੀਏ ਸਗਲ ਕੀ ਰੀਨਾ ਕਟਕਟ ਰਮਈਆ ਸਭ ਮੈਂ ਚੀਨਾ ਇਨ ਬਿੰਦ ਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਉ ਜੀ ਪ੍ਰਾਣ ਕੋ ਇਹੋ ਸੁਆਉ ਤਜ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੇ ਦਰਗਹਿ ਪਾਵੇ ਮਾਨ ਮੰਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਦ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮੰਗ ਮਨ ਮੰਗੇ ਰਵਾਲਾ ਹੋ ਦਿਆਲ ਦਿਓ ਪ੍ਰਭਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਈ ਸਭ ਤਿਆਗ ਗੁਰਸੋ ਪ੍ਰਸੰਨ ਪਏ ਵੜਪਾਗ ਆਠ ਪੈਰ ਗਾਈਏ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਪਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਮੇਟ ਮਲਾਏ ਕਰਮ ਕਰਤ ਇਹ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਤਰ ਬੋਹਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ ਰਾਖ ਲਈਏ ਆਪਣੀ ਕਿਰਪਾ ਤਹਾਰ ਪੰਚ ਦੂਤ ਭਾਗੇ ਬਿਕਰਾਲ ਜੂਏ ਜਨਮ ਨਾ ਕਬੂ ਹੁਆ ਨਾਨਕਾਂਗ ਕੀਆ ਕਰਤਾਰ ਗੌਣ ਮੁਹੱਲਾ ਪੰਜਵਾਂ ਕਰ ਕਿਰਪਾ ਸੁਗਨੰਦ ਕਰੇ ਬਾਲਕ ਰੱਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜਨ ਸਗਲੇ ਬਖਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਪਾਰ ਬ੍ਰਹਮ ਜਬ ਸਦਾ ਨਿਹਾਲ ਰਹਾਉ ਪ੍ਰਭ ਦਿਆ ਦੂਸਰ ਕੋਈ ਨਾਹੀ ਕਟਕਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਥ ਪਲ ਸਵਾਰੇ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੇ ਔਖਦ ਕੋਟ ਸਿਮਰਤ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਤਿਆਏ ਮਨ ਬਾਂਛਤ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਵਣ ਦਾਨ ਮਹਾਂ ਵਿਚਾਰ ਨਾਨਕ ਬਖਸ਼ ਲੀਏ ਪ੍ਰਵਿਆਪ ਸਦਾ ਸਦਾ ਇੱਕੋ ਹਰਿ ਜਾਪ ਗੌਂਡ ਮੁਹੱਲਾ ਪੰਜਵਾਂ ਹਰ ਹਰ ਨਾਮ ਜਪੂ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੇਤ ਮੰਤਨ ਕੀ ਸਭ ਮਿਟੇ ਬੁਲਾਏ ਦੁੱਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤਰੀਏ ਸੰਸਾਰ ਵਡਭਾਗੀ ਪਾਈਏ ਪੁਰਖ ਪਾਰ ਰਹਾਉ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪੋਹ ਨ ਸਕੇ ਜਮਕਾਲ ਜਗ ਮੈਂ ਆਇਆ ਸੋ ਪ੍ਰਵਾਨ ਗੁਰਮੁਖੀ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਧਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮੁਹੱਲਾ ਪੰਜਵਾਂ ਭਵ ਸਾਗਰ ਬੋਹਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਜ ਦੂ ਧਿਆਨ ਮੰਥ ਤੋਂ ਸਰਨਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਖਿਆਨ ਜੋਗੀ ਜਤੀ ਵੈਸ਼ਨੋ ਰਾਮਦਾਸ ਮਿਤ ਨਾਹੀ ਬ੍ਰਹਮ ਅਵਨਾਸ਼ ਕਰਨ ਪਲਾ ਕਰੇ ਸੇ ਸ਼ਿਵ ਦੇਵ ਤਿਲ ਨੇ ਬੂਜੇ ਲੱਖ ਅਭੇ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਲੇ ਕੇਹੀ ਕੇ ਮੋਹੇ ਨਿਰੰਜਨ ਮੇ ਮੋਹੇ ਨਿਰਗੁਣ ਗੁਣ ਕਿਛੂ ਨਾਹੇ ਸਰਵਣ ਦਾ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੌਂਡ ਮੁਹੱਲਾ ਪੰਜਵਾਂ ਸੰਤ ਕਾ ਲੀਆ ਧਰਤ ਬਦਾਰੂ ਸੰਤ ਕਾ ਨਿੰਦਕ ਆਕਾਸ਼ ਤੇ ਟਾਰੂ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿਣ ਤਾਲ ਸੋਈ ਸੰਤ ਜੇ ਪਾਵੇ ਰਾਮ ਸੰਤ ਗੋਬਿੰਦ ਕੇ ਏਕੇ ਕਾਮ ਰਹਾ ਸੰਤ ਕੇ ਉੱਪਰ ਦੇ ਪ੍ਰਭਾਤ ਸੰਤ ਕੇ ਸੰਗ ਵਸੇ ਦਿਨ ਰਾਤ ਸਾਧ ਸਾਧ ਸੰਤਾਂ ਪ੍ਰਤਪਾਲ ਸੰਤ ਕਾ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੂ ਨ ਕੋਏ ਜੋ ਨਿੰਦੇ ਤਿਸ ਕਾ ਪੱਤਣ ਹੋਏ ਜਿਸ ਕੋ ਰਾਖੇ ਸਿਰ ਜਣਹਾਰ ਚੱਖ ਮਾਰੋ ਸਗਲ ਸੰਸਾਰ ਪ੍ਰਭ ਨੇ ਆਪਣੇ ਕਾ ਪਿਆ ਵਿਸਾਸ ਜੀਉ ਪਿੰਡ ਸਭ ਤਿਸ ਕੀ ਰਾਸ ਨਾਨਕ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦਜੀਤ ਗੌਂਡ ਮੁਹੱਲਾ ਪੰਜਵਾਂ ਨਾਮ ਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਾਮਾਹੀ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਏ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਤ ਸੰਸਾਰ ਨਾਰਾਇਣ ਕਹਿਤ ਜੰਪਾ ਭਾਗ ਬੁਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਸਤੇ ਗੋਚਰ ਗੁਰਮਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੌਂਡ ਮੁਹੱਲਾ ਪੰਜਵਾਂ ਜਾ ਕੋ ਰਾਖੇ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ ਹਾਵ ਮਾਤ ਗਰ ਮੈਂ ਅਗਨ ਨ ਜੋਹੇ ਕਾਮ ਕ੍ਰੋਧ ਲੋਭ ਮੋਹ ਨ ਪੋਹੇ ਸਾਧ ਸੰਗ ਜਪੇ ਨਿਰੰਕਾਰ ਨਿੰਦੇ ਕੇ ਮੂੰਹ ਲਾਗੇ ਸ਼ਾਰ ਰਾਮ ਕਬਜ ਦਾਸ ਕਾ ਸੁਨਾਹੂ ਦੂਟ ਦੁਸ਼ਟ ਤਿਸ ਪੋਹਤ ਨਾਹੀਂ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਨਾਏ ਜੋ ਜੋ ਸਰਨ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਹੰਕਾਰ ਵਖਿਨ ਮੇਰੇ ਰੁੱਤਾ ਖਾਕੂ ਨਾਲ ਹੈਪੀ ਸਾਚਾ ਹੋਵਣਹਾਰ ਸਦਾ ਸਦਾ ਜਾਈ ਬਲਿਹਾਰ अपने दास रखे कृपा तार नानके प्रप्राण आधार गौण महला पंजवा चाज कथा महानूप परात्मा पार ब्रह्म का रूप रहाओ नाए बूढ़ा नाए बाला नाए सुदुख नहीं जमजाला नाए बिनसे नाए जाए आदि जगादी रया समाए नाए सोषण नहीं इस शीत नाए इस दुश्मन नाए समेत नाए इस हर्ख नहीं इस सोग सब इसका एक करने जो ना इस बाप नहीं इस माया ए परंपर होते ए परंपर होता आया पाप पुन का इस लेप न लागे कटकर अंतर सदी जागे तीन गुणा एक शक्त उपाया महा माया ताकी है छाया शाले शेद भेद दयाल दीन दयाल सदा कृपाल ताके गत मद कछु न पाए नानक ताके बल बल जाए गौण महला पंजमा संतन के बलहारे जाऊं संतन के संग राम गुण गाऊं संत प्रसाद के लगभग सब गए संत शरण बड़ पागी पाए राम जबत किस बिगन न व्यापे गुर प्रसाद अपना प्रभ जापै रहा पार ब्रह्म जब हुए दयाल साधु जन की करे रवाल काम क्रोध स्तनते जाए राम रतन बसे बने आए सफल जन्म ताका परवान पार ब्रह्म निकट कर जान पाए भगत प्रभ कीर्तन लागे जन्म जन्म का सोया जागे चरण कमल जन का आधार गुण गोविंद रहूं सच व्यापार दास जन की मनसा पूर नानक सुख पावे जंतूर राग गौंड अष्टपदियां महला पंजमा कर दूजा एक ओंकार सतगुर प्रसाद कर नमस्कार पूरे गुरदे सफल मूर्त सफल जाकी से अंतर्यामी पुरख बदाता आठ पहर राम नाम रंग राता गुरु गोविंद गुरु गोपाल अपने दास को राखण हार रहाओ पातशाह शाह अमरा पति आए दुष्ट अहंकारी मार पचाए निंदक के मकीनो रोग जय जयकार करे सब लोग संतन के मन महायानंद संत जपे गुरुदेव भगवंत संगत के मुख उज्जल भय सगल थान निंदक के गए सास साजन सदा सलाहे पार ब्रह्म गुर बेपरवाहे सकल पै मिटे जाकी शरण निंदक बार पाए सब तरण जन के निंदा करे न कोई जो करे सो दुखिया होए आठ पैर जन एक ते आए जमुआ ताके निकट न जाए जन नर वैर निंदक अहंकारी जन पर माने निंदक विकारी गुर के सिख सतगुरु ते आया जन उबरे निंदक नरक पाया सुरसाजन मेरे मीत प्यारे सत वचन वरते हर द्वारे जैसा करे सो तैसा पाए अब मानी की जड़ सर पर जाए न तरिया सतगुर धर तेरी

ਦਸਕਾਜ ਸਵਾਰੇ ਆਪਣੇ ਕਰਮੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਰਹਾਉ। ਹਾੜ ਜਲੇ ਜਸ ਲੱਕੜੀ ਕਾ ਤੂਲਾ, ਕੇਸ ਜਲੇ ਜਸ ਘਾਸ ਕਪੂਲਾ, ਕਹੁ ਕਬੀਰ ਤਬੀ ਨਰ ਜਾਗੇ, ਜਮਕਣ ਡੰਡ ਮੂੰਡ ਮੈਂ ਲਾਗੇ ਗਾਉਣ। ਕਾਸ ਗਗਨ ਪਤਾਲ ਗਗਨ ਹੈ, ਚੌਦਸ ਗਗਨ ਰਹਾਏ ਲੇ, ਨੰਦ ਮੂਨ ਸਦਾ ਪਰਖੋ ਤੁਮ ਕਟ ਬਿਨਸੇ ਗਗਨ ਜਾਏ ਲੇ। ਮੋਹੇ ਬਰਾਗ ਪਇਓ ਇਹ ਜਿਉ ਆਏ ਕਹਾਂ ਗਇਓ ਰਹਾਉ, ਪੰਚ ਤੱਤ ਮਿਲ ਕਾਇਆ ਕਿੰਨੀ ਤੱਤ ਕਹਾਂ ਤੇ ਕੀਨ ਰੇ, ਕਰਮ ਬੰਧ ਤੁਮ ਜਿਉ ਕਹਿਤ ਹੋ, ਕਰਮੇ ਕਿਨ ਜਿਉ ਦੀਨ ਰੇ। ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰ।

ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬੰਦ ਪਿਲਾ ਕਰ ਡਾਰਿਓ ਹਸਤੀ ਕਰੂਪ ਮੂਢ ਮੈਂ ਮਾਰਿਓ ਹਸਤ ਭਾਗ ਲੈ ਚੀਸਾਂ ਮਾਰੈ ਇਹ ਮੂਰਤ ਕਹਿ ਹਉਂ ਬਲਿਹਾਰੇ ਆਹ ਮੇਰੇ ਠਾਕਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾ ਰੇ ਮਹਾਵਤ ਤੁਝ ਡਾਰੋ ਕਾਟ ਇਸੇ ਤੁਰਾਵੋ ਘਾਲੋ ਸਾਟ ਹਸਤ ਨ ਤੋਰੇ ਧਰੇ ਧਿਆਨ ਵਾਹ ਕੇ ਹਿਰਦੇ ਵਸੇ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਜੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਪਰਲੀਨਾ ਮਨ ਕਠੋਰ ਅਜੂਨਾ ਪਤੀਨਾ ਕਹਿ ਕਬੀਰ ਹਮਰਾ ਗੋਬੰਦ ਚੌਥੇ ਪਦ ਮੈਂ ਜਨ ਕੀ ਜਿੰਦ ਗਾਣ ਨਾ ਏ ਮਾਨਸ ਨਾ ਏ ਦੇਉ ਨਾ ਏ ਜਤੀ ਕਹਾਵੇ ਸੇਉ ਨਾ ਏ ਜੋਗੀ ਨਾ ਅਵਧੂਤਾ ਨਾ ਇਸ ਮਾਇਆ ਨਕਾਹੂ ਪੂਤਾ ਇਹ ਮੰਦਰ ਮੈਂ ਕੌਣ ਵਿਸਾਈ ਤਾਂ ਕਾਇੰਤ ਨਕੋ ਪਾਈ ਰਹਾ ਨਾ ਏ ਗਿਰਹੀ ਨਾ ਉਦਾਸੀ ਨਾ ਏ ਰਾਜ ਨ ਭੀਖ ਮਗਾਸੀ ਨਾ ਸ ਪਿੰਡ ਨ ਰਖਤੂ ਰਾਤੀ ਨਾ ਏ ਬ੍ਰਾਹਮਣ ਨਾ ਏ ਖਾਤੀ ਨਾ ਏ ਤਪਾ ਕਹਾਵੇ ਸੇਖ ਨਾ ਏ ਜੀਵੇ ਨ ਮਰਤਾ ਦੇਖ ਇਸ ਮਰਤੇ ਕੋ ਜੇ ਕੋਈ ਰੋਵੇ ਜੋ ਰੋਵੇ ਸੋਈ ਪਦ ਖੋਵੇ ਗੁਰਪ੍ਰਸਾਦ ਮੈਂ ਡਗਰੂ ਪਾਇਆ ਜੀ ਮਨ ਮਨ ਦੋ ਮਿਟਵਾਇਆ ਕਹੋ ਕਬੀਰ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨ ਮਾਂਸ਼ ਗੌਂਡ ਟੂਟੇ ਤਾਗੇ ਨ ਖੁੱਟੀ ਪਾਣ ਦੁਆਰ ਉੱਪਰ ਚਿਰਕਾ ਵੇਕਾਨ ਕੂਜ ਵਿਚਾਰ ਫੂਏ ਫੂਏ ਫਾਲ ਇਹ ਮੁੰਡੀਆ ਸਿਰ ਚੜ ਬੋ ਕਾਲ ਇਹ ਮੁੰਡੀਆ ਸਗਲੋ ਦਰਬ ਖੋਈ ਆਪ ਜਾਤ ਨਾਕਸਰ ਹੋਈ ਰਹਾਓ ਤੁਰੀ ਨਾਰ ਕੀ ਛੋਡੀ ਬਾਤਾ ਰਾਮ ਨਾ ਵਾਕਾ ਮਨ ਰਾਤਾ ਲੜਕੀ ਲੜਕਣ ਖੈਬੋ ਨਾਹੇ ਮੁੰਡੀਆ ਅੰਦਰ ਤਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਮੂੰਡ ਪਲੋਸ ਕਮਰ ਬਿਦ ਪੋਥੀ ਹਮਕੋ ਚਾਵਣ ਉਨਕੋ ਰੋਟੀ ਮੁੰਡੀਆ ਮੁੰਡੀਆ ਹੂਏ ਏਕ ਇਹ ਮੁੰਡੀਏ ਬੂਟ ਦੀ ਟੇਕ ਸੁਨੰਦਲੀ ਲੋਈ ਬੇਪੀਰ ਇਨ ਮੁੰਡੀਆਂ ਭਜ ਸਰਨ ਕਬੀਰ ਗਾਉਣ ਖਸਮਰੇ ਤੋ ਨਾਰ ਨਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਨਾਸ ਆਗੇ ਨਰਕ ਇਹਾ ਭੋਗ ਬਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਓ ਸੁਹਾਗਣ ਗਲ ਸੋ ਹੈ ਹਾਰ ਸੰਤ ਕੋ ਬਿਖ ਬਿਖਸੇ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੇ ਵਿਚਾਰੀ ਸੰਤ ਪਾਗ ਉਹ ਪਾਛੇ ਪਰੇ ਗੁਰਪ੍ਰਸਾਦੀ ਮਾਰੋ ਡਰੇ ਸਾਗਤ ਕੀ ਉਹ ਪਿੰਡ ਪਰਾਣ ਹਮਕੋ ਦਿਸ਼ਟ ਪਰੇ ਤ੍ਰਖ ਡਾਣ ਹਮ ਤਿਸਕਾ ਬਹੁ ਜਾਣਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਵ ਕਹੋ ਕਬੀਰ ਅਪ ਬਾਹਰ ਭਰੀ ਸੰਸਾਰੇ ਕੇ ਅੰਚਲ ਲਗੀ ਗਾਉਣ ਗ੍ਰਹਿ ਸੋਭਾ ਜਾ ਕੇ ਰਹਿ ਨਾਹੇ ਆਪਦ ਪਹੀਆ ਖੂਨ ਦੇ ਜਾਹੇ ਵਾਹ ਕੇ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੇ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀ ਸਰਡੋਲੇ ਚੀਤ ਰਹਾਵ ਸੁਹਾਗਣ ਕਿਰਪਨ ਕੀ

ਸੁਰਤੀ ਸੇਵਕ ਤਜ ਸਗਲ ਜਗਤ ਸਿਉ ਸੂਤੀ ਸਾਧੂ ਕੇ ਠਾਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗਨੇ ਬਰ ਛਨਕ ਛਨ ਹਰੀ ਜੋ ਲਗ ਪ੍ਰਾਣ ਤੋਂ ਲਗ ਸੰਗੇ ਨਾਹਿਨ ਚਲੀ ਬੇਗ ਉੱਠ ਨੰਗੇ ਸੁਹਾਗਣ ਪਵਨ ਤ੍ਰੈਲੀਆ ਦਸ ਅੱਠ ਪ੍ਰਾਣ ਤੀਰਥ ਰਸਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਸ਼ੇਦੇ ਸੁਹਾਗਣ ਉਰਵਾਰ ਨਪਾਰ ਪਾਂਚ ਨਾਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਵੇ ਮਿਟਵੇ ਫੂਟੇ ਕੋਕ ਵੇ ਗੁਰ ਕਿਰਪਾ ਛੂਟੇ ਗਾਉਣ ਜੈਸੇ ਮੰਦਰ ਮੈਂ ਬਲ ਹਰ ਨਾ ਠਾਹਰੇ ਨਾ ਬਿਨਾ ਕਸ ਪੈਰ ਪਾਰ ਉਤਰੇ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ ਬਿਨਾ ਐਸੇ ਅਵਗਤ ਜਾਵੇ ਜਾਰੋ ਤਿਸੇ ਜੁ ਰਾਮ ਨਾ ਚੇਤੇ ਮੰਤਨ ਰਮਤ ਰਹੇ ਮੈਂ ਖੋਤੇ ਰਹਾਉ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਏ ਸੂਤ ਬਿਨਾ ਕਿਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗੰਠ ਚੜਾਈਏ ਸਾਧੂ ਬਿਨ ਐਸੇ ਅਭਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕਿਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨਾ ਨਾਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਖਸਮ ਦੁਹਾਗਣ ਤਜ ਉਹ ਹੇਰੀ ਕਹਿ ਕਬੀਰ ਕੋ ਕਰ ਕਰਨਾ ਗੁਰਮੁਖ ਹੋਏ ਬੋਹਰ ਨਹੀਂ ਮਰਨਾ ਗਾਂਢ ਜੈਸੇ ਜਲ ਹਰ ਬਿਨਾਂ ਜ਼ਮੀਨ ਨਹੀਂ ਬੋਈਏ ਸੂਤ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾਂ ਕਿਸੇ ਕੱਪੜੇ ਧੋਈ ਘੋਰ ਬਿਨਾਂ ਕੈਸੇ ਅਸਵਾਰ ਸਾਧੂ ਬਿਨਾਂ ਨਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੇ ਫੇਰੀ ਖਸਮ ਦੁਹਾਗਣ ਤਜ ਓਹੇਰੀ ਕਹਿ ਕਬੀ ਏਕੋ ਕਰ ਕਰਨਾ ਗੁਰਮੁਖ ਹੋਏ ਬੋਰ ਨਹੀਂ ਮਰਨਾ ਗਾਉਣ ਕੂਟ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮਤੇ ਛੂਟੇ ਕੁਟਕੁਟ ਮਨ ਕਿਸ ਵੱਟੀ ਲਾਵੇ ਸੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਸਗਲ ਬੋਲਣ ਕੇ ਬਾਹੇ ਵਿਚਾਰ ਰਹਾਓ ਨਾਚਨ ਸੋਏ ਜੋ ਮਨ ਸਿਓ ਨਾਚੇ ਝੂਠ ਨ ਪਤੀਏ ਪਰਚੇ ਸਾਚੇ ਇਹ ਬਣੇ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋਜ ਬਜਾਰੇ ਸੋਧੇ ਪਾਂਚ ਪਲੀ ਤੇ ਕੋ ਪ੍ਰਬੋਧੇ ਨਾਉ ਨਾਇ ਕੀ ਭਗਤ ਪਛਾਨੇ ਸੋ ਬਜਾਰੀ ਹਮ ਗੁਰਮਾਨੇ ਤਸਕਰ ਸੋਏ ਜਤਾਤ ਨ ਕਰੇ ਇੰਦਰੀ ਕੇ ਜਤਨ ਨਾਮ ਉਚਰੇ ਕਹੋ ਕਮੀਰ ਹਮ ਐਸੇ ਲਿਖਨ ਧੰਨ ਗੁਰਦੇਵ ਅਤ ਰੂਪ ਵਿਚਖਨ ਕੌਣ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਵਲ ਅਟਹਿ ਟੇਕ ਧੰਨ ਹੋਏ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲ ਬੋ ਸਾਰਗ ਪਾਣੀ ਆਦਿ ਪੁਰਖ ਤੇ ਹੋਈ ਅਨਾਦ ਜਪੀਏ ਨਾਮ ਅੰਨ ਕੈ ਸਾਧ ਰਹਾਓ ਜਪੀਏ ਨਾਮ ਜਪੀਏ ਅੰਨ ਅੰਬੈ ਕੇ ਸੰਗ ਨੀਕਾ ਵੰਨ ਅੰਨੇ ਬਾਹਰ ਜੋ ਨਰ ਹੋਵੇ ਤੀਨ ਪਵਨੇ ਆਪਣੀ ਖੋਵੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ ਜਗਮੇ ਬਖਤੇ ਦੁੱਧਾ ਤਾਰੇ ਗਵਤੇ ਖਾਵੇ ਵਟਕਾ ਸਾਰੀ

ਤਾਨੇ ਅਨਾਦ ਠਾਕੁਰ ਮਨਮਾਨ ਰਾਗ ਗਾਉਂਡ ਬਾਣੀ ਨਾਮਦੇਵ ਜੀ ਕੀ ਘਰ ਪਹਿਲਾ ਇੱਕਾ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤੋਨਾ ਪੂਜੇ ਹਰ ਕੀਰਤ ਨਾਮਾ ਆਪਣੇ ਰਾਮੇ ਭਜਰੇ ਬਣਿਆਰ ਸੀਆ ਰਹਾਓ ਗਿਆ ਪਿੰਡ ਪਰਤਾ ਬਨਾਰਸਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਸ਼ਿਤਾ ਗੁਰ ਗਿਆਨ ਇੰਦਰੀ ਦ੍ਰਿੜ ਰਿਤਾ ਖਟ ਕਰਮ ਸਹਿਤ ਰਹਿਤਾ ਸ਼ਿਵਾ ਸ਼ਕਤ ਸਾ ਸਭ ਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਵ ਸਿੰਦੰ ਗਾਉਣ ਨਾਮ ਬ੍ਰਹਮੇ ਜੈਸੇ ਮਿਰਗਾਏ ਪ੍ਰਾਂਤ ਅਜੇ ਵਾਕੋ ਧਿਆਨ ਨ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤਨੰਤ ਨ ਫੇਰੋ ਰਹਾਓ ਜੋ ਮੀਨਾ ਹੇਰੇ ਪਸ਼ੂਆਰਾ ਸੋਨਾ ਕੜਤੇ ਹੇਰੇ ਸੁਨਾਰਾ ਜੋ ਬਖਈ ਹੇਰੇ ਪਰਨਾਰੀ ਕੌਡਾ ਡਾਰ ਤੇ ਹੇਰੇ ਜੁਆਰੀ ਜੈ ਜੈ ਦੇਖੂ ਤੈ ਤੈ ਰਾਮਾ ਹਰ ਕੇ ਚੰਨ ਧਿਆਵੇ ਨਾਮਾ ਗਾਉਣ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਅਜਾਨ ਜਨ ਤਰਵੇ ਨ ਜਾਣੂ ਬਾਪ ਬੇਠਲਾ ਬਾਂਧੇ ਰਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਹੋਜ ਸੁਰ ਕੋ ਜੀਤੋ ਸੋ ਅਵਗਤ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕਟ ਕਾਬੂ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨੇ ਉਦਰੇ ਨਾਮੇ ਕੀ ਨਿਚ ਪਤੇ ਗਾਉਣ ਮੋਹੇ ਲਾਗਤੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੇ ਐਸੋ ਰਾਮ ਨਾਮਾ ਬਿਨ ਬਾਪਰੂ ਨਾਮਾ ਰਹਾਓ ਜੈਸੇ ਗਾਇਕ ਬਾਦਸ਼ਾਹ ਛੂਟਲਾ ਧਨ ਚੋਖਤਾ ਮਾਖਣ ਕੂਟਲਾ ਨਾਮ ਦਿਉ ਨਰਾਇਣ ਪਾਇਆ ਗੁਰ ਪੇੜਤ ਲੱਖ ਲਖਾਇਆ ਜੈਸੇ ਬਿਕੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਪਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਪਰੂ ਨਾਮਾ ਰਾਗ ਗਾਉਣ ਬਾਣੀ ਨਾਮ ਦੇਓ ਜੀ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕੜੀ ਹਰੇ ਨਮਸਤੇ ਹਰੇ ਹਰੇ ਨਮਸਤੇ ਹਰੇ ਨਮਾ ਹਰੇ ਹਰ ਕਰਤ ਨਾਹੀ ਦੁਖ ਜਮਾ ਰਹਾਉ ਹਰ ਹਰ ਨਾਕਸ਼ ਹਰੇ ਪੁਰਾਣ ਅਜੈ ਮਾਲਕ ਬਿਕੁੰਠੇ ਥਾਨ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਟਣੀ ਕਪਟੇ ਭਰੀ ਸਿਮਰਨ ਦਰੂਪਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੈਸੀ ਕੰਖ ਮਥਨ ਜਿਨ ਕੀਆ ਜੀਆ ਦਾਨ ਕਾਲੀ ਕੋ ਦੀਆ ਪ੍ਰਣਵੇ ਨਾਮ ਆਇਆ ਸੋ ਹਰੀ ਜਾਸ ਜਬਦ ਪੈ ਅਬਦਾ ਟਰੀ ਗਾਉਂਡ ਪੈਰੋ ਸੂਤ ਸੀਤਲਾ ਭਾਵੈ ਪੈਰੋਂ ਭੂਤ ਸੀਤਲਾ ਧਾਵੇ ਖਰ ਖਾਹਨ ਉਹ ਛਾਰ ਉਡਾਵੇ ਹੋ ਤੂੰ ਇੱਕ ਰਮਈਆ ਲੈ ਹੋ ਆਨ ਦੇ ਬਦਲਾ ਬਣ ਲੈ ਹੋ ਰਹਾ ਸ਼ਿਵ ਸ਼ਿਵ ਕਰ ਜੋ ਨਰ ਤੇ ਆਵੇ ਬਰਦ ਚਰੇ ਡੌਰੂ ਟਮਕਾਵੇ ਮਹਾ ਮਾਏ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਅਵਤਰੇ ਕਹੀਅਤ ਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਹਾਂ ਛੁਪਾਨੀ ਗੁਰਮਤ ਰਾਮ ਨਾਮ ਗਉ ਮੀਤਾ ਪ੍ਰਣਵੇ ਨਾਮਾ ਇਉਂ ਕਹਿ ਗੀਤਾ ਗੌਂਡ ਬਲਾਬਲ ਗੌਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ ਰਹਾਓ ਭਾਂਡੇ ਤੁਮਰੀ ਗਾਤਰੀ ਲੋਧੇ ਕਾ ਖੇਤ ਖਾਤੀ ਥੀ ਲਾਕਰ ਠੇਂਗਾ ਟਗਰੀ ਟੋੜੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂ ਦੋ ਧੌਲੇ ਬਲ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਪਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰਕੇ ਜੋ ਇਹ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਤੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦੇਹੁਰਾ
ਮੁਸਲਮਾਨ ਮਸੀਹ ਨਾਮੇ ਸੋਈ ਸੇਵਿਆ ਜੈ ਦੇਹਰਾ ਨਾਮ ਸੀ ਰਾਗ ਗਾਉਣੀ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਓਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਰਾ ਪਿਤ ਮਾਤਾ ਜੀਵਨ ਮਕੰਦੇ ਮਰਤ ਮਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਮਕੰਦ ਮਕੰਦ ਹਮਾਰੇ ਪ੍ਰਾਣ ਜਪ ਮਕੰਦ ਮਸਤਕ ਨਿਸ਼ਾਨ ਸੇਵ ਮਕੰਦ ਕਰੇ ਬੈਰਾਗੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਬੇਟੀ ਜਾਤ ਹੋਏ ਦਰਬਾਰ ਤੂੰ ਮਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹੋ ਰਵਿਦਾਸ ਅਬ ਤਿਸ਼ਨਾ ਚੁੱਕੀ ਜਪ ਮਕੰਦ ਸੇਵਾ ਤਾਹੂ ਕੀ ਗਾਉਂਡ ਜੇ ਉਹ 68 ਤੀਰਥ ਨਹਾਵੇ ਜੋ ਦੁਆਦ ਸਿਲਾ ਪੁਜਾਵੇ ਜੋ ਉਹ ਕੂਪ ਤੱਟਾ ਦੇ ਵਾਵੇ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾ ਜੋ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸਿਗਾਰ ਸਮੇਤ ਸਗਲੀ ਸਿਮਰ ਸਵਣੀ ਸੁਨੇ ਕਰੇ ਨਿੰਦ ਕਬਰੇ ਨਹੀਂ ਗੁਨੇ ਜੋ ਉਹ ਨਿਕ ਪ੍ਰਸਾਦ ਕਰਾਵੇ ਪੂ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਸਾਂਢੇ ਕਰੇ ਨਿੰਦ ਬਹੁ ਜੋਨੀ ਹਾਂਡੇ ਨਿੰਦਾ ਕਹਾਂ ਕਰੋ ਸੰਸਾਰ ਨਿੰਦਕ ਕਾ ਪ੍ਰਗਟ ਪਾ ਆਹਾਰ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਰਾਮ ਕਲੀ ਮਹਿਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗਰ ਪ੍ਰਸਾਦ ਕੋਈ ਪੜ੍ਹਤਾ ਸਹਿਸਕ੍ਰਿਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪਮਾਲੀ ਲਾਗੇ ਤਿਸੇ ਧਿਆਨਾ ਅਭੀ ਕਭੀ ਕੁਛੂ ਨ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜਪਤੀ ਰਹੋ ਕੱਬੂ ਜੀੜਾ ਉਬ ਚੜਤ ਹੈ ਕੱਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਡਾਂ ਪਾਲੇ ਮਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਏਕ ਚਲੇ ਹਮ ਦੇਖੇ ਸਵਾਮੀ ਪਾਏ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੇ ਬਾਪ ਨ ਮਾਈ ਪਰਮਟ ਨਾਨਕ ਜੇ ਤੂੰ ਦੇਵੇਂ ਅੰਤੇ ਹੋਈ ਸੁਖਾਈ ਰਾਮ ਕਰੀ ਮਹਿਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ ਜਾ ਜਾ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੁਪ ਮਾਇਆ ਮਨ ਗਾਡਿਓ ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾ ਜੈ ਪੀਤਰ ਕਟ ਪੀਤਰ ਵਸਿਆ ਬਾਹਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬਰਾਇਆ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜਾਂ ਦੇਖਾ ਤੈ ਰਹਿਆ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗ ਸੁਬਾਣੀ ਪਰਮਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ ਰਾਮ ਕ੍ਰੀ ਮਹਿਲਾ ਪਹਿਲਾ ਜਿਤ ਦਰ ਵਸੇ ਕਵਿੰਦਰ ਕਹੀਏ ਦਰਾ ਪੀਤ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ ਕਿਨ ਵਿਦ ਸਾਗਰ ਤਰੀਐ ਜੀਵ ਧਿਆਨੈ ਮਰੀਏ ਰਹਾਓ ਦੁਖ ਰਵਾਜਾ ਰੋਹ ਰਖਵਾਲਾ ਆਸਨ ਦੇ ਸਾਧੋ ਪਟ ਜੜੇ ਮਾਇਆ ਜਲ ਖਾਈ ਪਾਣੀ ਕਰਬਾਂਦਿਆ ਸਤਕੇ ਆਸਣ ਪੁਰਖ ਰਹੇ ਕਿੰਤੇ ਨਾਮਾ ਅੰਤ ਨ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਦੇਸਾ ਤਬ ਹੀ ਕਿਉਂ ਕਰ ਏਕ ਕਹੇ ਆਸਾ ਪਿੱਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ
ਇਮਿਰ ਸਾਗਰ ਤਰੀਐ ਜੀਵ ਧਿਆ ਉਮਰੀਏ ਰਹਾਉ ਦੂਜਾ ਰਾਮ ਕਰੀ ਮਹਿਲਾ ਭੇਜ ਪਹਿਲਾ ਸੁਰਤ ਸ਼ਬਦ ਸਾਖੀ ਮਿਰ ਸਿੰਘੀ ਬਾਜੇ ਲੋਕ ਸੁਣੇ ਪਤ ਚੋਲੀ ਮੰਗਣ ਕੇ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਣੇ ਗੋਰਖ ਸੂਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਨ ਬਧ ਰਾਖੇ ਚੰਦ ਸੁਰ ਮੁਖ ਦੇਈਏ ਮਰਨ ਜੀਵਨ ਕੋ ਧਰਤੀ ਦੇਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ ਜਿਨ ਤਿਨ ਮਿਲਾਂ ਤਕੀ ਰਖਿਆ ਅੱਖਾਂ ਤਾਂ ਮਨ ਸੇਵ ਕਰੇ ਜੇ ਤਿਨ ਮਿਲਾਂ ਤਕੀ ਰਤਿਆ ਅੱਖਾਂ ਤਾਂ ਮਨ ਸੇਵ ਕਰੇ ਕਾਗਜ਼ ਲੂਣ ਰਹੇ ਕਿਰਗ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ ਰਾਮ ਕਰੀ ਮਹਿਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੇ ਵਸਕਤ ਪੰਚ ਕਰੇ ਨੈ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋਆ ਦੂਤ ਐਸੀ ਮਤ ਪਾਵੇ ਐਨ ਸੁਣ ਸਮਾਧ ਸਮਾਵੇ ਰਹਾਉ ਵੇਖਿਆ ਪਾਏ ਭਗਤ ਪੈ ਚਲੇ ਹੋਵੇ ਸੋ ਤਿਪਤ ਸੰਤੋਖ ਅਮੁੱਲੇ ਧਿਆਨ ਰੂਪ ਹੋਏ ਆਸਣ ਪਾਵੇ ਸੱਚ ਨਾਮ ਤਾੜੀ ਚ ਤਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਆਉਦੂ ਨਿਸ਼ਾਨੀ ਆਸਾ ਮਾਹੇ ਨਿਰਾਸ ਬੁਲਾਏ ਨਿਸ਼ਚੋ ਨਾਨਕ ਕਰਤੇ ਪਾਏ ਪ੍ਰਮਤ ਨਾਨਕ ਗਮ ਸੁਣਾਏ ਗੁਰ ਚੇਲੇ ਕੀ ਸੰਦ ਮਿਲਾਏ ਦੇਖਿਆ ਦਾਰੂ ਭੋਜਨ ਕਾਏ ਛੇ ਦਰਸ਼ਨ ਕੀ ਸੋਝੀ ਪਾਏ ਰਾਮ ਕਰੀ ਮਹਿਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ ਗੁਰਤਾਰ ਧਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ ਹੋ ਤੁਝ ਕੋ ਬਲਿਹਾਰਿਆ ਰਾਓ ਸਿੱਧ ਸਾਧ ਜੋਗੀ ਅਰ ਜੰਗ ਏਕ ਸਿੱਧ ਜਿਨੀ ਤਿਹਾਇਆ ਪਰਸਤ ਪੈਰ ਸੰਚਿਤੇ ਸਵਾਮੀ ਅੱਖਰ ਜਿਨ ਕੋ ਆਇਆ ਜਬ ਤਦ ਸੰਜਮ ਕਰਮ ਨ ਜਾਣਾ ਨਾਮ ਜਪ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਵੇਰਾ ਰਾਮ ਕੀ ਮਹਿਲਾ ਪਹਿਲਾ ਸੁਰਤੇ ਸੁਰਤ ਰਲਾਈਏ ਏਤ ਤਨ ਕਰ ਰਾਹ ਲੰਘੇ ਜੇਤ ਅੰਤਰ ਭਾਏ ਕਿਸੇ ਤਿਸੇ ਤੂੰ ਰੱਖ ਐ ਨਸ ਦੀਵਾ ਬਲੇ ਅਥੱਕ ਐਸਾ ਦੀਵਾ ਨੀਰਤ ਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ ਅੱਛੀ ਮਿੱਟੀ ਸੋਜੀ ਹੋਏ ਤਾਂ ਕਾਕੀਆ ਮਾਨੇ ਸੋਏ ਕਰਨੀ ਤੇ ਕਰ ਚੱਕਰ ਟਾਲ ਐਥੇ ਉੱਥੇ ਨਿਭੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਬਿਰਲਾ ਬੂਝੇ ਕੋਏ ਤਿਤਕੜ ਦੀਵਾ ਨੇਚਲ ਹੋਏ ਪਾਣੀ ਮਰੇ ਨਾ ਬਜਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਉ ਨ ਵੱਡਾ ਹੋਏ ਜਾਪੇ ਜਿਉਂ ਸੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੇਸ ਨਿਰਤ ਨ ਪਾਈਏ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਰੰਗਤ ਹੋਏ ਰਾਮ ਕੀ ਮਹਿਲਾ ਪਹਿਲਾ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗਹਿ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਵਸਾਉ ਤੂੰ ਦੇਵੇ ਮੰਗਤ ਜਨ ਚਾਉ ਪਾਂਡੇ ਭਾਉ ਪਵਿੱਤ ਆਏ ਤੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਕਾਰ ਕਹੇ ਮੰਗਤ ਜਨ ਮੰਗਤ ਮਾਨ ਨ ਪਾਇਆ ਸਹਿਕੀਆਂ ਗੱਲਾਂ ਦਰ ਕੀਆਂ ਬਾਤਾਂ ਤਾਂ ਤਾਂ ਤੈਂ ਤਾਂ ਕਹਿਣ ਕਹਾਇਆ ਰਾਮ ਕੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੂਝੇ ਵਿਦ ਜਾਣੇ ਉਤ ਪਰ ਚਲਤ ਆਪ ਕਰ ਚੀਨੇ ਆਪੇ ਤੱਤ ਪਛਾਣੇ ਐਸਾ ਗਿਆਨ ਵਿਚਾਰ ਹੈ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਯਰ ਉਸਨ ਸੀਤ ਬਿਦ ਸੋਈ
ताकि गत मते अब न जाने गुरबन समझ न होई। पुरख में नार, नार में पुरखा बुझो ब्रह्म ज्ञानी, धुन में ध्यान, ध्यान में जानिया गुरमुख कत कहानी। मन में जोत, जोत में मनुआ पंच मिले गुर पाई, नानक तिन के सद बलिहार जिन एक शब्द लिवलाई। राम की महला पहला, जहाँ हर प्रभु का जहाँ हर प्रभु कृपा धारी, ता हम मैं बिचो मारी, सो सेवक राम प्यारी गुर शब्दी बेचारी। सो हर जन हर प्राव हर प्रभु पावे, ऐनत भगत करे दिन राति, ला छोड़ हर के गुण गावे रहा। धुन बाजे अनहद कोरा, मन मान्यारा हर रस मोरा, गुर पूरे सच समाया गुर आदि पुरख हर पाया। सब नाद वेद गुरबाणी, मन राता सारंग पाणी, तै तीर्थ वर्त तप सारे गुर मिलया हर निस्तारे। जहाँ आप गया पौ पागा, गुर चरणी सेवक लागा, गुर सदगुर परम चुकाया, कौ नानक शब्द मलाया। राम की महला पहला, साधन भोजन मांगत पागे, खुदिया दुष्ट जले दुख आगे, गुरमत नहीं लीनी गुरमत पद खोई, गुरमत भगत पावे जन कोई। योगी जुगत सह सहज करवासे, एक दिष्ट एको कर देखिया, भिख्या पाई शब्द तिपतासे रहाओ। पंच बाल गड़िया दे तारी, राम कला निबहे पत सारी, तर टूटी गांडू सिर पार, लकड़ी बिखर जरी मंजडार। गुर का शब्द विचार जोगी, दुख से सम करना सोग वियोगी, भोगत नाम गुर शब्द विचारी, अस्त्र कंध जपे निरंकारी। सहज जगोटा बंधन ते छूटा, काम को गुर शब्दी लूटा, मन में मुंद्रा हर गुर सरण, नानक राम भगत जन तरण। एक ओंकार सतगुर प्रसाद, राम कली महला तीजा घर पहला, सत जग सच कहे सब कोई, कर कर पत गुरमुख होई। सत जग धर्म पैर है चार, गुरमुख बूझे को बेचार। जुग चारे नाम वडियाई होई, जे नाम लागे सो मुक्त होवे, गुरबिन नाम न पावे कोई रहा। तेते एक कल की नी दूर, पखंड वर्त्या हर जानन दूर, गुरमुख बूझे सो जी होई, अंतर नाम बसे सुख होई। द्वापर दूजे दुबदा होए, परम पुलाने जाने दोए, द्वापर धर्म दो पैर रखाए, गुरमुख होवे ता नाम दृढ़ाए। काल जग धर्म कला एक रहाए, एक पैर चले माया मोह वधाए, माया मोह अत गुबार, सतगुर पेटे नाम उधार। सब जुग में साचा एको सोई, सब में सच दूजा नहीं कोई, साची कीर्त सच सुख होई, गुरमुख नाम वखाणे कोई। सब जुग में नाम उत्तम होई, गुरमुख बिरला बूझे कोई, हर नाम त्याए भगत जन सोई, नानक जुग जुग नाम वडियाई होई। राम कली महला चौथा घर पहला, एक ओंकार सतगुर प्रसाद, जे बड़ पाग हुए बड़ पागी, ता हर हर नाम ते आवै, नाम जपत नामे सुख पावै, हर नामे नाम समावे। गुरमुख भगत करो सद प्राणी, हिरदे प्रगास होवे लिग लागे, गुरमत हर हर नाम समाणी रहाओ। हीरा रतन जबे हर माणक, बहु सागर भरपूर किया, जिस बड़ भाग भूवे बड़ भागी, मस्तक तिन गुरमुख काट कट लिया। जिस बड़ भाग होवे बड़ मस्तक, तिन गुरमत कट कट लिया। रतन जबे लाल हर नामा, गुर कान तली दिखलाया, भागहीन मनमुख नहीं लिया, तृण ओले लाख छपाया। मस्तक भाव हुए तुर लिखिया,
ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੈ, ਧੰਨ ਧੰਨ ਗੁਰਮਤਿ ਹਰ ਪਾਏ। ਰਾਮ ਕਰੀ ਮਹਿਲਾ ਚੌਥਾ। ਰਾਮ ਜਿਨਾ ਮਿਲ ਭਇਆ ਆਨੰਦਾ, ਹਰ ਨੇਕੀ ਕਥਾ ਸੁਣਾਏ। ਦੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਬਦ ਸੋਹਾਏ ਰਹਾਉ। ਜੇ ਵੜ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪਿਟਾਏ। ਜਰਸ਼ਨ ਸੰਤ ਦੇ ਹੋ ਕਰ ਕਿਰਪਾ, ਸਭ ਦਾਲ ਦੁੱਖ ਲੈ ਜਾਏ। ਹਰ ਕੇ ਲੋਗ ਰਾਮ ਜਨਨੀ ਕੇ, ਭਾਗਹੀਣ ਨਾ ਸੁਖਾਏ। ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤਿਗ ਤਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁੱਖ ਮੁੱਖ ਕਾਲੇ, ਜਿਨ ਕੁਰ ਕੀ ਗੁਰ ਕੀ ਪੈਜ ਨਾ ਪਾਏ।

ਜਨ ਨਾਨਕ ਬਖਸ਼ ਮਲਾਈ, ਰਾਮ ਕਰੀ ਮਹਿਲਾ ਚੌਥਾ, ਹਰ ਕੇ ਸਖਾ ਸਾਧ ਜਨਨੀ ਕੇ, ਤਨੇ ਉੱਪਰ ਹੱਥ ਬਤਾਵੈ, ਗੁਰਮੁਖ ਸਾਧ ਸਹੀ ਪ੍ਰਭ ਪਾਏ।

कोई कहे तुर्क, कोई कहे हिंदू, कोई बांछे पेस्त, कोई सुर गिंदु। कहो नानक जिन हुक्म पछाता, प्रभु साहब का तिन भेद जाता। राम की महला पंजमा, पवने में पवन समाया, ज्योति में ज्योत रल जाया, माटी माटी होई एक, रोवन हारे की कवन टेक, कौन मुआ रे कौन मुआ, ब्रह्म ज्ञानी मिल करो बिचारा, ए तो चलत पहा रहाओ, अगली किश खबर न पाई, रोवन हार पी उठ सदाई, भरम मोह के बांधे बंद, सुपन पया पखलाई अंध, ए तो रचना रचिया करतार, आबद जाबत हुक्म अपार, ना को मुआ ना मरने जो, ना बिन से अविनाशी हो, जियो जन सुए नाहे, जानन हारे को बल जाओ, कहो नान गुर ब्रह्म चुकाया, ना कोई मरे न आवे जाया। राम कली मेला पंजम, जप गबंद गोपाल लाल, राम नाम सिमर तू जीवें, फिर न खाई महाकार रहाओ, कोट जन्म भ्रम भ्रम आयो, बड़े भाग साध संग पायो, बेनगर पूरे नाही उधार, बाबा नानक आखै एहे विचार। राग राम करी महला पंजमा, घर दूजा एक ओंकार सतगुर प्रसाद, चार पकारे ना तू माने, खटपी एका बात बखाने, दस अष्टी मिली एको कहया, ता भी जोगी भेद न लाया, किंकरी अनूप बाजे, जोगिया मतवारो रे राव, प्रथमे बसिया सतका खेड़ा, तृतीय में किस पया दुतेड़ा, द्वितीया अर्ध वर्ध सुमाया, एक रहया ता एक दिखाया, एक के सूत पर रोए मणिये, गांठी पिन पिन पिन पिन तणिये, फिरती माला बहुबिद पाए, खिंचया सूत नई थाए, चौमे एक को मट है किया, तें बिखड़े थान अनक खिड़किया, खोजत खोजत द्वारे आया, ता नानक जोगी महल कर पाया, इंक इंगरी अनूप वाजे, सुन जोगी के मन मीठी लागे, रहाओ दूजा राम करी महला पंजमा, तागा करके लाई थिंगली, लो नाड़ी सुआ है अस्थि अंबे का, कर डंडा धरिया, क्या तू जोगी घर वह परिया, जब नाथ दिन रहनाई, तेरी खिंता धो तिहाई रहा, गैरी भूत लाए बैठा ताड़ी, मेरी तेरी मुंदरा तारी, मांगे टूका तिप्त न पावे, नाथ छोड़ जाचे लाज न आवे, चल चित जोगी आसन तेरा, सिंगी बाजे नित्यो दासेरा, गुर गुर की तै बूझ न पाई, फिर जोगी आवे जाई, जिसनु हुआ नाथ कृपाल, रह रास हमारी गुर गोपाल, नामे खिंता नामे बस्त्र, जन नानक जोगी हुआ अस्त्र, उन जपिया नाथ दिन रणाई, हुण पाया गुर गोसाई, रहाओ दूजा राम की मेला पंजमा। कर्ण करावन सोई आन दिसे कोई, ठाकुर मेरा सुगट सुजाना, गुरमुख मिलिया रंग माणा, ऐसो रे हर रस मीठा, गुरमुख के ने बिरले डीठ रहाओ, निर्मल ज्योत अमृत हर नाम, पीवत अमर पै ने काम, तन मन शीतल अग्न निवारी, अनह रूप प्रगटे संसारी, क्या देवू जा सब कुछ तेरा, सद बलिहार जाऊं लख बेरा, तन मन जियो पिंड दे साजिया, गुर कृपा ते नीच नवाजिया, खोल कबाड़ा महल बुलाया, जैसा सा तैसा दिखलाया, कहो नानक सब पर्दा टूटा,
ਹਉਂ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਰੀ ਮਹਿਲਾ ਪੰਜਵਾਂ। ਸੇਵਕ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕੋ ਹਉਂ ਸਦ ਬਲਿਹਾਰੀ। ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹਰ ਤੂਰੇ ਸਤਿਗੁਰ ਰਹਾਉ, ਮਹਿਮਾ ਜਾ ਕੇ ਗੈਰੰਗ ਬੀਰ, ਹੋਏ ਨਿਹਾਲ ਦੇ ਜਿਸ ਧੀਰ, ਜਾ ਕੇ ਬੰਧਨ ਕਾਟੇ ਰਾਏ, ਸੋ ਨਰ ਬੋਹਰ ਨ ਜੋਨੀ ਪਾਏ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਂ ਕੋ ਨਾਹੀ ਦੁੱਖ ਸੰਤਾਪ, ਲਾਲ ਰਤਨ ਤਿਸ ਪਾਲੇ ਭਰਿਆ, ਸਗਲ ਕੁਟੁੰਬ ਉਹ ਜਨ ਲੈ ਤਰਿਆ, ਨਾ ਕੁਛ ਭਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਦ ਕਰ ਦੇਖੋ ਆਪ ਦੇ ਆਲ, ਕਹੋ ਨਾਨਕ ਪ੍ਰਭ ਮਿਲੇ ਰਸਾਰ। ਰਾਮ ਕੀ ਮਹਿਲਾ ਪੰਜਵਾਂ। ਤਨ ਤੇ ਛੁੜਕੀ ਆਪਣੀ ਧਾਰੀ, ਪ੍ਰਭ ਕੀ ਆ ਗਿਆ ਲੱਗੀ ਪਿਆਰੀ, ਜੋ ਕੁਝ ਕਰੇ ਸੁਮਨ ਮੇਰੇ ਮੀਠਾ, ਤਾਂ ਇਹ ਅਚਰਜ ਨੈ ਨੋਡੀ ਥਾ, ਅਮੋਹ ਜਾਨੀ ਰੇ ਮੇਰੀ ਗਈ ਬੁਲਾਏ, ਬੂਝ ਗਈ ਤਿਸ਼ਨਾ ਨਿਵਾਰੀ, ਬੂਝ ਗਈ ਤਿਸ਼ਨਾ ਨਿਵਾਰੀ, ਮਮਤਾ ਗੁਰਪੂਰੀ ਲਿਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰ ਸਰਨਾ, ਗੁਰਪਕ ਰਾਏ ਹਰ ਕੇ ਚਰਨਾ, ਬੀਸ ਬੂਸੇ ਜਾ ਮਨ ਠਹਿਰਾਨੇ, ਗੁਰਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸਕੇ ਦਾਸ, ਪਰਮੇਰ ਕੋ ਸਗਲ ਨਿਵਾਸ, ਨਾਨਕੋ ਦੂਤ ਨਹੀਂ ਬਹਿਰਾਈ, ਗਲ ਮਿਲ ਚਾਲੇ ਏਕੇ ਪਾਈ, ਜਾਂ ਕੋ ਗੁਰ ਹਰਿ ਦੀਏ ਸੁਖਾ, ਤਾਂ ਕੋ ਬੋਹ ਨ ਲਾਗੇ ਦੁਖਾ, ਆਪੇ ਆਪ ਸਰਬ ਪ੍ਰਤਪਾਲ, ਨਾਨਕ ਰਾਤੋ ਰੰਗ ਪਾਲ। ਰਾਮ ਕਰੀ ਮਹਿਲਾ ਪੰਜਵਾਂ। ਮੁਖਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦੜਾਵੇ, ਆਪਣਾ ਕਹਿਆ ਆਪ ਨਾ ਕਮਾਵੇ। ਪੰਡਿਤ ਬੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾ, ਆਗੇ ਰਾਖਿਓ ਸਾਲਗ ਰਾਮ, ਮਨ ਕੀਨੋ ਦੈ ਦਿਸ ਬਿਸ਼ਰਾਮ, ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾਂ ਅੰਧ ਕਮਾਏ। ਖਟਕਰਮਾ ਅਰ ਆਸਣ ਧੋਤੀ, ਭਾਂਗਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਪਭੂਤ, ਇਹ ਬਿਦ ਕੋਈ ਨ ਤਰਿਓ ਮੀ। ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ, ਚਤੁਰ ਬੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸਰਣੀ ਪਾਏ। ਰਾਮ ਕਰੀ ਮਹਿਲਾ ਪੰਜਵਾਂ। ਕੋਟ ਬਿਗਨ ਨਹੀਂ ਆਵੇ ਨੇਰ, ਅਨਕ ਮਨ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ ਤਾਂ ਕੇ ਪਾਣੀ ਹਾਰ, ਜਾ ਕੋ ਮਾਇਆ ਪਈ ਕਰਤਾਰ, ਜਿਸੇ ਸਹਾਈ ਹੋਏ ਭਗਵਾਨ, ਅਨਿਕ ਜਤਨ ਊਆਂ ਕੈਸਰ ਜਾਮ ਰਹਾਉ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੇਤੋ ਸਗਲਾ ਭਵਨ, ਬੇਅੰਤ ਮਹਿਮਾ ਤਾਂ ਕੇ ਕੇਤਕ ਬਰਨ, ਬਲ ਬਲ ਜਾਈਏ ਤਾਂ ਕੇ ਚਰਨ, ਤਿਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ, ਭਗਤ ਸੋਈ ਕਲਮੈ ਪ੍ਰਵਾਨ, ਜਾ ਕੋ ਠਾਕੁਰ ਦੀਆ ਮਾਨ, ਸਾਧ ਸੰਗ ਮਿਲ ਪਏ ਪ੍ਰਗਾਸ, ਸਹਿਜ ਸੁਖ ਆਜ ਨਿਵਾਸ, ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ। ਰਾਮ ਕਰੀ ਮਹਿਲਾ ਪੰਜਵਾਂ। ਦੋਸ ਨ ਕੀਜੇ ਕਾਹੂ ਲੋਗ, ਜੋ ਹੁਕਮਾਨੇ ਸੋਈ ਭੋਗ, ਆਪਣ ਕਰਮ ਆਪੇ ਹੀ ਬੰਦ, ਆਵਣ ਜਾਵਣ ਮਾਇਆ ਤੰਦ, ਐਸੀ ਜਾਨੀ ਸੰਤ ਜਨੀ, ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ। ਤਨ ਤਨ ਕਲ ਤਨ ਤਨ ਕਲਤ ਮਿਥਿਆ ਵਿਸਥਾਰ, ਹੈਵਰ ਗੈਵਰ ਚਾਲਣ ਹਾਰ, ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾਂ ਜਸ ਜਾਸੀ ਧੂਰ, ਭਰਮ ਭੁੱਲੇ ਬਾਦ ਅਹੰਕਾਰੀ, ਸੰਗ ਨਾਹੀ ਰੇ ਸਗਲ ਵਿਸਾਰੀ, ਸੋਗ ਹਰਖ ਮੇ ਦੇ ਬਿਰਦਾਨੀ, ਸਾਕਤ ਇਵ ਹੀ ਕਰਤ ਬਿਹਾਨੀ, ਹਰ ਕਾ ਨਾਮ ਅੰਮ੍ਰਿਤ ਕਲਮਾ ਹੈ, ਇਹੋ ਨਿਧਾਨਾ ਸਾਧੂ ਪਾਹੇ, ਨਾਨਕ ਗੁਰ ਗੋਬਿੰਦ ਜਸ ਤੂਠਾ, ਘਟ ਘਟ ਰਮਈਆ ਤਿਨ ਹੀ ਡੀਠਾ। ਰਾਮ ਕੀ ਮਹਿਲਾ ਪੰਜਵਾਂ। ਪੰਚ ਸ਼ਬਦ ਤੈ ਪੂਰਨ ਨਾਦ, ਅਨਹਦ ਬਾਜੇ ਅਚਰਜ ਵਿਸਮਾਦ,
केल करे संत हर लोग पार ब्रह्म पूर्ण निर्जोग सोग सहज आनंद भवन साध संग बैस गुण गावे।

ਸਾਚ ਰਚਿਓ ਤੂੰ ਸੰਗ ਸੁਪਨਾ ਰਹਾਉ। ਬਾਲਬ ਵਿਸਤਾ ਬਾਰਕ ਅੰਧ ਪਰ ਜੋਬਨ ਲਾਗਾ ਦੁਰਗੰਧ। ਤਿਤੀਆ ਵਿਵਸਥਾ ਸਿੰਚੇ ਮਾਏ ਬਿਰਧ ਪੈ ਛੁੱਟ ਚਲਿਓ ਪੁਛਤਾਏ। ਤ੍ਰਿਣਕਾਲ ਪੈਦਲ ਲਭਦੇ ਨਾਮ ਬਹੂਣੀ ਹੋਈ ਖੇ। ਪਸ਼ੂ ਪ੍ਰੇਧ ਮੁਗਤ ਤੇ ਬੁਰੀ ਤਿਸੇ ਨਾ ਬੂਝੇ ਜਿਨ ਏ ਸ੍ਰੀ। ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ। ਤੁਮੇ ਛੁਡਾਵੋ ਛੁਟਕੇ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਰੀ ਮਹਿਲਾ ਪੰਜਮ ਕਰ ਸੰਜੋਗ ਬਣਾਈ ਕਾਸ਼। ਤਿਸ ਸੰਗ ਰਹਿਓ ਆਨਾ ਰਾਜ ਪਿਤ ਪਾਲੇ ਨਿਰਸਾਰ ਸੁਮਾਰੇ। ਅੰਤ ਕੀ ਬਾਰ ਊਠ ਸਦਾਰੇ ਨਾਮ ਬਿਨਾ ਸਭ ਝੂਠ ਪੁਰਾਣੀ। ਗੋਬਿੰਦ ਭਜਨ ਬਿਨ ਅਬਰ ਸੰਗ ਰਾਤੇ ਤੇ ਸਭ ਮਾਇਆ ਮੂਠ ਪੁਰਾਣੀ ਰਹਾ। ਤੀਰਥ ਨਾਏ ਨਵਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ। ਲੋਕ ਵਿਚਾਰੇ ਗਤ ਨਹੀਂ ਹੋਏ ਨਾਮ ਬਹੂਣੇ ਚਸੇ ਰੋਏ। ਬਿਨ ਹਰ ਨਾਮ ਨ ਛੂਟ ਸਪਾਟਲ ਸੋਧੇ ਸਾਤ ਸਿਮਰਤ ਸਗਲ। ਜੋ ਨਾਮ ਜਪੇ ਜਿਸ ਆਪ ਜਪਾਏ ਸੋ ਨਾਮ ਜਪੇ ਜਿਸ ਆਪ ਜਪਾਏ ਸਗਲ ਫਲਾਂ ਤੇ ਸੁਖ ਸਮਾਏ। ਰਾਖਣ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ। ਜਿਤ ਲਾਭ ਤੇ ਲਗਾਂ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਰੀ ਮਹਿਲਾ ਪੰਜਵਾਂ ਜੋ ਕੁਛ ਕਰੇ ਸੋਈ ਸੁਖ ਮਾਨਾ ਮਨ ਸਮਝ ਸਾਧ ਸੰਪਤੀ ਅੰਨ। ਡੋਲਣ ਤੇ ਚੂਕਾ ਠਹਿਰਾਇਆ ਸਤ ਮਾਏ ਲੈ ਸਤ ਸਮਾਇਆ। ਦੂ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੇ ਮਾਨੀ। ਮਹਾਂਪੁਰਖ ਕਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ। ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਨ। ਜੋ ਜਪਾਏ ਸੋਈ ਨਾ ਅਠਸਰ ਤੀਰਥ ਜੈ ਸਾਧ ਪੱਗ ਤਰੇ। ਤੈ ਬਕੁੰਠ ਜੈ ਨਾਮ ਉਚਰੇ ਸਰਬ ਆਨੰਦ ਜਬ ਦਰਸ਼ਨ ਪਾਈਏ। ਰਾਮ ਗੁਣਾ ਨਿਤ ਨਿਤ ਹਰ ਗਾਈਏ। ਆਪੇ ਘਟਕੜ ਰਹਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ। ਕਪਟ ਖੁਲਾਨੇ ਪ੍ਰਭ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ। ਰਾਮ ਕਰੀ ਮਹਿਲਾ ਪੰਜਵਾਂ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ। ਅਨਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮ ਨਿਮਖ ਹਿਰਦੇ ਵਸੇ। ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨ ਜਾਈ ਰਹਾਉ। ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਧ ਤੁਨ ਗਹਿਰੰਗ ਬੀਰਾ। ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਅਰੋਗ ਸਮਝਦਾ ਸੀ ਪੂਰਨ ਨਿਰਯੋਗ। ਆਏ ਨ ਜਾਏ ਡੋਲੇ ਕਤਹ ਨਾਹੀ ਜਾ ਕੇ ਨਾਮ ਵਸੇ ਮਨ ਮਾਹੀ। ਦੀਨ ਦਿਆਲ ਗੋਬਿੰਦ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੇ ਚਿੰਦ। ਨਾਨਕ ਗੁਰਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਰੀ ਮਹਿਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੋ ਮਿਲੀ ਨਥਾਵੇਂ ਥਾਓ।

ਬਿਨ ਹਰ ਨਾਮੇ ਜਾਇ ਨਕਾਈ, ਦਇਆ ਤਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਕਾਈ। ਰਾਮ ਕੀ ਮਹਿਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ, ਆਗੇ ਜਮ ਸਿਓ ਹੋਇਆ ਨਮੇਲ, ਅਹਿਮਬੰਦ ਕਾ ਪਿਆ ਬਿਨਾਸ, ਦੁਰਮਤ ਹੋਈ ਸਗਲੀ ਨਾਸ। ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਹੰਕਾਰ ਨ ਕਾਜੇ, ਕੁਸ਼ਲ ਸੇਤੀ ਕਰ ਜਾਏ ਪੰਡਿਤ ਰਹਾਉ। ਹਰ ਕਾ ਜਸ ਨਿਧ ਲੀਆ ਲਾਭ, ਪੂਰਨ ਪੈ ਮਨੋਰਥ ਸਾਭ, ਦੁਖ ਨਾਠਾ ਸੋ ਕਰਮੈ ਆਇਆ, ਸੰਤ ਪ੍ਰਸਾਦ ਕਮਲ ਬਗਸਾਇਆ। ਰਾਤ ਜਤਨ ਜਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ, ਸਤੋਖ ਆਇਆ ਮਨ ਪੂਰਾ ਪਾਏ, ਫਿਰ ਪਰ ਮੰਗਣ ਕਾਹੇ ਜਾਏ। ਹਰ ਕੀ ਕਥਾ ਸੰਤ ਪਵਿੱਤ, ਜੇ ਬਾ ਭਗਤ ਪਾਈ ਗਤ ਮਿੱਤ, ਸੋ ਪੁਰਬਣ ਜਿਸ ਹਿਰਦੇ ਵਸਾਈ, ਨਾਨਕ ਤੇ ਜਨ ਉਤਮ ਭਾਈ। ਰਾਮ ਕਰੀ ਮਹਿਲਾ ਪੰਜਮ, ਗਉ ਕਰ ਪਕਰੀ ਨ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਰ, ਕੌਨਾਂ ਨੂੰ ਜੋ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਏ, ਗੁਰਪੂਰਾ

ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ।

ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖਿਆ ਇਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਖਾਰੀ ਸਤਿਗੁਰੇ ਅਪਨੇ।

0: ਚਾਰ ਜਿਆਨ ਪਸਗਲੀ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਿਆ ਜੈਕਾਰ
1: ਜਪ ਇੱਕੋ ਸਲਾਹੇ ਇੱਕ ਸਿਮਰੇਖੋ ਮਨਾਹੇ ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕ ਭਗਵੰਤ ਇੱਕੋ ਏਕ ਇੱਕ ਹਰਿਆਪ ਪੂਰਨ ਪੁਰ ਪ੍ਰਭਾਪ ਅਨਕ ਵਿਸਾਰ ਇੱਕ ਤੇ ਪਏ ਇੱਕ ਅਰਾਧ ਪ੍ਰਾਸ਼ਤ ਗਏ ਮਾਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭੇ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ।

ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਰਮੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ

ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕਾ ਵਿਸਥਾਰ ਜਾਂ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜਿੱਤਾ ਜੀ ਯੰਤਰ ਸਭ ਤਾਕ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਰਹੁ ਬਿਸਾਰੇ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸ੍ਰੇਖ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹਿ ਦਇਆਲ ਸਭ ਉਪਰੋਤ ਕਿਰਪਾਲ ਆਪਣੇ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਰਤਪਾਲ ਜੀਨ ਬਾਪਾਤ ਜੋ ਜੋ ਰਚਿਓ ਸੋ ਤਿਸੇ ਦਿਆਤ ਜਿਸ ਪਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨਹਾਰ ਨਾਨਕ ਖਜਾਨਿਆ ਜਨ ਲਾਗਾ ਹਰ ਏਕ ਨਾਏ ਤਿਸਕੀ ਆਸ ਨਾ ਬਿਰਥੀ ਜਾਏ ਸੇਵਕ ਕਉ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਪਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਹਰ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਹੈ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਓ ਆਠ ਪੈਰ ਪ੍ਰਭ ਭੇਖੋ ਨੇਰਾ ਮਿਟਾਏ ਅਗਿਆਨ ਬਿਨਸੇ ਅੰਧੇਰਾ ਸੁਣੇ ਉਪਦੇਸ਼ ਹਿਰਦੇ ਵਸਾਓ ਮਨ ਛੇ ਨਾਨਕ ਫਲ ਪਾਓ ਹਲਤ ਪਲਤ ਦੁਇਲੇ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰੀਖਿਆ ਮਾਨ ਤਨ ਨਾਮ ਜਪੋ ਲੈ ਬੁਲਾਏ ਦੁੱਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਵਾਹੇ ਨਾਨਕ ਬਾਹੋਰ ਨਾ ਆਵੇ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖ ਨੂੰ ਹਾਰ ਤਿਆਏ ਨਿਰਭਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤਾ ਉਦਰਤ ਸ੍ਰਿਸ਼ਟ ਚਰਨ ਕਵਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਿਵਾਰ

ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨਿਆਂ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕਰਾਂਗ ਨਾਨਾ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਏ ਅਚਰਜ ਬਿਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ ਆਕਾਸ ਭਿਆਲ ਸਰਵਲੋਕ ਪੂਰਨ ਪ੍ਰਤਪਾਲ ਬਾਨ ਤੇਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਠ ਦਲ ਸੇ ਸਮਾਏ ਤਿਸਤੇ ਭਿੰਨ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਡੋਲ ਨ ਕਬ ਹੁਣ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੂਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਰ ਰਹੇ ਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਚਸਕੀ ਹੈ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਾ ਹੈ ਕਰਨ ਕਰਾਵਣ ਹਾਕ ਪ੍ਰਭ ਜਾਣੇ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤਾ

ਤਜ ਸਿਆਬ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਿਆ ਵਰਤਾਰਾ ਸਰਬ ਨੈਨ ਆਪ ਵੇਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸਾ ਵੀ ਸੁਣਾ ਆਵਨ ਜਾਨ ਇੱਕ ਖੇਲ ਬਣਾਇਆ ਅੱਗਾ ਕਾਰੀ ਕੀ ਨੀ ਮਾਇਆ ਸਭ ਕਹਿ ਮੱਧ ਅਲਿਪਤੋ ਰਹੇ ਜੋ ਕਿਛ ਕਹਿਣਾ ਸੁਭਾ ਪੇਕ ਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੇ ਕਹੋ ਕਿਨੈ ਕਸ਼ ਕਰਾਰ ਆਪ ਭਲਾ ਕਰਤੂਤ ਤਕਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਹਿ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੁਰਾ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ